ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਲਗਭਗ ਸਾਡੇ ਪ੍ਰੋਗਰਾਮ ਦਾ ਆਖਰੀ ਹਿੱਸਾ ਹੁੰਦਾ ਹੈ, ਆਪਾਂ ਤੁਹਾਡੇ ਨਾਲ ਰੋਜ਼ ਹੀ ਵਿਚਾਰ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰ ਕੀਤਾ ਸੀ, ਜਿਹੜਾ ਪਿਛਲਾ ਪ੍ਰੋਗਰਾਮ ਇਸ ਤੋਂ ਸੀ ਪਹਿਲਾਂ,
1: ਠੀਕ ਹੈ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਮੇਰੇ ਨਾਲ ਮੇਰੇ ਸਤਿਕਾਰਯੋਗ ਵੀਰ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਮਿਸ਼ਨਰੀ ਜੁੜ ਚੁੱਕੇ ਨੇ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਵੀਰ ਜੀ
1: ਅੱਜ ਆਪਾਂ ਗੱਲਬਾਤ ਕਰਾਂਗੇ ਕਾਠ ਪੁਤਲੀਆਂ ਬਾਂਦਰ ਅਤੇ ਰਿੱਛ ਕਦੋਂ ਨੱਚਦੇ ਹਨ
0: ਜੀ,
1: ਇਸ ਤੇ ਅੱਜ ਆਪਾਂ ਗੱਲਬਾਤ ਕਰਾਂਗੇ।
0: ਠੀਕ ਹੈ।
1: ਵਾਹਿਗੁਰੂ ਦੀ ਕੁਦਰਤ ਦੇ ਵਿੱਚ ਤਾਂ ਕੁਦਰਤ ਦੀ ਅੰਡਰ ਤਾਂ ਸਾਰਾ ਕੁਛ ਹੋ ਹੀ ਰਿਹਾ
0: ਜੀ।
1: ਮਤਲਬ ਜਿੰਨੇ ਜੀਵ ਹੈਗੇ ਆ ਸਾਰੀਆਂ ਅਸੀਂ ਕਠਪੁਤਲੀਆਂ ਹੀ ਆ ਜੇ ਅਸੀਂ ਕੁਦਰਤ ਦੇ ਹੁਕਮ ਵਿੱਚ ਕੰਮ ਕਰਦੇ ਹਾਂ ਤੇ
0: ਬਿਲਕੁਲ
1: ਕੁਦਰਤ ਦੇ ਨਾਲ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲਦੇ ਹਾਂ
0: ਜੀ
1: ਤਾਂ ਫਿਰ ਸਾਰਾ ਕੁਛ ਸਹੀ ਹੋ ਰਿਹਾ ਤੇ ਉਹ ਆਪਣਾ ਖੇਲ ਜਿਹੜਾ ਉਹ ਆਪ ਹੀ ਉਹਨੇ ਰਚਿਆ ਹੋਇਆ ਤੇ ਉਹ ਖਿਲਾ ਰਿਹਾ ਹੈਗਾ
0: ਜੀ।
1: ਤੇ ਜਦੋਂ ਅਸੀਂ ਉਹਦੇ ਹੁਕਮ ਚੋਂ ਬਾਹਰ ਹੋ ਜਾਂਦੇ ਹਾਂ ਉਹਦੀ ਕੁਦਰਤ ਨੂੰ ਦੂਜਾ ਉਹਦੇ ਨਾਲ ਖਿਲਵਾੜ ਕਰਦੇ ਹਾਂ
0: ਜੀ
1: ਤੇ ਫਿਰ ਸਾਰਾ ਪਖੰਡ ਦਿਸਣ ਲੱਗ ਜਾਂਦਾ
0: ਜੀ।
1: ਸੋ ਆਪਾਂ ਸ਼ੁਰੂ ਕਰਦੇ ਹਾਂ
0: ਜੀ।
1: ਕਠ ਪੁਤਲੀਆਂ ਬਾਂਦਰ ਅਤੇ ਰਿੱਛ ਆਪ ਨਹੀਂ ਨੱਚਦੇ
0: ਜੀ,
1: ਆਪਣਾ ਟੌਪਿਕ ਸੀ ਕਦੋਂ ਨੱਚਦੇ ਹਨ
0: ਜੀ ਜੀ।
1: ਕਠ ਪੁਤਲੀਆਂ ਬਾਂਦਰ ਅਤੇ ਰਿੱਛ ਆਪ ਨਹੀਂ ਨੱਚਦੇ ਸਗੋਂ ਉਹਨਾਂ ਨੂੰ ਨਚਾਉਣ ਤੇ ਖਿਡਾਉਣ ਵਾਲਾ ਪਿੱਛੇ ਮਦਾਰੀ ਹੁੰਦਾ ਹੈ
0: ਜੀ।
1: ਇਹ ਮਦਾਰੀ ਤੋਂ ਬਿਨਾਂ ਉਹ ਆਪਣੇ ਆਪ ਕੁਛ ਨਹੀਂ ਕਰ ਸਕਦੇ
0: ਜੀ ਬਿਲਕੁਲ।
1: ਤੇ ਪਰਮਾਤਮਾ ਜਿਹੜਾ ਜਾਂ ਕੁਦਰਤ ਕਹਿ ਲਓ ਕਰਤਾ ਉਹ ਸਭ ਤੋਂ ਵੱਡਾ ਮਦਾਰੀ ਆ
0: ਬਿਲਕੁਲ।
1: ਤੇ ਉਹ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਜਾਂ ਆਪਣਾ ਜਿਹੜਾ ਉਹਨੇ ਖੇਲ ਰਚਿਆ ਕਰਤੇ ਇੱਕ ਖੇਲ ਰਚਾਇਆ
0: ਜੀ
1: ਉਸ ਖੇਲ ਦੇ ਵਿੱਚ ਸਾਰਿਆਂ ਨੂੰ ਦੂਜਾ ਆਪਣਾ ਚਲਾ ਰਿਹਾ ਹੈਗਾ
0: ਜੀ।
1: ਇਹ ਇਸੇ ਤਰ੍ਹਾਂ ਹੀ ਪੰਜ ਪੁਜਾਰੀਆਂ ਜਾਂ ਪੰਜ ਗ੍ਰੰਥੀਆਂ ਨੂੰ ਆਪਣੇ ਹੱਥਾਂ ਤੇ ਨਚਾਉਣ ਵਾਲਾ ਮਦਾਰੀ ਵੀ ਬੜਾ ਚਲਾਕ ਆ
0: ਜੀ।
1: ਜਿਵੇਂ ਪਰਮਾਤਮਾ ਵੀ ਬੜਾ ਚੁਸਤ ਚਲਾਕ ਆ ਤੇ ਸਾਰੇ ਸੰਸਾਰ ਨੂੰ ਉਹ ਚਲਾ ਰਿਹਾ ਜੀਵਾਂ ਰੂਪੀ ਪੁਤਲੀਆਂ ਜਿਹੜੀਆਂ ਉਹਦੇ ਖੇਲ ਦੇ ਵਿੱਚ ਨਾਚ ਕਰ ਰਹੀਆਂ ਜਾਂ ਚੱਲ ਰਹੀਆਂ ਜਾਂ ਖੇਡ ਰਹੀਆਂ
0: ਜੀ।
1: ਤੇ ਇਸੇ ਤਰ੍ਹਾਂ ਹੀ ਮਤਲਬ ਧਰਮ ਦੇ ਵਿੱਚ ਵੀ ਦੂਜਾ ਹੋ ਰਿਹਾ ਹੈਗਾ ਉਹਦੀ ਨਕਲ ਤਾਂ ਕੀਤੀ ਜਾ ਰਹੀ ਆ ਪਰ ਉਸ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ
0: ਜੀ।
1: ਜਿਵੇਂ ਮੈਂ ਪਹਿਲੇ ਗੱਲ ਕੀਤੀ ਆ ਪੰਜ ਪੁਜਾਰੀਆਂ ਜਾਂ ਗ੍ਰੰਥੀਆਂ ਨੂੰ ਆਪਣੇ ਹੱਥਾਂ ਤੇ ਨਚਾਉਣ ਵਾਲਾ ਮਦਾਰੀ ਬੜਾ ਚਲਾਕ ਆ
0: ਜੀ।
1: ਗ੍ਰੰਥੀ ਕਹਿ ਲਓ ਪੁਜਾਰੀ ਕਹਿ ਲਓ ਕਿਉਂਕਿ ਮੰਦਰਾਂ ਚ ਪੁਜਾਰੀ ਹੁੰਦੇ ਆ
0: ਜੀ
1: ਤੇ ਗੁਰਦੁਆਰਿਆਂ ਚ ਗ੍ਰੰਥੀ ਹੁੰਦੇ ਆ ਤੇ ਮਸਜਿਦਾਂ ਚ ਮੁੱਲਾਂ ਮਿਲਾਣੇ ਹੁੰਦੇ ਆ
0: ਜੀ
1: ਤੇ ਬਾਕੀ ਧਰਮਾਂ ਦੇ ਵਿੱਚ ਵੀ ਪੁਜਾਰੀ ਹੈਗੇ ਆਪੋ ਆਪਣੇ ਹਿਸਾਬ ਨਾਲ ਜਿਹੜਾ ਕੁਛ ਵੀ ਉਹ ਕਰ ਰਹੇ ਹੈਗੇ ਆ
0: ਜੀ।
1: ਪਰ ਆਪਾਂ ਜਾਰੀ ਗੱਲ ਜਿਹੜੀ ਆ ਉਹ ਆਪਣੇ ਆਪਣੀ ਹੀ ਕਰਾਂਗੇ
0: ਜੀ।
1: ਮਕਾਰ ਕੁਟਲ ਅਤੇ ਸਿੱਖੀ ਦੀ ਜੜ੍ਹਾਂ ਚ ਤੇਲ ਦੇਣ ਵਾਲਾ
0: ਜੀ
1: ਆਰ ਆਰ ਐਸ ਦਾ ਵਫ਼ਾਦਾਰ ਸਿਪਾਹੀ
0: ਜੀ
1: ਜੋ ਆਪਣੀ ਡਿਊਟੀ ਬੜੀ ਸ਼ਿੱਦਤ ਦੇ ਨਾਲ ਨਿਭਾ ਰਿਹਾ
0: ਜੀ
1: ਉਹ ਸਾਰਿਆਂ ਨੂੰ ਇਸ ਵੇਲੇ ਮਦਾਰੀ ਦੀ ਤਰ੍ਹਾਂ ਨਚਾ ਰਿਹਾ
0: ਜੀ
1: ਤੇ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਜਥੇਬੰਦੀਆਂ ਹੈਗੀਆਂ ਕਰੀਬ ਸਾਰਿਆਂ ਦੇ ਵਿੱਚੋਂ ਆਪਣੀ ਕੁਸੜ ਕਰ ਚੁੱਕਾ ਹੈ
0: ਜੀ।
1: ਬਾਕੀ ਇਹਨਾਂ ਪੰਜ ਪੁਜਾਰੀਆਂ ਦਾ ਵਿਰੋਧ ਕਰਨ ਵਾਲੇ ਵੀ ਜਿਹੜੇ ਆ ਉਹ ਵੀ 90% ਸਿੱਧੇ ਤੌਰ ਤੇ ਕਿਸੇ ਨਾ ਕਿਸੇ ਸਾਧ ਦੇ ਹੀ ਪਿਛਲਾਗ ਹਨ ਪੁਜਾਰੀ ਹਨ
0: ਜੀ।
1: ਨਾਂ ਜ਼ਰੂਰ ਵਰਤਦੇ ਆ ਪੰਜ ਪਿਆਰਿਆਂ ਦਾ ਅਕਾਲ ਤਖ਼ਤ ਦਾ ਨਾਂ ਵਰਤਦੇ ਆ
0: ਜੀ
1: ਪਰ ਉਹਨਾਂ ਦੀ ਜਿਹੜੀ ਆਸਥਾ ਹੈਗੀ ਆ ਉਹ ਸਾਧਾਂ ਦੇ ਡੇਰਿਆਂ ਦੇ ਨਾਲ ਜੁੜੀ ਹੋਈ ਹੈ
0: ਬਿਲਕੁਲ।
1: ਇਹ ਮੈਂ 90% ਕਹਿ ਰਿਹਾ, ਹੋ ਰਿਹਾ ਹੋ ਸਕਦਾ ਥੋੜਾ ਬਹੁਤਾ ਵੱਧ ਹੋਵੇ ਜਾਂ ਥੋੜਾ ਬਹੁਤਾ ਘੱਟ ਹੋਵੇ।
0: ਜੀ
1: ਸਿੱਖਾਂ ਨੇ ਅਗਵਾਈ ਗੁਰੂ ਗ੍ਰੰਥ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਸੀ,
0: ਜੀ
1: ਜਿਸ ਦਾ ਹੁਕਮਨਾਮਾ ਤਾਂ ਫਰਜ਼ੀ ਤੌਰ ਤੇ ਇੱਕ ਰਸਮ ਬਣਾ ਦਿੱਤਾ ਗਿਆ।
0: ਜੀ
1: ਗੁਰੂ ਸਾਹਿਬ ਦਾ ਜੇ ਹੁਕਮਨਾਮਾ ਲੈਂਦੇ ਹਾਂ ਤਾਂ ਉਹ ਫਰਜ਼ੀ ਤੌਰ ਤੇ ਲੈ ਰਹੇ ਹਾਂ, ਇਹ ਗ੍ਰੰਥੀ ਡਿਊਟੀ ਉਹਨੇ ਹੁਕਮਨਾਮਾ ਲੈਣਾ ਲੈਣਾ।
0: ਜੀ
1: ਬਹੁਤੀਆਂ ਥਾਵਾਂ ਤੇ ਤਾਂ ਗ੍ਰੰਥੀ ਜਿਹੜੇ ਆ ਜਾਂ ਪ੍ਰਬੰਧਕ ਆ ਉਹ ਸੰਗਤ ਦੇ ਵਿੱਚੋਂ ਕਿਸੇ ਨੂੰ ਹੁਕਮਨਾਮਾ ਵੀ ਨਹੀਂ ਲੈਣ ਦਿੰਦੇ।
0: ਜੀ
1: ਮਤਲਬ ਜੇ ਕਿਸੇ ਦਾ ਜਿਸ ਤਰ੍ਹਾਂ ਹੁਣ ਕਿਸੇ ਨੇ ਪਾਠ ਰਖਾਇਆ, ਸਹਿਜ ਪਾਠ ਆ ਜਾਂ ਖੰਡ ਪਾਠ ਆ,
0: ਜੀ
1: ਤੇ ਉਹ ਪਰਿਵਾਰ ਚਾਹੁੰਦਾ ਹੈਗਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਜਣਾ ਹੁਕਮਨਾਮਾ ਲਵੇ।
0: ਜੀ
1: ਤੇ ਬਹੁਤੇ ਥਾਵਾਂ ਤੇ ਗ੍ਰੰਥੀ ਤੇ ਕਮੇਟੀਆਂ ਵਾਲੇ ਨਹੀਂ ਲੈਣ ਦਿੰਦੇ,
0: ਜੀ
1: ਪਰ ਕਈਆਂ ਥਾਵਾਂ ਤੇ ਕੋਈ ਪਾਬੰਦੀ ਨਹੀਂ ਹੈਗੀ।
0: ਜੀ
1: ਜਿਸ ਤਰ੍ਹਾਂ ਹੁਣ ਮੈਂ ਹਰਸਿਮਰਤ ਦੀ ਹੀ ਗੱਲ ਕਰਦਾ,
0: ਜੀ
1: ਜਦੋਂ ਅਸੀਂ ਹੇਵੜ ਵਾਲੇ ਪਾਸੇ ਰਹਿੰਦੇ ਸੀ, ਹੇਵੜ ਚ ਇੱਕ ਗੁਰਦੁਆਰਾ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਸਾਬਕਾ ਅਕਾਲ ਤਖ਼ਤ ਦੇ ਜਹੇਦਾਰ ਉਹਨਾਂ ਨਾਲ ਸੰਬੰਧਿਤ ਹੈਗਾ,
0: ਜੀ
1: ਤੇ ਉੱਥੇ ਜਿੰਨਾ ਚਿਰ ਅਸੀਂ ਰਹੇ ਹਾਂ ਹਰਸਿਮਰਤ ਨੇ ਕਈ ਵਾਰ ਉੱਥੇ ਹੁਕਮਨਾਮਾ ਲਿਆ।
0: ਜੀ
1: ਤੇ ਹੋਰ ਵੀ ਘਰਾਂ ਦੇ ਵਿੱਚ ਜਾਂ ਕਈਆਂ ਇੰਡੀਆ ਵਿੱਚ ਤਾਂ ਕਈਆਂ ਥਾਵਾਂ ਦੇ ਗੁਰਦੁਆਰਿਆਂ ਦੇ ਵਿੱਚ ਉੱਥੇ ਤਾਂ ਮਤਲਬ ਇੱਕ ਗੋਰੀ ਸਿੱਖ ਹੈ ਇਸ ਰਿਸਪੈਕਟ ਦੇ ਨਾਲ ਉੱਥੇ ਕੋਈ ਰੋਕਦਾ ਨਹੀਂ ਸੀ ਹੈਗਾ,
0: ਜੀ
1: ਪਰ ਆਮ ਤੌਰ ਤੇ ਨਹੀਂ ਹੋਣ ਦਿੰਦਾ ਦਿੱਤਾ ਜਾਂਦਾ। ਸੋ ਆਪਾਂ ਗੱਲ ਕਰ ਰਹੇ ਸੀ ਕਠਪੁਤਲੀਆਂ ਬਾਂਦਰ ਅਤੇ ਰਿੱਛ ਕਦੋਂ ਤੇ ਕਿਵੇਂ ਨੱਚਦੇ ਹਨ।
0: ਜੀ
1: ਦੇਖੋ ਕੈਸਾ ਅੰਧ ਘੋਰ ਪੁਜਾਰੀਆਂ ਜਾਂ ਉਹਨਾਂ ਦੇ ਕਾਮਾਂ ਦਾ ਹੁਕਮ ਤਾਂ ਇਲਾਹੀ ਹੋ ਗਿਆ,
0: ਜੀ
1: ਉਹਨਾਂ ਦੇ ਹੁਕਮ ਨੂੰ ਜਾਂ ਆਦੇਸ਼ ਨੂੰ ਜਾਂ ਕੁਛ ਵੀ ਉਹਨਾਂ ਦੀ ਲਿਖਤ ਨੂੰ ਇਲਾਹੀ ਕਿਹਾ ਜਾ ਰਿਹਾ।
0: ਜੀ
1: ਇਲਾਹੀ ਤਾਂ ਇਲਹਾਮ ਹੋ ਸਕਦਾ ਨਾ, ਜਿਹੜਾ ਅੱਲਾ ਤੋਂ ਆਉਂਦਾ ਜਾਂ ਰੱਬ ਤੋਂ ਆਉਂਦਾ, ਗੋਡ ਤੋਂ ਆਉਂਦਾ, ਕਰਤੇ ਤੋਂ ਆਉਂਦਾ।
0: ਜੀ
1: ਤੇ ਇਨਸਾਨਾਂ ਦੇ ਕਿਸੇ ਦੇਸ਼ ਨੂੰ ਇਲਾਹੀ ਕਿਤਨਾ ਕਿਹਾ ਜਾ ਸਕਦਾ,
0: ਜੀ
1: ਤੇ ਉਹ ਵੀ ਇਲਾਹੀ ਹੋ ਸਕਦਾ ਜੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਿਹਧ ਵਿੱਚ ਹੋਵੇ।
0: ਜੀ
1: ਪਰ ਉਹ ਸਿਹਧਾਂ ਤੱਕ ਤੋਂ ਹੋਰ ਹੀ ਮਿਲਦੀਆਂ।
0: ਬਿਲਕੁਲ
1: ਜਿਨ੍ਹਾਂ ਨੇ ਸਮੇਂ ਨਾਲ ਮਰ ਮਿਟ ਜਾਣਾ ਹੈ
0: ਜੀ,
1: ਤੇ ਉਹਨਾਂ ਦੇ ਆਦੇਸ਼ ਨੂੰ ਇਲਾਹੀ ਕਿਹਾ ਜਾ ਰਿਹਾ ਹੈ, ਪਰ ਜੋ ਸ਼ਬਦ ਗੁਰੂ ਜੁਗੋ ਜੁਗ ਅਟਾਲਿਆ,
0: ਜੀ
1: ਅਰਦਾਸ ਕਰਦੇ ਆ ਜੁਗੋ ਜੁਗ ਅਟਾਲੀ ਕਹਿੰਦੇ ਆ,
0: ਜੀ
1: ਤੇ ਉਸਦੇ ਹੁਕਮਨਾਮਿਆਂ ਨੂੰ ਰੁਮਾਲਿਆਂ ਰਜਾਈਆਂ ਵਿੱਚ ਵਲੇਟ ਅਤੇ ਏਸੀਆਂ ਦੇ ਵਿੱਚ ਫਰੀਜ ਕਰ ਦਿੱਤਾ ਜਾਂਦਾ।
0: ਜੀ
1: ਉਹਨਾਂ ਦੇ ਉੱਪਰ ਪਾਲਣਾ ਨਹੀਂ ਕਰਵਾਈ ਜਾ ਰਹੀ।
0: ਜੀ
1: ਮੈਂ ਕਹਿੰਦਾ ਵੀ ਜੇ ਇੱਧਰ ਇਹ ਆਪਣੀ ਪਾਰਟੀ ਬਾਜੀ ਦੇ ਹੁਕਮਨਾਮਿਆਂ ਨੂੰ ਛੱਡ ਕੇ,
0: ਜੀ
1: ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬੜੇ ਵਿਸ਼ੇਸ਼ ਹੁਕਮਨਾਮੇ ਹੈਗੇ ਆ,
0: ਜੀ
1: ਸਾਰੀ ਬਾਣੀ ਹੀ ਹੁਕਮਨਾਮੇ ਆ, ਪਰ ਜਿਹੜੇ ਵਿਸ਼ੇਸ਼ ਹੈ ਜੇ ਉਹਨਾਂ ਦੀ ਹੀ ਪਾਲਣਾ ਕਰਾ ਦੇਣੇ, ਉਹਨਾਂ ਦੇ ਆਦੇਸ਼ ਜਾਰੀ ਕਰ ਦੇਣ ਵੀ ਇਹਨਾਂ ਨੂੰ ਤੁਸੀਂ ਫਾਲੋ ਕਰਨਾ,
0: ਜੀ
1: ਤੇ ਕੋਈ ਸਿੱਖ ਉਹ ਤੋਂ ਮਨੁੱਕਰ ਨਹੀਂ ਹੋਏਗਾ।
0: ਬਿਲਕੁਲ
1: ਤੇ ਅਕਾਲ ਤਖ਼ਤ ਦਾ ਨਾਂ ਵਰਤ ਕੇ ਇਹ ਆਪੋ ਆਪਣੇ ਆਕਾਵਾਂ ਦੇ ਆਦੇਸ਼ ਜਿਹੜੇ ਆ ਉਹ ਜਾਰੀ ਕਰਦੇ ਆ।
0: ਬਿਲਕੁਲ
1: ਉਹਨਾਂ ਤੋਂ ਬਚਣ ਦੀ ਲੋੜ ਆ ਕੌਮ, ਜਿਹੜੀ ਕੌਮ ਦੀ ਆਸਥਾ ਅਕਾਲ ਤਖ਼ਤ ਤੇ ਆ, ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਆ, ਪਰ ਉਹ ਆਸਥਾ ਦਾ ਇਹ ਦੂਜਾ ਨਜਾਇਜ਼ ਫਾਇਦਾ ਉਠਾਉਂਦੇ ਆ।
0: ਜੀ
1: ਸੋ ਜੋ ਕਿ 95% ਸਿੱਖ ਹਰ ਰੋਜ਼ ਅਰਦਾਸ ਕਰਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਝੂਠ ਹੀ ਬੋਲੀ ਜਾਂਦੇ ਆ, 95% ਕਹਿ ਰਿਹਾ ਮੈਂ, ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
0: ਜੀ
1: ਇਹ ਹਰ ਅਰਦਾਸ ਦੇ ਵਿੱਚ ਕਿਹਾ ਜਾਂਦਾ ਹੈ।
0: ਬਿਲਕੁਲ
1: ਪਰ ਹੁਕਮ ਪੁਜਾਰੀਆਂ ਤੇ ਖੌਤੀ ਦਸਮ ਗ੍ਰੰਥਾਂ ਤੇ ਆਪੂ ਬਣਾਏ ਵੱਖ ਵੱਖ ਰਹਿਤ ਨਾਮਿਆਂ ਦਾ ਮੰਨੀ ਜਾਂਦੇ ਆ।
0: ਜੀ
1: ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਖੜੇ ਹੋ ਕੇ ਕਹਿੰਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਫਿਰ ਵੱਖ ਵੱਖ ਹੋਰ ਸੰਤ ਗ੍ਰੰਥ ਤੇ ਰਹਿਤ ਨਾਮੇ ਜਿਹੜੇ ਆ ਉਹ ਗੁਰੂ ਦੇ ਬਰਾਬਰ ਕਿਵੇਂ ਆ ਗਏ।
0: ਜੀ
1: ਜਾਂ ਤੁਸੀਂ ਇਹ ਕਹੋ ਹੀ ਨਾ।
0: ਬਿਲਕੁਲ
1: ਆਹ ਝੂਠ ਤਾਂ ਨਾ ਬੋਲੋ ਨਾ, ਗੁਰੂ ਸਾਹਿਬ ਦੇ ਸਨਮੁਖ ਹੋ ਕੇ ਝੂਠ ਬੋਲਣਾ ਜਿਹੜਾ ਉਹ ਗਲਤ ਆ।
0: ਬਿਲਕੁਲ
1: ਵੈਸੇ ਤਾਂ ਸਿੱਖ ਨੂੰ ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ।
0: ਬਿਲਕੁਲ
1: ਗੁਰੂ ਸਾਹਿਬ ਕਹਿੰਦੇ ਕੂੜ, ਹਾਂ ਕੂੜ ਬੋਲ ਮਰਦਾਰ ਖਾਏ
0: ਜੀ,
1: ਅਬਰੀ ਨੂੰ ਸਮਝਾਵਣ ਜਾਏ
0: ਜੀ,
1: ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ
0: ਜੀ।
1: ਆਪ ਤੋਂ ਡੁੱਬੇ ਡੁੱਬਿਆ ਕੂੜ ਦੇ ਵਿੱਚ ਤੇ ਉਹ ਸਾਥੀਆਂ ਨੂੰ ਵੀ ਡੋਬ ਰਿਹਾ।
0: ਬਿਲਕੁਲ
1: ਪੱਥਰ ਕੀ ਬੇੜੀ ਜੇ ਚੜੇ ਪਰ ਨਾਲ ਬੁਡਾਵੇ
0: ਜੀ,
1: ਜੇ ਕੋਈ ਪੱਥਰ ਦੀ ਬੇੜੀ ਦੇ ਵਿੱਚ ਚੜ ਜਾਏਗਾ ਤੇ ਪੱਥਰ ਨੇ ਤਾਂ ਪਾਣੀ ਦੇ ਵਿੱਚ ਡੁੱਬਣਾ ਹੀ ਆ। ਲੱਕੜ ਤੈਰਦੀ ਆ
0: ਬਿਲਕੁਲ,
1: ਜਾਂ ਰਬੜ ਤੈਰਦੀ ਆ, ਤੇ ਪੱਥਰ ਦੀ ਬੇੜੀ ਦੇ ਵਿੱਚ ਜੇ ਕੋਈ ਚੜੇਗਾ ਉਹ ਡੁੱਬੇਗਾ ਹੀ ਡੁੱਬੇਗਾ, ਪਰ ਨਾਲ ਬੁਡਾਵੇ ਉਹ ਸਾਰਾ ਦਾ ਪੂਰੀ ਦਾ ਪੂਰੀ ਡੁਬਾ ਲੇਗਾ।
0: ਬਿਲਕੁਲ,
1: ਸੋ ਪੱਥਰ ਦੀਆਂ ਬੇੜੀਆਂ ਜਿਹੜੇ ਘੁਣ ਵਾਂਗ ਜਿਹੜੇ ਇਹ ਡੇਰੇਦਾਰ ਹੈਗੇ ਆ
0: ਜੀ,
1: ਜਾਂ ਜਿਹੜੇ ਕਰਪਟ ਪੋਲੀਟੀਕਲ ਲੀਡਰ ਹੈਗੇ ਆ
0: ਜੀ,
1: ਜਾਂ ਜਿਹੜੇ ਪੁਜਾਰੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਛੱਡ ਕੇ ਹੋਰ ਸੰਤਾਂ ਦੇ ਗ੍ਰੰਥਾਂ ਦੇ ਸਿਧਾਂਤ ਨੂੰ ਫਾਲੋ ਕਰਵਾ ਰਹੇ ਆ
0: ਜੀ,
1: ਇਹ ਸਭ ਪੱਥਰ ਦੀਆਂ ਬੇੜੀਆਂ
0: ਜੀ।
1: ਇਹ ਗੁਰੂ ਸਾਹਿਬ ਕਹਿੰਦੇ ਪੱਥਰ ਕੀ ਬੇੜੀ ਜੇ ਚੜੇ ਪਰ ਨਾਲ ਬੁਡਾਵੇ
0: ਜੀ,
1: ਇਹ ਨਾ ਫਿਰ ਉਹ ਸੰਗੀਆਂ ਸਾਥੀਆਂ ਨੂੰ ਵੀ ਲੈ ਡੁੱਬਦੇ ਆ।
0: ਬਿਲਕੁਲ,
1: ਤੇ ਸੰਗੀ ਸਾਥੀ ਤਾਂ ਫਿਰ
0: ਭਾਈ ਗੁਰਦਾਸ ਜੀ ਦਾ ਅੰਨਾ ਆਗੂ ਜੇ ਥੀ ਸਭ ਸਾਥ ਮੁਹਾਵੇ,
1: ਹਾਂ ਅੰਨਾ ਆਗੂ ਜੇ ਥੀ ਸਭ ਸਾਥ ਮੁਹਾਵੇ
0: ਜੀ,
1: ਜੇ ਆਗੂ ਹੀ ਅੰਨਾ ਹੈਗਾ ਜਾਂ ਮਤਲਬ ਜਿਸ ਤਰ੍ਹਾਂ ਇੱਕ ਭੇਡ ਨੇ ਖੂਹ ਛਾਲ ਮਾਰਤੀ ਤੇ ਬਾਕੀਆਂ ਨੇ ਸਾਰੀਆਂ ਨੇ ਖੂਹ ਚ ਹੀ ਜਾਣਾ ਫਿਰ
0: ਜੀ ਜੀ।
1: ਇਹ ਨੀ ਵੀ ਚਲੋ ਉਹਨਾਂ ਚ ਦਿਮਾਗ ਨੀ ਹੈਗਾ ਨਾ, ਉਹ ਤਾਂ ਕਰਦੀਆਂ
0: ਜੀ,
1: ਜਾਂ ਉਹ ਸੋਚਦੀਆਂ ਨੀ, ਜਾਂ ਉਹਨਾਂ ਦਾ ਹੈਗਾ ਵੀ ਚਲੋ ਜਿਸ ਤਰ੍ਹਾਂ ਸਾਡੇ ਅੱਜ ਸਾਡੀ ਮਤਲਬ ਆਗੂ ਜਿੱਧਰ ਜਾ ਰਿਹਾ ਅਸੀਂ ਉੱਧਰ ਹੀ ਜਾਣਾ,
0: ਸੁਭਾਅ ਉਹਨਾਂ ਦਾ,
1: ਪਰ ਉਹਨਾਂ ਨੂੰ ਇਹ ਨੀ ਪਤਾ ਵੀ ਖੂਹ ਚ ਡਿੱਗ ਰਿਹਾ
0: ਜੀ।
1: ਬਸ ਤੁਸੀਂ ਕੁਛ ਕਹਿਣ ਲੱਗੇ ਸੀ?
0: ਮੈਂ ਕਿਹਾ ਉਹਨਾਂ ਦਾ ਸੁਭਾਅ ਹੈ।
1: ਹਾਂਜੀ ਹਾਂਜੀ, ਉਹਨਾਂ ਦਾ ਹਾਂ ਸੁਭਾਅ ਹੈਗਾ ਨਾ
0: ਜੀ,
1: ਤੇ ਉਹਨਾਂ ਨੇ ਮਤਲਬ ਉਤਨਾ ਹੀ ਕਰਨਾ ਹੈਗਾ ਜਿਸ ਤਰ੍ਹਾਂ ਉਹਨਾਂ ਦਾ ਮੂਰਲਾ ਕਰ ਰਿਹਾ ਹੈਗਾ। ਤੇ ਜੇ ਇਸੇ ਤਰ੍ਹਾਂ ਹੀ ਜੇ ਕੋਈ ਮਤਲਬ ਭੇਡ ਵਰਗਾ ਹੋ ਕੇ ਦੂਜਾ ਠੇਡੇ ਖਾਂਦਾ ਫਿਰਦਾ ਖੂਹ ਦੇ ਵਿੱਚ ਡਿੱਗਦਾ ਫਿਰਦਾ ਹੈ
0: ਜੀ,
1: ਤੇ ਉਹਦੇ ਮਗਰ ਲੱਗੀ ਜਿਹੜੀ ਪਾਨੂੰ ਸੰਗਤ ਤਾਂ ਨਹੀਂ ਕਹਿ ਸਕਦੇ, ਜੇ ਉਹ ਜਿਹੜਾ ਉਹਦੇ ਮਗਰ ਲੱਗਾ ਝੋਂਡਿਆ
0: ਜੀ,
1: ਉਹਨੇ ਤਾਂ ਫਿਰ ਡਿੱਗਣਾ ਹੀ ਆ। ਉਹਨੇ ਸੋਚਣਾ ਹੀ ਨੀ ਜਦੋਂ ਕਿ ਗੁਰੂ ਸਾਹਿਬ ਕਹਿੰਦੇ ਆ ਵੀ ਤਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਬਾਰ ਬਾਰ ਸਾਨੂੰ ਸੋਚਣਾ ਚਾਹੀਦਾ
0: ਜੀ,
1: ਅੱਗੋਂ ਦੇ ਜੇ ਚੇਤੀਏ ਕਾਇਤ ਮਿਲੇ ਸਜਾਏ
0: ਜੀ,
1: ਮਤਲਬ ਮੈਂ ਸੋਚਣ ਦਾ ਮਤਲਬ ਨੀ ਵੀ ਚਿੰਤਾ ਫਿਕਰ ਵਾਲੀ ਸੋਚ ਦੀ ਗੱਲ ਨੀ ਕਰ ਰਿਹਾ, ਮੈਂ
0: ਇਹਤਿਆਤ ਦੀ ਗੱਲ ਕਰ ਰਿਹਾ ਨਾ।
1: ਹਾਂ ਹਾਂਜੀ ਹਾਂਜੀ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ
0: ਜੀ।
1: ਇਹ ਗੁਰੂ ਸਾਹਿਬ ਨੇ ਦੇਖੋ ਅੱਜ ਤੋਂ ਕਿੰਨੇ ਸਾਲ ਪਹਿਲਾਂ ਇਹ ਪ੍ਰਵਚਨ ਕੀਤੇ ਹੋਏ ਆ
0: ਜੀ,
1: ਵੀ ਅੱਗੇ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਸੋਚਣਾ ਚਾਹੀਦਾ। ਪਰ ਕੌਮ ਜਦੋਂ ਦੀ ਸਿਧਾਂਤ ਨਾਲ ਟੁੱਟੀ ਆ, ਖੁਆਰ ਹੋ ਰਹੀ ਆ, ਅੱਗੇ ਬਾਰੇ ਕੋਈ ਸੋਚਿਆ ਨਹੀਂ ਜਾ ਰਿਹਾ
0: ਜੀ।
1: ਉਹ ਹੀ ਪੁਰਾਣੇ ਮੁੱਦੇ ਜਿਹੜੇ ਹੈਗੇ ਆ ਜਾਂ ਪੋਲੀਟੀਕਲ ਆ ਜਾਂ ਉਹਨਾਂ ਦੇ ਆਪਣੇ ਧਾਰਮਿਕ ਹੈਗੇ ਆ, ਉਹ ਵੀ ਤਾਂ ਅਸਲੀ ਧਾਰਮਿਕ ਨਹੀਂ, ਜਿਹੜੇ ਨਕਲੀ ਧਾਰਮਿਕ ਹੈਗੇ ਆ
0: ਜੀ,
1: ਉਹਨਾਂ ਨੂੰ ਵਾਰ ਵਾਰ ਉਛਾਲ ਕੇ ਤਾਂ ਉਹਨਾਂ ਨੂੰ ਪੋਲੀਟੀਕਲ ਗੇਮਾਂ ਵਾਸਤੇ ਵਰਤਿਆ ਜਾ ਰਿਹਾ
0: ਜੀ,
1: ਤੇ ਜਾਂ ਮਤਲਬ ਕੋਈ ਧਰਮ ਸਥਾਨਾਂ ਤੇ ਕਬਜ਼ੇ ਕਰਨ ਵਾਸਤੇ ਵਰਤਿਆ ਜਾ ਰਿਹਾ
0: ਜੀ।
1: ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆ ਸਿੱਖਾਂ ਦੀ, ਜਿਹਨੂੰ ਸਰਮੌਰ ਕਮੇਟੀ ਕਿਹਾ ਜਾਂਦਾ ਹੈ
0: ਜੀ,
1: ਤੇ ਇਹਦੀਆਂ ਚੋਣਾਂ ਹੀ ਨਹੀਂ ਹੋ ਰਹੀਆਂ
0: ਜੀ। ਉਹਨਾਂ ਦੀਆਂ ਚੋਣਾਂ ਇਸੇ ਕਰਕੇ ਨਹੀਂ ਨਾ ਹੋ ਰਹੀਆਂ ਕਿ ਜੇ ਸਿੱਖਾਂ ਦੇ ਹੱਕ ਦੀ ਕੋਈ ਗੱਲ ਹੋ ਰਹੀ ਆ ਤੇ ਇਹ ਨਾ ਹੋਵੇ ਕਿ ਬਈ ਇਹਨਾਂ ਦਾ ਬਾਦਲਾਂ ਦਾ ਕਬਜ਼ਾ ਹਟ ਜਾਏ ਆ, ਉਹਨਾਂ ਲੋਕਾਂ ਦਾ ਕਬਜ਼ਾ ਹਟ ਜਾਏ ਜਿਹੜੇ ਕੇਂਦਰ ਦੇ ਆਖੇ ਲੱਗ ਕੇ ਤੁਰਦੇ ਆ।
1: ਜੇ ਜਥੇਦਾਰ ਨਿਰਪੱਖ ਆ, ਉਹ ਕਹਿੰਦਾ ਵੀ ਮੈਂ ਤਾਂ ਜਥੇਦਾਰ ਤਾਂ ਸਾਰੀਆਂ ਜਥੇਬੰਦੀਆਂ ਦਾ ਆਗੂ ਹੁੰਦਾ ਹੈ, ਮੈਨੂੰ ਤੁਸੀਂ ਬਾਦਲ ਦਲੀਆ ਨਾ ਸਮਝੋ, ਤੇ ਫਿਰ ਹੁਕਮਨਾਮਾ ਕਿਉਂ ਨੀ ਕੱਢਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ?
0: ਵੀਰ ਜੀ, ਜੇ ਹੁਕਮਨਾਮਾ ਕੱਢੇਗਾ ਤੇ ਦੂਜੇ ਦਿਨ ਉਹਨੂੰ ਲਾ ਦੇਣਗੇ।
1: ਨਹੀਂ ਲਾ ਦੇਣਗੇ ਤੇ ਕੋਈ ਗੱਲ ਨੀ, ਉਹਦੀ ਕੁਰਬਾਨੀ ਤਾਂ ਦੂਜਾ ਰਹੂਗੀ ਨਾ, ਦੁਬਾਰਾ ਦੁਬਾਰਾ ਵੀ ਬਣ ਸਕਦਾ, ਕੌਮ ਨੂੰ ਦੁਬਾਰਾ ਬਣਾ ਸਕਦਾ।
0: ਦਾ ਵੀ ਇਹ ਹਾਲ ਆ ਕਿ ਕੁਰਬਾਨੀ ਕੌਣ ਪੁੱਛਦਾ ਹੁਣ? ਜਿਹੜੇ ਪਹਿਲੇ ਜਥੇਦਾਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਬਾਦਲ ਨੂੰ ਫਖਰੇ ਕੌਮ ਵਾਪਸ ਲੈ ਲਿਆ, ਉਹਨਾਂ ਦਾ ਅੱਜ ਦੇਖੋ ਕੌਣ ਖੜਾ ਉਹਨਾਂ ਨਾਲ?
1: ਉਹਨਾਂ ਦੇ ਨਾਲ ਵੀ ਕੋਈ ਖੜਾ ਹੈਗਾ, ਪਰ ਇਹਦਾ ਮਤਲਬ ਇਹ ਤਾਂ ਨੀ ਹੈਗਾ ਵੀ ਉਹਨਾਂ ਨੂੰ ਸਟੈਂਡ ਨਹੀਂ ਸੀ ਲੈਣਾ ਚਾਹੀਦਾ।
0: ਦੇਖੋ ਜੀ, ਉਹਨਾਂ ਨੇ ਤੇ ਸਟੈਂਡ ਲਿਆ ਔਰ ਚੰਗੀ ਗੱਲ ਕੀਤੀ ਹੈ। ਮਤਲਬ
1: ਉਹਨਾਂ ਨੇ ਜਿਹੜਾ ਉਹ ਸਟੈਂਡ ਲਿਆ ਹੈਗਾ ਉਹਦੇ ਵਿੱਚ ਵੀ ਕਈ ਕੁਛ ਹੈਗਾ, ਪਰ ਫਿਰ ਵੀ ਦੇਰ ਆਏ ਦਰੁਸਤ ਆਏ ਵਾਲੀ ਗੱਲ ਜਿਹੜੀ ਉਹ ਠੀਕ ਹੈ।
0: ਕੌਮ ਦੀ ਸਿਚੁਏਸ਼ਨ ਇਹ ਹੋ ਗਈ ਦੀ ਆ, ਉਹ ਕਹਿੰਦਾ ਨਾ ਜਥਾ ਪਰਜਾ ਤਥਾ ਰਾਜਾ, ਕਿ ਜੇ ਕੌਮ ਸੁਚੇਤ ਹੁੰਦੀ ਤਾਂ ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਸੀ ਕਰ ਸਕਦਾ। ਇਸ ਕਰਕੇ
1: ਹੁਣ ਦੇਖ ਲਓ
0: ਜਿਹੜਾ ਵੀ ਇਸ ਕੁਰਸੀ ਤੇ ਆ ਰਿਹਾ ਉਹ ਆਪਣੇ ਪੈਰਾਂ ਤੇ ਹੁੰਦਾ ਨਹੀਂ, ਉਹਦੀ ਆਪਣੀ ਰੀੜ੍ਹ ਦੀ ਹੱਡੀ ਹੀ ਨਹੀਂ ਆ।
1: ਹੁਣ ਇਹ ਕਹਿ ਰਹੇ ਆ ਵੀ ਭਗਵੰਤ ਮਾਨ ਨੂੰ ਕੋਈ ਮੂੰਹ ਨਾ ਲਾਵੇ।
0: ਦੇਖੋ ਨਾ, ਉਹ ਕਾਹਦੇ ਲਈ ਕਹਿ ਰਿਹਾ? ਉਹ ਇਹ ਬੋਲੀ ਬੋਲ ਰਿਹਾ ਜਿਹੜੀ ਅਕਾਲੀ ਦਲ ਬਾਦਲ ਦੀ ਬੋਲੀ ਆ।
1: ਪਰ ਜਿਹੜਾ ਜਿਹੜਾ ਤੁਸੀਂ ਹੁਕਮਨਾਮੇ ਦੀ ਗੱਲ ਕੀਤੀ ਆ ਨਾ, ਸਿੰਘਾਂ ਨੇ ਕੱਢਿਆ ਸੀ ਤੇ ਉਹਦੇ ਤੇ ਅਮਲ ਕਿਉਂ ਨਹੀਂ ਕਰਦੇ?
0: ਉਹੀ ਤੇ ਦੇਖੋ ਨਾ, ਇਹਨੂੰ ਕਿਉਂ ਲਿਆਇਆ ਗਿਆ?
1: ਹਾਂਜੀ,
0: ਇਹਨੂੰ ਲਿਆਇਆ ਇਸੇ ਕਰਕੇ ਗਿਆ ਕਿ ਉਸ ਹੁਕਮਨਾਮੇ ਨੂੰ, ਉਸ ਜਿਹੜਾ ਫੈਸਲਾ ਹੈ ਉਸ ਨੂੰ ਰੱਦੀ ਦੀ ਟੋਕਰੀ ਸੁੱਟਿਆ ਜਾਏ। ਹੁਣ ਅਜੇ ਇਹ ਵੀ ਜ਼ੋਰ ਨਹੀਂ ਕਰਦਾ ਕਿ ਇਹਨੂੰ ਵੀ ਪਤਾ ਹੈ ਕਿ ਗੁਰਬਚਨ ਸਿੰਘ ਵਾਲਾ ਹਾਲ ਹੋ ਸਕਦਾ, ਇਸ ਕਰਕੇ ਨਹੀਂ ਤਾਂ ਉਹ ਫੈਸਲਾ ਇਹਨਾਂ ਨੇ ਕਰਵਾ ਰਿਹਾ। ਹੌਲੀ ਹੌਲੀ ਤਿਆਰੀ ਉਹੀ ਹੋ ਰਹੀ ਆ ਕਿ ਕਿਸੇ ਵੀ ਢੰਗ ਨਾਲ ਇਸ ਨੂੰ ਇਹ ਕੀਤਾ ਜਾਏ, ਕਿਸੇ ਵੀ ਢੰਗ ਦੇ ਨਾਲ, ਮਤਲਬ ਉਹ ਜਿਹੜਾ ਵਕਤ ਜਿਹੜਾ ਉਹ ਹੁਕਮਨਾਮਾ ਹੈ ਉਹਨੂੰ ਵਾਪਸ ਲਿਆ ਜਾਏ। ਪਰ ਉਹ ਅਜੇ ਉਹ
1: ਸਵੀਕਾਰ
0: ਨਹੀਂ ਹੋ ਰਹੇ।
1: ਹਾਂਜੀ ਹਾਂਜੀ ਹਾਂਜੀ, ਜਿਵੇਂ ਗੁਰਬਾਣੀ ਕਹਿੰਦੀ ਹੈ, ਜੇ ਕੱਦ ਚੰਗੀ ਕਰੇ ਦੂਜੀ ਪੀਵੇ ਰਾਸ।
0: ਜੀ,
1: ਜੇ ਹੁਣ ਚੰਗੀ ਗੱਲ ਕੀਤੀ ਸੀ
0: ਵੀ ਉਹਦੇ ਪਿੱਛੇ ਵੀ ਹਿੱਤ ਨੇ।
1: ਹਾਂ,
0: ਜਿਹੜੀ
1: ਚੰਗੀ
0: ਪਿੱਛੇ ਵੀ ਹਿੱਤ ਨੇ, ਜੇ ਉਹ ਡੈਮੇਜ ਬਾਦਲ ਅਕਾਲੀ ਦਲ ਨੂੰ ਕਰ ਰਹੀ ਆ ਫਿਰ ਉਹ ਕਰਨੀ ਨੀ।
1: ਬਾਕੀ ਸਾਰੇ ਸਿੰਘਾਂ ਦੀਆਂ
0: ਕਰ ਰਹੀ ਹੈ, ਇਸ ਕਰਕੇ ਕੀਤੀ ਜਾ ਰਹੀ ਹੈ।
1: ਬਾਕੀ ਸਾਰੇ ਸਿੰਘਾਂ ਸ਼ਹੀਦਾਂ ਦੀਆਂ ਅਰਦਾਸਾਂ ਅਕਾਲ ਤਖ਼ਤ ਤੇ ਹੁੰਦੀਆਂ
0: ਜੀ,
1: ਤੇ ਦੂਜਾ ਆਪਣਾ ਖਾਲੜਾ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਹੈਗੀ ਆ, ਉਹਨਾਂ ਦੀ ਤਾਂ ਅਰਦਾਸ ਅਕਾਲ ਤਖ਼ਤ ਤੇ ਹੋਣੀ ਚਾਹੀਦੀ ਸੀ।
0: ਬਿਲਕੁਲ, ਉਹਨਾਂ ਨੂੰ ਕਰਨੀ ਚਾਹੀਦੀ ਸੀ।
1: ਅਰਦਾਸ ਤਾਂ ਵੈਸੇ ਦੁਨੀਆਂ ਚ ਕਿਤੇ ਵੀ ਹੋ ਸਕਦੀ, ਅਰਦਾਸ ਤੇ ਕੋਈ ਪਾਬੰਦੀ ਨਹੀਂ ਹੈਗੀ
0: ਜੀ।
1: ਪਰ ਉਹਦੇ ਚ ਸਾਰੇ ਜਿਹੜੇ ਸ਼ਹੀਦ ਹੋਏ, ਜਿਹੜੇ ਨਿਰਪੱਖ ਸੀ ਹੈਗੇ, ਭਾਵੇਂ ਉਹ ਪੰਥਕ ਸੀ ਹੈਗੇ, ਭਾਵੇਂ ਉਹ ਪੰਥਕ ਨਹੀਂ ਸੀ ਹੈਗੇ, ਭਾਵੇਂ ਉਹ ਹਿੰਦੂ ਮੁਸਲਮਾਨ ਸਿੱਖ ਕੋਈ ਵੀ ਸੀ ਹੈਗੇ, ਉਹ ਸਾਰਿਆਂ ਦੀ ਇਹ ਅਰਦਾਸ ਕਰਨੀ ਚਾਹੀਦੀ ਹੈ।
0: ਬਿਲਕੁਲ ਕਰਨੀ ਚਾਹੀਦੀ ਹੈ।
1: ਤੇ ਫਿਰ ਦੇਖੋ ਉੱਥੇ ਦੂਜਾ ਇਹਨੇ ਕੀਤਾ ਕੀ ਹੈਗਾ, ਅਰਦਾਸ ਗੁਰੂ ਦਾ ਉਹ ਟਾਸਰਾ ਲੈ ਕੇ ਕਰਨੀ ਸੀ, ਤੇ ਉੱਥੇ ਕਹਿ ਰਿਹਾ ਹੈਗਾ ਆਪਣਾ ਦੂਜਾ ਆਪਣਾ, ਮੈਨੂੰ ਹੁਣ ਭੁੱਲ ਹੀ ਗਿਆ ਹੈਗਾ, ਕਿੰਨੋ ਬੜੋ ਕਲੂ ਮੈਂ ਸਾਕਾ
0: ਜੀ,
1: ਕਿਹੜੀ ਤੋਕੇ ਗਿਆ ਤਾਂ ਗੁਰਬਾਣੀ ਹੈ ਨੀ।
0: ਉਹਦੀ ਦਸਮ ਗ੍ਰੰਥ ਦੀ ਵਿਚਿੱਤਰ ਨਾਟਕ ਦੀ
1: ਵਿਚਿੱਤਰ ਨਾਟਕ ਦੀ ਆ ਵੀ ਕਿੰਨੋ ਬੜੋ ਕਲੂ ਮੈਂ ਸਾਕਾ
0: ਜੀ,
1: ਗੁਰੂ ਗੁਰੂ ਤੇਗ ਬਹਾਦਰ ਦੇ ਸਾਕੇ ਦੇ ਨਾਲ ਕਿਸੇ ਨੂੰ ਜੋੜਿਆ ਜਾ ਸਕਦਾ? ਨਾਲੇ ਗੁਰਬਾਣੀ ਦੇ ਵਿੱਚ ਹੋਰ ਤੁਕਾਂ ਘੱਟ ਸੀ ਹੈਗੀਆਂ ਸ਼ਹੀਦਾਂ ਵਾਸਤੇ
0: ਜੀ,
1: ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਇਹ ਕਿਉਂ ਨਾ ਪੜਿਆ ਗਿਆ?
0: ਦੇਖੋ ਜੀ, ਹੁਣ ਤੁਸੀਂ ਕਹਿੰਦੇ ਹੋ ਮਿਸ਼ਨਰੀ ਆ ਤੇ ਮੈਨੂੰ ਕੀ ਪਤਾ ਕੀ ਆ।
1: ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਸਾਡੇ ਖੇਤ,
0: ਬਿਲਕੁਲ ਇਹ ਬਾਣੀ ਦੀ ਪੰਕਤੀ ਆ।
1: ਮਤਲਬ ਉਹ ਤਾਂ ਪੁਰਜਾ ਪੁਰਜਾ ਕੱਟ ਮਰਿਆ ਨਾ, ਉਹਨੇ ਆਪਣਾ ਆਪਣਾ ਮੈਦਾਨ ਨਹੀਂ ਛੱਡਿਆ, ਖਾਲੜੇ ਨੇ ਸ਼ਹੀਦ ਹੋ ਗਿਆ, ਉੱਥੇ ਗੁਰਬਾਣੀ ਦੀ ਤੋਕੇ ਢੁੱਕਦੀ ਆ ਨਾ ਕਿ ਕਿਨੋ ਬੜੋ ਕਲੂ ਮੈਂ ਸਾਕਾ
0: ਜੀ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ
1: ਕਬੂ ਨਾ ਛੱਡੇ ਖੇਤ, ਉਹਨੇ ਫਿਰ ਵੀ ਆਪਣਾ ਮੈਦਾਨ ਨਹੀਂ ਛੱਡਿਆ।
0: ਜੋ ਪਰਿਓ ਨਿਸ਼ਾਨੇ ਕਾਓ ਖੇਤ, ਜੋ ਮਾਡਿਓ ਸੂਰਮਾ ਆਪ ਜੂਝਣ
1: ਕੋ ਦਾਓ
0: ਜੀ,
1: ਇਹ ਗੁਰਬਾਣੀ ਹੈ, ਤੁਕਾਂ ਕਿਉਂ ਨੀ ਪੜ੍ਹਦੇ? ਕਦੇ ਡੇਰੇ ਛੇ ਬਾਬਾ ਮੋਹੇ ਦੇ ਮਗਰ ਲੱਗ ਜਾਂਦੇ ਆ, ਕਦੇ ਕਿਨੋ ਬੜੋ ਜਿਹੜੀਆਂ ਬਾਹਰਲੀਆਂ ਕਵਿਤਾਵਾਂ ਉਹਨਾਂ ਨੂੰ ਇਹ ਗੁਰਬਾਣੀ ਕਹੀ ਜਾਂਦੇ ਆ।
0: ਜੀ
1: ਤੇ ਹੁਣ ਰੱਬ ਹੀ ਰਾਖਾ ਹੈਗਾ, ਇਸ ਕਰਕੇ ਕਠ ਪੁਤਲੀਆਂ ਬਾਂਦਰ ਅਤੇ ਰਿੱਛ ਜਿਹੜੇ ਆਪ ਨੀ ਨੱਚਦੇ, ਕਹਿੰਦੇ ਨਚਾਏ ਜਾਂਦੇ ਆ।
0: ਜੀ
1: ਪਰ ਸ਼੍ਰੋਮਣੀ ਕਮੇਟੀ ਵੱਡੀਆਂ ਵੱਡੀਆਂ ਸਿੰਘ ਸਭਾਵਾਂ ਅਤੇ ਵੱਡੇ ਵੱਡੇ ਬਜਟ ਵਾਲੀਆਂ ਸੰਸਥਾਵਾਂ,
0: ਜੀ
1: ਆਪਾਂ ਗੱਲ ਕਰ ਰਹੇ ਸੀ ਕਿ ਅਜੋਕੇ 95% ਸਿੱਖ ਹਰ ਰੋਜ਼ ਅਰਦਾਸ ਕਰਦੇ ਗੁਰੂ ਦੀ ਹਜ਼ੂਰੀ ਵਿੱਚ, ਝੂਠ ਬੋਲੀ ਜਾਂਦੇ ਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
0: ਜੀ
1: ਪਰ ਹੁਕਮ ਜਿਹੜਾ ਹੋਰਨਾਂ ਹੀ ਸੰਤਾਂ ਗ੍ਰੰਥਾਂ ਤੇ ਰਹਿਤਨਾਮਿਆਂ ਦਾ ਮੰਨੀ ਜਾਂਦੇ ਆ।
0: ਜੀ
1: ਦੇਖੋ, ਪੰਜਾਬ ਦੇ ਮੁੰਡੇ ਕੁੜੀਆਂ ਬੇਰੁਜ਼ਗਾਰ ਹੋ ਨਸ਼ਿਆਂ ਦੇ ਆਦੀ ਹੋ ਗਏ ਆ,
0: ਜੀ
1: ਹੋਏ ਆ ਜਾਂ ਕਰ ਦਿੱਤੇ ਗਏ ਆ, ਜਾਂ ਇਹਦੇ ਵਿੱਚ ਵੀ ਦੂਜਾ ਚਾਲ ਚੱਲੀ ਗਈ ਹੈ।
0: ਜੀ
1: ਡੇਰੇ ਉਹਨਾਂ ਨੂੰ ਰੁਜ਼ਗਾਰ ਤੇ ਲਾਲਚ ਦਿੰਦੇ ਆ, ਡੇਰੇ ਜਿਹੜੇ ਆ ਉਹਨਾਂ ਨੂੰ ਰੁਜ਼ਗਾਰ ਦਾ ਲਾਲਚ ਦੇ ਰਹੇ ਆ।
0: ਬਿਲਕੁਲ,
1: ਪਰ ਸ਼੍ਰੋਮਣੀ ਕਮੇਟੀ ਵੱਡੀਆਂ ਵੱਡੀਆਂ ਸਿੰਘ ਸਭਾਵਾਂ ਤੇ ਵੱਡੇ ਵੱਡੇ ਬਜਟ ਵਾਲੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਤੇ ਪੰਜਾਬ ਸਰਕਾਰਾਂ ਆਪਣੇ ਹੀ ਢਿੱਡ ਭਰੀ ਜਾ ਰਹੇ ਹਨ।
0: ਜੀ
1: ਇਹਨਾਂ ਦਾ ਉਧਰ ਕੋਈ ਧਿਆਨ ਨਹੀਂ ਹੈਗਾ। ਜੇ ਮਤਲਬ ਸ਼੍ਰੋਮਣੀ ਕਮੇਟੀ ਜਾਂ ਵੱਡੀਆਂ ਵੱਡੀਆਂ ਸਿੰਘ ਸਭਾਵਾਂ ਜਾਂ ਵੱਡੇ ਬਜਟ ਵਾਲੀਆਂ ਸੰਸਥਾਵਾਂ ਜਿਹੜੀਆਂ ਜਾਂ ਜਿਹੜੀ ਪੰਜਾਬ ਸਰਕਾਰ ਆ, ਇਹ ਸਾਰੇ ਮਿਲ ਕੇ ਨੌਜਵਾਨਾਂ ਨੂੰ ਸੰਭਾਲਣ ਤੇ ਨੌਜਵਾਨ ਜਿਹੜੇ ਉਹ ਨਸ਼ਿਆਂ ਦੇ ਤੋਂ ਮੁਕਤ ਹੋ ਸਕਦੇ ਆ, ਉਹ ਡੇਰੇਦਾਰਾਂ ਤੋਂ ਵੀ ਮੁਕਤ ਹੋ ਸਕਦੇ ਆ।
0: ਬਿਲਕੁਲ, ਪਰ ਡੇਰੇਦਾਰਾਂ ਦੀਆਂ ਵੋਟਾਂ ਨੇ ਨਾ,
1: ਅਗਰ ਵੋਟਾਂ ਤਾਂ ਹੀ ਬਣੀਆਂ ਹੈ ਨਾ। ਹੁਣ ਡੇਰੇ ਤੇ ਵੋਟਾਂ ਕਿਉਂ ਬਣੀਆਂ? ਤੁਸੀਂ ਡੇਰੇ ਤੇ ਜਾਓ, ਉਹ ਕਿਸੇ ਨੂੰ ਦੂਜਾ ਉੱਥੇ ਘੱਟ ਤੋਂ ਘੱਟ ਲੰਗਰ ਸਾਰਿਆਂ ਨੂੰ ਮਿਲ ਜਾਂਦਾ ਹੈ ਕਿ ਭੂਚੋ ਵਾਲਾ ਡੇਰਾ ਹੀ ਆ ਜਿੱਥੇ ਜਾਤ ਪਾਤ ਤੇ ਨਫ਼ਰਤ ਕੀਤੀ ਜਾਂਦੀ ਆ
0: ਜੀ,
1: ਤੇ ਲੋਕਾਂ ਨੂੰ ਭਾਵੇਂ ਉਹ ਆਪਣੇ ਲਾਲਚ ਦੀ ਖਾਤਰ ਹੀ ਆ, ਪਰ ਫਿਰ ਵੀ ਉਹ ਕਿਸੇ ਨੂੰ ਦਰਕਾਰ ਦੇ ਨਹੀਂ ਜਿਸ ਤਰ੍ਹਾਂ ਇਹ ਦਰਕਾਰ ਦੇ ਸ਼੍ਰੋਮਣੀ ਕਮੇਟੀ ਦੇ ਵਾਲਿਆਂ ਕੋਲ ਜਾਂ ਹੋਰ ਹੰਕਾਰੀ ਪ੍ਰਬੰਧਕਾਂ ਦੇ ਗੁਰਦੁਆਰੇ ਚਲੇ ਜਾਓ, ਤੁਹਾਨੂੰ ਕੋਈ ਪਿਆਰ ਨਹੀਂ ਦਿੰਦਾ ਅੱਗੋਂ
0: ਜੀ।
1: ਸਭ ਨੇ ਮੂੰਹ ਅੱਡੇ ਆ ਵੀ ਸਭ ਪਰਚੀਆਂ ਕਟਾਓ, ਪੈਸੇ ਗੋਲਕ ਚ ਪਾਓ ਇੱਥੇ
0: ਜੀ,
1: ਤੇ ਜੇ ਇੱਥੋਂ ਪਿਆਰ ਮੇਰੇ ਗੁਰੂ ਘਰ ਦੇ ਵਿੱਚੋਂ ਤੇ ਲੋਕ ਕਿਉਂ ਡੇਰਿਆਂ ਤੇ ਜਾਣ? ਗੁਰੂ ਸਾਹਿਬ ਦੇ ਕੋਲ ਕਿੰਨਾ ਪਿਆਰ ਮੁਹੱਬਤ ਸੀ, ਕਿੰਨਾ ਲੋਕਾਂ ਨੂੰ ਉਹ ਹੈਲਪ ਕਰਦੇ ਸੀ ਲੋੜਵੰਦਾਂ ਦੀ, ਇਹ ਤਾਂ ਆਪਣੇ ਕੋਲ ਤਿਆਰ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਦੇਖੋ ਵੀਰ ਜੀ, ਲੜ ਤੇ ਸਕਦੇ ਆ, ਪਰ ਗੱਲ ਉਹੀ ਆ ਨਾ ਕਿ ਫਾਈਨੈਂਸ਼ੀਅਲ ਰਿਸੋਰਸਿਸ ਕਿਹਨਾਂ ਦੇ ਹੱਥ ਨੇ।
1: ਬਹੁਤ ਵੱਡੇ ਵੱਡੇ ਧਨਾਟ ਹੈਗੇ ਜਿਨ੍ਹਾਂ ਕੋਲ ਹੈਗੇ ਆ,
0: ਚਲੋ
1: ਤੇ
0: ਦੇਖਦੇ ਆ
1: ਜੇ ਉਹ
0: ਅੱਗੇ
1: ਇਕੱਠੇ
0: ਸਾਰਾ।
1: ਹੋ ਜਾਣ, ਜਿਸ ਤਰ੍ਹਾਂ ਹੁਣ ਰੱਖੜਾ ਪਰਿਵਾਰ ਹੈਗਾ, ਇਸੇ ਤਰ੍ਹਾਂ ਹੋਰ ਵੀ ਇਹੋ ਜਿਹੇ ਹੈਗੇ ਜਿਹੜੇ ਬਹੁਤ ਸਰਮਾਏਦਾਰ ਹੈਗੇ ਨੇ।
0: ਰੱਖੜਾ ਪਰਿਵਾਰ ਤੇ ਆਪ ਜਿਹੜਾ ਹੁਣ ਉਹ ਆਪ ਪਾਰਟੀ ਚਲਾ ਗਿਆ।
1: ਚਲੋ ਚਲੇ ਤਾਂ ਗਿਆ, ਚਲੋ ਫਿਰ ਆਮ ਪਾਰਟੀ ਚਲੇ ਗਿਆ, ਹੁਣ ਫਿਰ ਜਦੋਂ ਇਹਨਾਂ ਨੇ ਨਹੀਂ ਚੱਲਿਆ, ਕੋਈ ਚੰਗਾ ਕੰਮ ਨਹੀਂ ਕੀਤਾ, ਨਹੀਂ ਕੁਛ ਦਿਸਿਆ, ਤੇ ਆਮ ਆਦਮੀ ਪਾਰਟੀ ਫਿਰ ਵੀ ਇਹਨਾਂ ਨਾਲੋਂ ਤਾਂ ਥੋੜੀ ਬਹੁਤੀ ਠੀਕ ਆ ਅਜੇ ਤੱਕ ਤਾਂ।
0: ਜੀ
1: ਸਾਰੀ ਤਾਂ ਨਹੀਂ ਮੈਂ ਕਹਿ ਸਕਦਾ, ਪਰ ਜਿਹੜੇ ਜਿਹੜੇ ਉਹਨਾਂ ਨੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਨਦੀਆਂ ਦਾ ਨਹਿਰਾਂ ਦਾ ਪਾਣੀ ਜਾਣਾ ਲਾਤਾ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਲਾਇਆ।
0: ਦੇਖੋ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਸੀ ਨਾ।
1: ਆਹੋ ਤੇ ਫਿਰ ਜਿਹੜਾ ਉਹਨਾਂ ਨੇ ਹੁਣ ਜਿਹੜੇ ਗਰੀਬ ਵਿਚਾਰੇ 24 ਆਵਰ ਹੁਣ ਉੱਥੇ ਬਿਜਲੀ ਆ ਰਹੀ ਆ,
0: ਜੀ
1: ਉੱਥੇ ਪਹਿਲਾਂ ਦੂਜਾ ਜ਼ਿਮੀਂਦਾਰ ਬਿਜਲੀ ਤੋਂ ਹੀ ਬੜੇ ਔਖੇ ਸੀ,
0: ਜੀ
1: ਤੇ ਹੁਣ ਜਿਹੜਾ ਚਲੋ ਥੋੜਾ ਬਹੁਤਾ ਭਾਵੇਂ ਲਾਲਚ ਨੂੰ ਕੀਤਾ, ਵੋਟਾਂ ਨੂੰ ਕੀਤਾ, ਫਿਰ ਵੀ ਬੀਬੀਆਂ ਨੂੰ ਰਾਹਤ ਦਿੱਤੀ ਥੋੜੀ ਬਹੁਤੀ,
0: ਜੀ
1: ਕੁਛ ਨਾ ਕੁਛ ਤਾਂ ਕੀਤਾ ਹੈ ਨਾ ਇਹਨਾਂ ਨੇ, ਤਾਂ ਇਹ ਵੀ ਨਹੀਂ ਕੀਤਾ ਹੈਗਾ।
0: ਆਪਾਂ ਪੋਲਿਟਿਕਸ ਤੇ ਇਸ ਤੇ ਕੀ ਲੈਣਾ, ਆਪਾਂ ਆਪਣੀ
1: ਚਲੋ ਆਪਾਂ ਆਪਾਂ ਇੱਧਰ ਨਹੀਂ ਜਾਂਦੇ, ਪਰ ਇਹ ਲੋਕ ਚਲੇ ਜਾਂਦੇ, ਪਰ ਉਹ ਤਾਂ ਪੋਲੀਟੀਕਲ ਬੰਦਾ ਨਾ ਜਿਹੜਾ ਰੱਖੜਾ, ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਸ਼ਾਇਦ ਹੈਗਾ,
0: ਨਹੀਂ
1: ਉਹ ਪੋਲੀਟੀਕਲ ਹੀ ਹੈਗਾ,
0: ਜੀ
1: ਜਾਂ ਧਨਾੜ ਹੈਗਾ ਜਾਂ ਪੋਲੀਟੀਕਲ ਤੌਰ ਤੇ ਜਾਣੇ ਨੇ।
0: ਤੁਸੀਂ ਜ਼ਿਕਰ ਇਹ ਕੀਤਾ ਸੀ ਨਾ ਕਿ ਜਿੰਨੇ ਵੀ ਹੁਣ ਇਲੈਕਟਿਡ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ 16 ਸਾਲ ਤੋਂ ਨੇ, ਉਹ
1: ਕਈਆਂ ਜ਼ਿਆਦਾ ਚਿਰ ਹੋ ਗਿਆ,
0: ਕੋਈ ਰਾਈਟ ਨਹੀਂ ਬਣਦਾ ਜੇ ਉਹ ਮਤਲਬ ਕੌਮ ਦਾ ਕਹਿਣ ਕਿ ਅਸੀਂ ਨੁਮਾਇੰਦਗੀ ਕਰਦੇ ਹਾਂ।
1: ਆਹੋ ਉਹਨਾਂ ਨੂੰ ਹੁਣ ਕੋਈ ਹੱਕ ਨਹੀਂ ਹੈ, ਦੂਜਾ ਉਹਦਾ ਮਤਲਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਲਾਅ ਹੈਗਾ ਉਹਦੇ ਮੁਤਾਬਕ ਵੀ ਠੀਕ ਨਹੀਂ ਹੈਗਾ
0: ਜੀ,
1: ਤੇ ਜੇ ਕੌਮ ਜਾਗ ਪਵੇ ਗੱਲਾਂ ਨੂੰ ਇਹਨਾਂ ਨੂੰ ਪਕੜ ਲਵੇ ਤਾਂ ਫਿਰ ਹੋ ਸਕਦਾ ਕੁਛ।
0: ਜਦੋਂ ਵੀ ਉਹਨਾਂ ਨੂੰ ਇਲੈਕਸ਼ਨ ਨੇੜੇ ਆਉਂਦੀਆਂ ਨੇ, ਉਹ ਕੋਈ ਨਾ ਕੋਈ ਅੜਿੱਕਾ ਖੜਾ ਕਰਕੇ ਕੋਰਟਾਂ ਵਿੱਚ ਚਲੇ ਜਾਂਦੇ ਆ, ਉਸ ਨੂੰ ਡਿਲੇ ਕਰਦੇ ਆ।
1: ਨਹੀਂ ਬਾਕੀ ਧਰਮਾਂ ਦੀਆਂ ਜਿੰਨੀਆਂ ਕਮੇਟੀਆਂ ਉਹ ਕਿਉਂ ਨਹੀਂ, ਉਹਦੀਆਂ ਸਰਕਾਰ ਨਹੀਂ ਚੋਣਾਂ ਕਰਾਉਂਦੀ, ਸ਼੍ਰੋਮਣੀ ਕਮੇਟੀ ਦੀਆਂ ਕਿਉਂ ਕਰਾਉਂਦੀ ਆ?
0: ਉਹੀ ਸਵਾਲ ਉਹੀ ਆ ਨਾ, ਉਹੀ ਸਵਾਲ ਮੈਂ ਪੁੱਛ ਰਿਹਾ।
1: ਆ ਵੀ ਸਾਨੂੰ ਪਹਿਲਾਂ ਮਤਲਬ ਸਰਕਾਰਾਂ ਨੂੰ ਪੁੱਛ ਕੇ ਚੱਲਣਾ ਪਊਗਾ ਧਰਮ ਦੇ ਵਿੱਚ ਵੀ,
0: ਜਿਹੜਾ ਐਕਟ ਬਣਿਆ ਤਾਂ ਉਹ ਸਰਕਾਰਾਂ ਦਾ ਹੀ ਐਕਟ ਹੈ ਨਾ,
1: ਤੇ ਉਹ ਬਣਿਆ ਤਾਂ ਹੈਗਾ, ਤੇ ਜੇ ਇਕੱਠੇ ਹੋ ਗਏ ਤੋੜ ਨਹੀਂ ਸਕਦੇ ਭਲਾ?
0: ਇਕੱਠਾ ਹੋਏਗਾ ਕੌਣ?
1: ਆ ਤਾਂ ਇੱਥੇ ਗੱਲ ਤਾਂ ਇੱਥੇ ਆਣ ਕੇ ਕਠਪੁਤਲੀਆਂ ਤੋਂ ਉੱਪਰ ਉੱਠਣਾ ਪੈਣਾ। ਸੋ ਆਪਾਂ ਗੱਲ ਕਰ ਰਹੇ ਸੀ, ਇਹ ਸਭ ਕਮਰਸ਼ੀਅਲ ਅਤੇ ਰਾਜਨੀਤੀ ਦੇ ਅੱਡੇ ਬਣੇ ਹੋਏ ਆ, ਤੇ ਜਦ ਪੈਸਾ ਹੀ ਨਹੀਂ ਚੜੇਗਾ ਆਪੇ ਇਹਨਾਂ ਨੂੰ ਅਕਲ ਆ ਜਾਏਗੀ, ਜੋ ਪੈਸੇ ਤੇ ਚੌਧਰ ਦੇ ਹੰਕਾਰ ਦੇ ਵਿੱਚ ਇਹਨਾਂ ਦੀ ਮੱਤ ਮਾਰੀ ਹੋਈ ਆ
0: ਜੀ,
1: ਜੇ ਸਦਕਾ ਹਰ ਪੁੱਠਾ ਸਿੱਧਾ ਕੁਕਰਮ ਕਰੀ ਕਰਾਈ ਜਾ ਰਿਹਾ
0: ਜੀ।
1: ਸੋ ਗੁਰੂ ਸਾਹਿਬ ਤਾਂ ਕਹਿੰਦੇ ਆ ਨਾ, ਦੂਜਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ
0: ਜੀ,
1: ਤੇ ਗਰੀਬਾਂ ਤੱਕ ਤਾਂ ਗੁਰੂ ਦੀ ਗੋਲਕ ਜਾ ਨਹੀਂ ਰਹੀ ਹੁਣ
0: ਜੀ।
1: ਸੋ ਇਸ ਕਰਕੇ ਜਿੱਥੇ ਲੋੜਵੰਦਾਂ ਦਾ ਭਲਾ ਹੋ ਰਿਹਾ ਹੈ, ਕੌਮ ਨੂੰ ਉੱਥੇ ਉੱਧਰ ਧਿਆਨ ਦੇਣਾ ਚਾਹੀਦਾ
0: ਜੀ।
1: ਹੁਣ ਪਿੰਗਲਵਾੜਾ ਜਿਹੜਾ ਭਾਵੇਂ ਕਿਸ ਤਰ੍ਹਾਂ ਦਾ ਵੀ ਆ, ਉਹ ਕਿਸੇ ਧਰਮ ਨਾਲ ਜਾਤ ਨਾਲ ਕੋਈ ਨਹੀਂ, ਉੱਥੇ ਸਭ ਧਰਮ ਜਾਤ ਦੇ ਲੋਕ ਜਿਹੜੇ ਉਹਨਾਂ ਦੀ ਹੈਲਪ ਕਰਦੇ ਆ, ਜਿਹੜੇ ਮਤਲਬ ਡਿਸੇਬਲ ਹੈਗੇ ਜਾਂ ਅਪਾਹਜ ਹੈਗੇ ਆ, ਤੇ ਇਹਨਾਂ ਨੂੰ ਇਹਨਾਂ ਦੇ ਰਾਜਨੀਤਿਕਾਂ ਨੂੰ ਪੈਸੇ ਦੇਣ ਨਾਲ ਤਾਂ ਉੱਥੇ ਪੈਸਾ ਦਿੱਤਾ 100 ਗੁਣਾ ਚੰਗਾ
0: ਜੀ।
1: ਸੋ ਆਪਾਂ ਗੱਲ ਦਾ ਨਿਚੋੜ ਇਹ ਨਿਕਲਦਾ ਹੈ, ਸੋ ਸਿੱਖ ਕੌਮ ਨੂੰ ਕਠਪੁਤਲੀਆਂ ਬਾਂਦਰਾਂ ਅਤੇ ਰਿੱਛਾਂ ਵਾਂਗ ਮਦਾਰੀ ਮਾਲਕ ਦੇ ਇਸ਼ਾਰੇ ਤੇ ਬਿਨਾਂ ਹੀਲ ਹੁਜਤ ਨੱਚੀ ਜਾਣ ਵਾਲੇ ਲਾਲਚੀ ਪੁਜਾਰੀ ਜੱਫੇ ਮਾਰਾਂ ਦੀ ਹੁਣ ਲੋੜ ਨਹੀਂ ਹੈ, ਇਹਨਾਂ ਤੇ ਜ਼ਿਆਦਾ ਆਸਥਾ ਨਾ ਰੱਖੋ, ਤੁਹਾਡਾ ਜਹਿਦਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਆ ਜਾਂ ਉਹਦੇ ਸਿਧਾਂਤ ਮੁਤਾਬਕ ਜਿੱਦਣ ਕੋਈ ਆ ਗਿਆ ਉਹ ਆ, ਇਕੱਲਾ ਸਿਰਸੇ ਵਾਲੇ ਸਾਧ ਦੀ ਗੱਲ ਨਹੀਂ, ਸਗੋਂ ਬਾਕੀ ਡੇਰੇ ਵੀ ਜਿਹੜੇ ਆ ਉਹਨਾਂ ਵਿੱਚ ਵੀ ਬਹੁਤ ਸਾਰਾ ਚੰਗਾ ਨਹੀਂ ਹੋ ਰਿਹਾ। ਹੈਲੋ,
0: ਹਾਂਜੀ ਹਾਂਜੀ ਕਰੋ ਗੱਲ।
1: ਸੋ ਸਿਰਸੇ ਵਾਲਾ ਤਾਂ ਜਿਹੜਾ ਇਹਨੇ ਤਾਂ ਜ਼ਿਆਦਾ ਵੱਡੇ ਕੁਕਰਮ ਕੀਤਾ ਹੈਗਾ ਨਾ, ਇਸ ਕਰਕੇ ਜ਼ਿਆਦਾ

0: ਨਾਂ ਵੱਜਦਾ
1: ਜੀ
0: ਤੇ ਹੈਗੇ ਹੋਰ ਵੀ ਘੱਟ ਨਹੀਂ ਹੈਗੇ। ਉਹ ਭੇਵੇ ਵਾਲਾ ਵੀ ਜਿਹੜਾ ਬਲਾਤਕਾਰੀ ਸਾਧ ਸੀ ਹੈਗਾ
1: ਜੀ
0: ਤੇ ਇਹਨਾਂ ਦੇ ਵਿੱਚ ਮੈਂ ਸੁਣ ਰਿਹਾ ਸੀ ਖਬਰਾਂ ਭਾਜਪਾ ਦੀ ਦੂਜਾ ਆਪਣਾ ਸਰਕਾਰ ਦੇ ਵਿੱਚ 40-41 ਜਿਨ੍ਹਾਂ ਨੇ ਰੇਪ ਕੀਤੇ ਹੋਏ ਉਹ ਮੰਤਰੀ ਬਣੇ ਹੋਏ ਆ,
1: ਇਸੇ ਕੋਈ ਸ਼ੱਕ ਆ
0: ਉਹਨਾਂ ਦੇ ਕੇਸ ਚੱਲ ਰਹੇ ਹੈਗੇ ਆ, ਉਹਨਾਂ ਨੂੰ ਕੋਈ ਪ੍ਰਭਾਵ ਮੌਜਾਂ ਕਰ ਰਹੇ ਆ। ਬਹੁਤ ਕੰਮ ਖਰਾਬ ਹੋਇਆ ਪਿਆ ਉੱਥੇ
1: ਜੀ,
0: ਕੱਲਾ ਹੁਣ ਆਪਣੇ ਗੁਰਦੁਆਰਿਆਂ ਦੀ ਗੱਲ ਆਪਾਂ ਕਰ ਰਹੇ ਸੀ ਤੇ ਉੱਥੇ ਰਾਮ ਮੰਦਿਰ ਦੇ ਵਿੱਚ ਕੀ ਹੋਇਆ ਤੇ ਹੁਣ ਇੱਕ ਨਵੀਂ ਖਬਰ ਆ ਗਈ ਆ। ਦੂਜਾ ਆਪਣਾ ਗੁਜਰਾਤ ਦੇ ਵਿੱਚ ਵੀ ਦੂਜਾ ਕਰੋੜਾਂ ਦੀ ਗੋਲਕ ਜਿਹੜੀ ਆ ਉੱਥੇ ਪੈਸਾ ਗਾਇਬ ਹੋਇਆ
1: ਜੀ,
0: ਇੱਥੇ ਦਾ ਸੋਨਾ ਗਾਇਬ ਹੋਇਆ ਸੀ ਨਾ
1: ਜੀ ਜੀ
0: ਤੇ ਜਦੋਂ ਤੁਸੀਂ ਧਰਮ ਸਥਾਨ ਦੇ ਇੱਕ ਪਾਸੇ ਕਹਿੰਦੇ ਵੀ ਜਿਹੜਾ ਧਰਮ ਹੈ ਉਹਦਾ ਮੋਹ ਮਾਇਆ ਨਾਲ ਕੋਈ ਸੰਬੰਧ ਨਹੀਂ ਹੈਗਾ
1: ਜੀ,
0: ਜੇ ਫਿਰ ਤੁਸੀਂ ਧਰਮ ਸਥਾਨਾਂ ਤੇ ਇੰਨੀਆਂ ਚਲੋ ਜ਼ਰੂਰਤਮੰਦ ਚੀਜ਼ਾਂ ਜਿਹੜੀਆਂ ਉਹ ਤਾਂ ਚਾਹੀਦੀਆਂ ਹੈਗੀਆਂ ਤੇ ਤੁਸੀਂ ਅੰਨੇ ਵਾਹ ਉੱਥੇ ਸੋਨਾ ਚੜ੍ਹਾਓਗੇ ਤੇ ਉਹ ਤਾਂ ਫਿਰ ਪੁਜਾਰੀਆਂ ਨੇ ਜਾਂ ਜਿਹੜੇ ਉੱਥੇ ਮੁਖੀ ਹੈਗੇ ਉਹਨਾਂ ਨੇ ਕੋਈ ਨਾ ਕੋਈ ਘਪਲਾ ਕਰਨਾ ਹੀ ਆ। ਧਰਮ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਗੱਲ ਆਉਂਦੀ ਧਰਮ ਪੰਖ ਕਰ ਉੱਡ ਰਿਹਾ
1: ਜੀ,
0: ਇਸ ਵੇਲੇ ਤੇਰਾ ਧਰਮ ਹੈ ਉਹ ਪੰਖ ਲਾ ਕੇ ਉੱਡ ਰਿਹਾ ਹੋਇਆ ਤੇ ਲੋਕ ਕਠਪੁਤਲੀਆਂ ਬਣ ਕੇ ਨੱਚ ਰਹੇ ਹੈਗੇ ਆ।
1: ਮੇਰਾ ਇੱਕ ਸਵਾਲ ਹੋਏਗਾ, ਜੇ ਅਸੀਂ ਮੰਦਰਾਂ ਵਿੱਚ ਸੋਨਿਆਂ ਦੀ ਗੱਲ ਕਰ ਰਹੇ ਹਾਂ ਕਿ ਵੀ ਉੱਥੇ ਹੋਏਗਾ, ਸਾਡੇ ਗੁਰਦੁਆਰਿਆਂ 'ਚ ਕੀ ਹੋ ਰਿਹਾ?
0: ਇੱਥੇ ਵੀ ਚੜ੍ਹਾ ਰਿਹਾ ਦੂਜਾ, ਉਹ ਪਟਨੇ ਵਾਲੇ ਨੇ ਸੋਨੇ ਦੀ ਕਿਰਪਾਨ ਹੀ ਕਦੇ ਇੱਧਰ ਉੱਧਰ ਕਰਤੀ।
1: ਇਸੇ ਕਰਕੇ ਸਾਨੂੰ ਨਾ ਆਪਣੇ ਇਸ 'ਤੇ ਵੀ ਕੇਂਦਰਿਤ ਹੋਣ ਦੀ ਲੋੜ ਆ, ਦੂਜੇ ਕੀ ਕਰਦੇ ਆ,
0: ਉਹਨੇ ਮਤਲਬ ਸੋਨੇ ਦੀ ਕਿਰਪਾਨ ਹੀ ਇੱਧਰ ਉੱਧਰ ਕਰਤੀ,
1: ਜੀ
0: ਕਿੰਨੇ ਦੋਸ਼ ਲੱਗੇ ਆ। ਹੈਲੋ,
1: ਹਾਂਜੀ, ਉਹ ਜਥੇਦਾਰ ਸੀ, ਉਹ ਵੀ ਇੱਕ ਜਥੇਦਾਰ ਸੀ। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ।

0: ਬੰਦਾ ਪੁੱਛੇ ਵੀ ਨਾਲ ਪਤਾ ਵੀ ਮੇਰੇ ਇਸ ਟਾਈਮ ਤੇ ਮੈਂ ਦੂਜਾ ਨਹੀਂ ਕਾਲ ਕਿਸੇ ਦੀ ਲੈਂਦਾ।
1: ਕੈਰੀ ਓਨ।
0: ਤੇ ਆਪਾਂ ਹੁਣ ਸਮਾਪਤੀ ਕਰਨੀ ਆ। ਸੋ ਸਿੱਖ ਕੌਮ ਨੂੰ ਕਠਪੁਤਲੀਆਂ ਬਾਂਦਰਾਂ ਤੇ ਰਿੱਛਾਂ ਵਾਂਗ ਮਦਾਰੀ ਮਾਲਕ ਦੇ ਇਸ਼ਾਰੇ ਤੇ ਬਿਨਾਂ ਹੀਲ ਹਜਤ ਨੱਚੀ ਜਾਣ ਵਾਲੇ
1: ਜੀ
0: ਲਾਲਚੀ ਪੁਜਾਰੀ ਜੱਫੇ ਮਾਰਾਂ ਦੀ ਲੋੜ ਨਹੀਂ।
1: ਜੀ
0: ਕੱਲਾ ਸਿਰਸੇ ਵਾਲੇ ਸੌਦਾ ਸਾਧ ਦਾ ਹੀ ਨਹੀਂ, ਸਗੋਂ ਬਾਕੀ ਡੇਰੇ ਵੀ ਬੰਦ ਹੋਣੇ ਚਾਹੀਦੇ ਆ, ਜੋ ਬ੍ਰਾਹਮਣੀ ਕਰਮ ਕਾਂਡਾਂ ਦੇ ਅੱਡੇ, ਕਾਤਲਾਂ ਦੇ ਨਸ਼ਿਆਂ ਦੇ ਅੱਡੇ, ਸਰਕਾਰੀ ਕਠਪੁਤਲੀਆਂ ਅਤੇ ਵੋਟ ਬੈਂਕ ਬਣ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤਾਂ ਦੀ ਜੜੀ ਤੇਲ ਦੇ ਰਿਹਾ।
1: ਜੀ
0: ਬਸ ਇਹ ਸੀ ਅੱਜ ਦਾ ਆਪਣਾ ਟੌਪਿਕ। ਜੇ ਕਿਸੇ ਨੂੰ ਕੋਈ ਕੌੜੀ ਗੱਲ ਲੱਗੀ ਹੋਵੇ ਤਾਂ ਅਸੀਂ ਖਿਮਾ ਦੇ ਜਾ ਚੁੱਕੇ ਹਾਂ, ਪਰ ਕੌੜੀਆਂ ਗੱਲਾਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕੀਤੀਆਂ ਹੈਗੀਆਂ, ਕਿਉਂਕਿ ਸੱਚ ਜਿਹੜਾ ਉਹ ਕੌੜਾ ਹੁੰਦਾ ਹੈ,
1: ਜੀ
0: ਤੇ ਆਪਾਂ ਤਾਂ ਗੁਰੂ ਸਿਧਾਂਤ ਦੇ ਨਾਲ ਮਿਲਦੀਆਂ ਉਹਨਾਂ ਤੋਂ ਸੇਧ ਲੈ ਕੇ ਗੱਲਾਂ ਕਰਦੇ ਹਾਂ, ਫਿਰ ਵੀ ਭੁੱਲਣਹਾਰ ਹੈ। ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਤੇ ਖਿਮਾ ਦੇ ਜਾ ਚੁੱਕੇ ਹਾਂ। ਜੇ ਤੁਹਾਨੂੰ ਕੋਈ ਚੰਗੀ ਲੱਗੀ ਹੋਵੇ ਤਾਂ ਅੱਗੇ ਤੁਸੀਂ ਸ਼ੇਅਰ ਕਰ ਦੇਣਾ, ਕਿਉਂਕਿ ਮੇਨ ਗੱਲ ਇਹ ਹੈਗੀ ਸਾਨੂੰ ਇਸ ਵੇਲੇ ਕਠਪੁਤਲੀਆਂ ਬਣਨ ਦੀ ਲੋੜ ਨਹੀਂ ਹੈਗੀ। ਜੇ ਕੋਈ ਕਠਪੁਤਲੀ ਲੀਡਰ ਹੈਗੇ ਨੇ, ਭਾਵੇਂ ਉਹ ਧਾਰਮਿਕ ਹੈ ਜਾਂ ਰਾਜਨੀਤਿਕ ਆ, ਉਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ,
1: ਜੀ
0: ਤੇ ਅਗਾਂਹ ਅੱਗੇ ਵਾਸਤੇ ਸੋਚਣਾ ਚਾਹੀਦਾ। ਚੰਗਾ ਸੋਚੋ ਗਾਹਾਂ ਕੁਤਰਾਂਗ ਪਿੱਛਾ ਫੇਰ ਨਾ ਮੋੜੜਾ।
1: ਜੀ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ।
0: ਇੱਕ ਹੂੰ

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवे कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: के मन ते गल चल रही सी, मन मैले सब किस मैला, तन तोते मन अच्छा ना। अपां ये विचार किसी नौजवान ने फोन ते सवाल किया सी, उसके संबंध के उसनों कला ही नहीं सारियां दे नाल जड़ा जड़े नौजवानों के मन के तौखले उठते ने, शंके पैदा होंदे ने, उन्हां दा निवारण करने वास्ते। तो इस नाल ही तुरदिया गल चली, क्योंकि मन की गल है, मन नू पवित्र करना है। सिखी का लक्ष्य की है, डेस्टिनेशन, व्हाट इज द डेस्टिनेशन ऑफ गुरमत, व्हाट इज द गोल ऑफ सिख। जे असी गौर नाल पढ़िए समुचे गुरु ग्रंथ साहब जी की जरा सारण से वह जपजी साहब है। तो जपजी साहब 38 पौड़ियां 2 श्लोक ਤੇ ਆਰੰਭ ਦੇ ਵਿੱਚ ਜਿਹੜਾ ਕਿ ਸਾਰੀ ਜਿਹੜਾ ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਰਹਿਤ ਮਰਿਆਦਾ ਦੇ ਮੁਤਾਬਕ ਜਾਂ ਕੁਛ ਵਿਦਵਾਨ ਮੰਗਲਾ ਚਰਨ ਵੀ ਕਹਿੰਦੇ ਨੇ ਉਸ ਨੂੰ ਮਿਲਾ ਕੇ ਹੀ ਅਸਲ ਵਿੱਚ ਜਪ ਸ਼ਬਦ ਤੋਂ ਹੀ ਜਪ ਬਾਣੀ ਜਪਜੀ ਸਾਹਿਬ ਆਰੰਭ ਹੁੰਦਾ ਹੈ ਤੇ ਉਸ ਦੀ ਪਹਿਲਾ ਸਲੋਕ ਜਿਹੜਾ ਹੈ ਕਿਉਂਕਿ ਜਦੋਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਸ ਏਕੇ ਦੀ ਜਿਸ ਨੂੰ ਆਪਾਂ ਅਕਾਲ ਪੁਰਖ ਵੀ ਕਹਿੰਦੇ ਹਾਂ ਤੇ ਗੁਣਾਂ ਨੂੰ ਡਿਫਾਈਨ ਕੀਤਾ ਗਿਆ ਹੈ ਬਿਆਨ ਕੀਤਾ ਗਿਆ ਸੰਖੇਪ ਦੇ ਵਿੱਚ ਐਟਰੀਬਿਊਟਸ ਨੂੰ ਤੇ ਉਸ ਤੋਂ ਬਾਅਦ ਆਦੇਸ਼ ਹੁੰਦਾ ਹੈ ਜਪ ਦੋ ਡੰਡੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਦੋ ਪਾਤਸ਼ਾਹ ਸਰਲੇਖ ਇੱਥੇ ਜਪ ਸ਼ਬਦ ਜਿਹੜਾ ਹੈ ਇਹ ਆਦੇਸ਼ ਹੈ ਪਾਓ ਸਮਝੋ ਪੜ੍ਹੋ ਵਿਚਾਰੋ ਅੰਡਰਸਟੈਂਡ ਕਰੋ ਪਹਿਲਾ ਸਲੋਕ ਆਦਿ ਸਲੋਕ ਹੀ ਸ਼ੁਰੂ ਹੁੰਦਾ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਸੱਚ ਉਹ ਹੋਂਦ ਜਿਹੜੀ ਆ ਉਸ ਏਕੇ ਦੀ ਇੱਕ ਓਂਕਾਰ ਦੀ ਉਹ ਟਾਈਮ ਐਂਡ ਸਪੇਸ ਤੋਂ ਬ੍ਰਹਿਮੰਡ ਦੇ ਆਗਮਨ ਤੋਂ ਪਹਿਲਾਂ ਵੀ ਸੀ ਭਾਵ ਜਦੋਂ ਤੋਂ ਇਤਿਹਾਸ ਆਰੰਭ ਹੋਇਆ ਸ੍ਰਿਸ਼ਟੀ ਦਾ ਉਸ ਤੋਂ ਪਹਿਲਾਂ ਵੀ ਸੀ ਹੋਂਦ ਸੀ ਜੁਗਾਦ ਸੱਚ ਇਤਿਹਾਸ ਦੇ ਸ਼ੁਰੂ ਹੋਣ ਦੇ ਨਾਲ ਨਾਲ ਹੀ ਸਮੁੱਚੇ ਇਤਿਹਾਸ ਦੇ ਵਿੱਚ ਉਹ ਹੋਂਦ ਬਰਕਰਾਰ ਹੈ ਕਿਉਂਕਿ ਇੱਕ ਓਂਕਾਰ ਹੀ ਇਸ ਦੀ ਸਰਵ ਵਿਆਪਕਤਾ ਨੂੰ ਬਿਆਨ ਕਰਦੀ ਹੈ ਇੰਡੀਕੇਟ ਕਰਦੀ ਹੈ ਨਿਰੰਤਰ ਜਾਰੀ ਹੈ ਪੀ ਸੱਚ ਵਰਤਮਾਨ ਸਮੇਂ ਦੇ ਵਿੱਚ ਵੀ ਉਹ ਹੋਂਦ ਵਾਲਾ ਹੈ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਜੀ ਕਹਿੰਦੇ ਨੇ ਕਿ ਇਹ ਇਸ ਸੰਸਾਰ ਦੀ ਹੋਂਦ ਤੋਂ ਟਾਈਮ ਐਂਡ ਸਪੇਸ ਤੋਂ ਬਾਅਦ ਵੀ ਜਾਂ ਅੱਜ ਦੇ ਸਮੇਂ ਤੋਂ ਬਾਅਦ ਵੀ ਫਿਊਚਰ ਦੇ ਵਿੱਚ ਵੀ ਉਹ ਹੋਂਦ ਬਰਕਰਾਰ ਹੈ ਉਹ ਸੱਚ ਜਿਹੜਾ ਹੈ ਹੋਂਦ ਬਰਕਰਾਰ ਹੈ ਹੁਣ ਸੱਚ ਦਾ ਜਿਹੜਾ ਮਨੁੱਖ ਹੈ ਉਹ ਸਚਿਆਰਾ ਕਿਵੇਂ ਬਣੇ ਜਪਜੀ ਸਾਹਿਬ ਦੇ ਵਿੱਚ ਇੱਕ ਥਾਂ ਤੇ ਪਹਿਲਾਂ ਆਉਂਦਾ ਜੇ ਕੋ ਬੁਝੈ ਹੋਵੇ ਸਚਿਆਰ ਉੱਥੇ ਵੀ ਸ੍ਰਿਸ਼ਟੀ ਦੇ ਜਾਂ ਧਰਤੀ ਦੇ ਉਸ ਲਾਸ ਆਫ ਕਾਸਮਾਸ ਦੀ ਗੱਲ ਹੈ ਜਿਸ ਦੇ ਸਹਾਰੇ ਧਰਤੀ ਖੜੀ ਤਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਜਿਸ ਤੇ ਪਾਰ ਤਲੇ ਕੌਣ ਜੋ ਇਸੇ ਵਿੱਚ ਆਉਂਦਾ ਹੈ ਜੇ ਕੋ ਬੁਝੇ ਹੋਵੇ ਸਚਿਆਰ ਜਿਹੜਾ ਕੋਈ ਇਸ ਤੱਤ ਨੂੰ ਸਮਝ ਸਕਦਾ ਹੈ ਇਸ ਬੁਝਾਰਤ ਨੂੰ ਬੁਝ ਲੈਂਦਾ ਹੈ ਉਹੀ ਸਚਿਆਰਾ ਹੁੰਦਾ ਭਾਵ ਉਸ ਗਿਆਨ ਨੂੰ ਪ੍ਰਾਪਤ ਕਰਨਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਚਨ ਪੰਚ ਸੋ ਉਹ ਪੰਚ ਦੀ ਜਿਹੜੀ ਪੌੜੀ ਹੈ ਉਸ ਦੇ ਵਿੱਚ ਹੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਇਹ ਮਨੁੱਖ ਉਸ ਸੱਚ ਵਰਗਾ ਬਣ ਪਾਓ ਤੇਰੇ ਅੰਦਰ ਉਸ ਸੱਚ ਦੀ ਪਰਸਨੀਫਿਕੇਸ਼ਨ ਕਿਉਂਕਿ ਜੇ ਕੋ ਬੁਝੈ ਹੋਵੇ ਸਚਿਆਰ ਆਪਾਂ ਵਿੱਚੋਂ 15ਵੀਂ ਪੌੜੀ ਚੋਂ ਪੰਕਤੀ ਲਈਏ ਯਾਨੀ ਕਿ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਨ ਪੰਚੇ ਸੋਹਨ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਤੇ ਫਿਰ ਅੱਗੇ ਤਾਉਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ। ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੈ ਕੌਣ ਜੋਰ। ਇਹ ਜਿਹੜਾ ਵਿਚਾਰ ਹੈ ਇਸ ਵਿਚਾਰ ਦੀ ਹੀ ਜਿਹੜੀ ਵਾਸਤਵਿਕਤਾ ਹੈ ਇਸ ਨੂੰ ਗੁਰਮਤ ਨੇ ਬਿਆਨ ਕੀਤਾ ਹੈ ਕਿ ਸਚਿਆਰਾ ਪਰ ਉਸ ਗਿਆਨ ਨੂੰ ਪ੍ਰਾਪਤ ਕਰਨਾ। ਪਰ ਗੱਲ ਜਿਹੜੀ ਆਪਾਂ ਸ਼ੁਰੂ ਮਨ ਤੋਂ ਕੀਤੀ ਸੀ ਤੇ ਇਸ ਦੇ ਵਿੱਚ ਆਪਾਂ ਗੱਲ ਜਿਹੜੀ ਕਰ ਰਹੇ ਸਾਂ ਕਿ ਮਨ ਜਿਹੜਾ ਹੈ ਮਨਾਉਣਾ ਤਾਂ ਮਨੁੱਖ ਨੂੰ ਮਨ ਨੂੰ ਸੀ ਪਰ ਅਸੀਂ ਰੱਬ ਨੂੰ ਮਨਾਉਣ ਚਲੇ ਗਏ। ਅਸੀਂ ਇਹ ਸੋਚਦੇ ਹਾਂ ਕਿ ਸਾਡੇ ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਦੇ ਨਾਲ ਕਿਤੇ ਅਕਾਲ ਪੁਰਖ ਖੁਸ਼ ਹੋ ਕੇ ਸਾਡੇ ਤੇ ਰਹਿਮਤਾਂ ਬਖਸ਼ੇ। ਪਰ ਅਕਾਲ ਪੁਰਖ ਦੀ ਜਿਹੜੀ ਪਰਿਭਾਸ਼ਾ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਿਆਨ ਕੀਤੀ ਹੈ ਉਹ ਅਕਾਲ ਪੁਰਖ ਹੋਰ ਧਰਮਾਂ ਦੇ ਵਿੱਚ ਜਿਹੜੀ ਪਰਸਨੈਲਿਟੀ ਦਿੱਤੀ ਹੈ ਕਿਤੇ ਕੋਈ ਸੱਤਵੇਂ ਅਸਮਾਨ ਤੇ ਬੈਠ ਕੇ ਤਖ਼ਤ ਤੇ ਬੈਠ ਕੇ ਹੁਕਮ ਕਰ ਰਿਹਾ ਜਾਂ ਕਿਸੇ ਮੂਰਤੀ 'ਚ ਬੈਠਾ ਹੋਇਆ ਸੰਸਾਰ ਦੀ ਐਡਮਿਨਿਸਟ੍ਰੇਸ਼ਨ ਜਾਂ ਬ੍ਰਹਿਮੰਡ ਦੀ ਐਡਮਿਨਿਸਟ੍ਰੇਸ਼ਨ ਚਲਾ ਰਿਹਾ ਹੈ ਇਸ ਤਰ੍ਹਾਂ ਦੀ ਨਹੀਂ ਆ। ਕਿਉਂਕਿ ਜਦੋਂ ਉਸ ਤਰ੍ਹਾਂ ਦੇ ਅਕਾਲ ਪੁਰਖ ਦੀ ਰੱਬ ਦੀ ਕਲਪਨਾ ਕੀਤੀ ਸੀ ਜਿਹਨਾਂ ਲੋਕਾਂ ਨੇ ਉਹਨਾਂ ਦੇ ਸਾਹਮਣੇ ਜਿਹੜਾ ਬ੍ਰਹਿਮੰਡ ਸੀ ਉਹ ਬਹੁਤ ਹੀ ਸੰਖੇਪ ਸੀ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਵੀ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ ਜਿਹੜੇ ਵਿਗਿਆਨਕ ਜੀਓਸੈਂਟ੍ਰਿਕ ਦੀ ਥਾਂ ਤੇ ਹੀਲੀਓਸੈਂਟ੍ਰਿਕ ਧਰਮ ਬ੍ਰਹਿਮੰਡ ਦੀ ਕਲਪਨਾ ਕਰ ਰਹੇ ਸੀ ਉਹਨਾਂ ਦਾ ਬ੍ਰਹਿਮੰਡ ਇੰਨਾ ਹੀ ਸੀ ਇੰਨਾ ਸੂਰਜ ਦਾ ਪਰਿਵਾਰ। ਇਹ ਵੱਖਰੀ ਗੱਲ ਹੈ ਕਿ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਵੇਦਾਂ ਦਾ ਕੰਸੈਪਟ ਪਾਤਾਲਾਂ ਪਾਤਾਲ ਲੱਕ ਆਗਾਸ ਆਗਾਸ ਸ਼ਾਮੀ ਧਰਮਾਂ ਦਾ ਕੰਸੈਪਟ ਸਹਿ ਸੇ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ। ਪਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ। ਇੱਕ ਵਿਸ਼ਾਲ ਬ੍ਰਹਿਮੰਡ ਦੀ ਗੱਲ ਕੀਤੀ ਸੀ ਜਿਹੜਾ ਲਿਮਿਟਲੈਸ। ਅਕਾਲ ਪੁਰਖ ਦੀ ਵੀ ਗੱਲ ਕੀਤੀ ਹੈ ਬੇਅੰਤ ਅੰਤ ਨਾ ਪਾਰਾ ਨਾ ਉਸਦੀ ਕ੍ਰੀਏਸ਼ਨ ਦਾ ਅੰਤ ਤੇ ਨਾ ਅਕਾਲ ਪੁਰਖ ਦੀ ਹਸਤੀ ਦਾ ਅੰਤ। ਕਿਉਂਕਿ ਅਕਾਲ ਪੁਰਖ ਉਸ ਕ੍ਰੀਏਸ਼ਨ ਦੇ ਵਿੱਚ ਹੀ ਸਮਾਇਆ ਹੋਇਆ ਓਂਕਾਰ ਹਰ ਥਾਂ ਤੇ ਮੌਜੂਦ ਹੈ ਹਰ ਕਣੇ ਚ ਤੇ ਸਮੁੱਚੇ ਬ੍ਰਹਿਮੰਡ ਚ। ਇਸੇ ਕਰਕੇ ਜਦੋਂ ਮਨੁੱਖ ਦੀ ਜਿਹੜੀ ਹੈ ਹੁਣ ਮਨੁੱਖ ਇਸ ਕਰਕੇ ਅਕਾਲ ਪੁਰਖ ਜਿਹੜਾ ਹੈ ਉਸਨੂੰ ਮਨਾਉਣ ਦਾ ਅਸੀਂ ਜੋ ਪਾਠ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ ਇਹ ਮਨ ਸਮਝਾਉਣ ਮਨ ਨੂੰ ਸਮਝਾਉਣਾ ਹੈ ਤਾਂ ਕਿ ਅਸੀਂ ਰੱਬ ਵਰਗੇ ਬਣ ਸਕੀਏ ਸੱਚਿਆ ਸੱਚ ਵਰਗੇ ਸੱਚਿਆਰੇ ਬਣ ਸਕੀਏ ਜਿਸ ਨੂੰ ਆਪਾਂ ਕਹਿੰਦੇ ਹਾਂ ਗਾਡ ਲਾਈਕ ਰੱਬ ਵਰਗੇ। ਤੇ ਉਹ ਕਿਵੇਂ ਬਣਾਂਗੇ ਕਿਉਂਕਿ ਗੋਲ ਦੀ ਮੈਂ ਗੱਲ ਕੀਤੀ ਸੀ ਗੋਲ ਕੀ ਹੈ ਡੈਸਟੀਨੇਸ਼ਨ ਨੇ ਸਵਾਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਰੱਦ ਕਰਦੇ ਆ ਨਾ ਜਿਹੜੀਆਂ ਧਾਰਨਾਵਾਂ ਅਸਟੈਬਲਿਸ਼ ਕੀਤੀਆਂ ਗਈਆਂ ਸਨ ਕਿ ਮਕਸਦ ਕੀ ਹੈ ਤੇ ਉਹਦੇ ਮੀਨਸ ਕੀ ਨੇ ਉਹ ਡੈਸਟੀਨੇਸ਼ਨ ਕੀ ਹੈ ਕੋਈ ਮੁਕਤੀ ਦੀ ਗੱਲ ਕਰ ਰਿਹਾ ਕੋਈ ਪਵਿੱਤਰਤਾ ਦੀ ਗੱਲ ਕਰ ਰਿਹਾ कोई सियाणपां दी गल कर रहा है, कोई तृष्णा दी गल कर रहा है। उन्हां मकसद नूं नाल दी नाल गुरु साहब यह भी कह रहे हैं कि भी जिहड़े उन्हां दे मीनस भी हैगे ना, वो मकसद जिहड़ा है वो गोल जिहड़ा है निशाना है सही है, ते ना ही उस नूं प्राप्त करन दा जिहड़ा मार्ग है वो सही है वाजिब है। क्योंकि मकसद की है क्यों सचारा होइए, उपर सच की गल हुई ना, क्यों कूड़ा टुटे पाल। हुण कूड़ की दीवार है, भरम की दीवार है, भरम का पर्दा। द वेल ऑफ वाइसिस यानी के कर्मकांड का वह पर्दा, भरम का वह पर्दा जिहड़ा सच ते कूड़ दे विचकार है, उसको दूर किवें कीता जा सकता है, वह दीवार जिहड़ी झूठती है वह किवें टाई जा सकती है। क्योंकि एक झूठ कूड़ की दीवार है, एक भरम है, वह ढा के सचियारा किवें बनिया जा सकता है। तो जवाब एको ही है, हुक्म रजाई चलना नानक लिखिया ना। जो इस ब्रह्मांड दे विच जो लॉज ऑफ कॉस्मोस दे विच एस्टैब्लिश्ड जिहड़ा हुक्म है, जिहड़े लॉज ऑफ कॉस्मोस ने, इवन जिहड़ी इनर वॉइस है जिसनूं आपां कहिंदे आ वॉइस ऑफ कॉन्शियसनेस, उस दे मुताबक जीवन नूं बसर करना ही करन नाल ही सचियारा बनिया जा सकता है। संखेप विच कही है ना कि गुरु साहब यह कह रहे हैं कि भी सचियारा इस नूं हर पंक्ति दे नाल पढ़ना है। सोचा सोच ना हो गई, सुचम करन दे नाल भाव, इश्नान करन दे नाल सोच, पवित्र नहीं हो सकता ना ही पवित्रता कोई गोल है। जे लखां बार तीर्थां ते इश्नान कर करके अपने आप नूं सुचा करिए, क्योंकि बाणी च गुरु साहिब सब इत्थे तक वी अगे आसा दी वार च वी कहिंदे आ, सूचे इह ना आखिण बहन जे पिंडा धोए, सूचे सही नानका जिन मन वसिया सोए। जपजी साहब की 20वीं पौड़ी दे विच वी कंपैरिजन करके कहिंदे कि पानी दे नाल, इत्थे तक कि गुरु साहिब गुरु नानक पातशाह भी कहिंदे कि पानी दे नाल मन पवित्र नहीं हुंदा, हां पानी दे सेवन दे नाल तृष्णा जांदी है। इसे तरह शरीर ना मैला होया पानी नाल शरीर धो दिता, कपड़ा आप जिन्हां चीज़ां नूं गंदगी लग जाती है उसनूं साबण लाना पैंदा पानी दे नाल, वो साफ हो जाते हैं। पर जिहड़ा जिहड़ी मत है, जिहड़ी सोच है, जिहड़ी बुद्धि है, जे इस ते विकारां दी मैल चढ़ गई, सोच गंदी हो गई, इस नूं पानी नाल नहीं भरिया, मत पापा के संग तो पैना। सो इसे करके दूसरा कि मन की शांति पाने वास्ते जे कोई समाधि ला के बह जाए लिवतार, मन शांत नहीं होता, मुमकिन ही नहीं है। पर अज असी योग मत तो प्रभावित होकर गुरु घर भी समाधियां लाने का सिमरन के होर तरीके कढ़ के असी यानी कि योग मत दे अनुकूल जिसनों गुरु साहब ने सिद्ध गोष्ठ में पढ़ो आलमोस्ट रिजेक्ट किया है, उसनों असी किसी ना किसी ढंग नाल पेनीट्रेट कर रहे, क्योंकि असी मन नूं नहीं समझा रहे, असी शरीर की साधना कर रहे कि शायद इन्हां चीजां दे नाल प्राप्त हो जाएगा। भुखिया भुख ना उतरी जे बन्ना भरिया, तृष्णा वाली बेड़ती दी ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਇੱਥੇ ਸਰੀਰਕ ਤ੍ਰਿਸ਼ਨਾ ਦੀ ਗੱਲ ਨਹੀਂ, ਇੱਥੇ ਮਾਨਸਿਕ ਭੁੱਖ ਦੀ ਗੱਲ ਹੈ, ਮਾਇਆ ਜਿਸਨੂੰ ਕਹਿੰਦੇ ਹੈ। ਜੇ ਉਸ ਨੂੰ ਕਿਤਨੀ ਵੀ ਦੌਲਤ, ਸਮਸਤ ਸ਼ਹਿਰਾਂ ਦੀ ਜਿਹੜੀ ਦੌਲਤ ਇਕੱਠੀ ਕਰਕੇ ਵੀ ਦਿੱਤੀ ਜਾਏ, ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਸਹਿਸ ਖਟੇ ਲਾਕੋ ਤਾਵੇ ਤ੍ਰਿਪਤ ਨਾ ਆਵੇ ਮਾਇਆ ਵਿੱਚ, ਤੇ ਫਿਰ ਅਣਗਿਣਤ ਚਲਾਕੀਆਂ ਹੋਣ, ਸ਼ੈਤਾਨੀਆਂ ਹੋਣ, ਸਹਿ ਸਿਆਣਪਾ ਲੱਖ ਹੋਏ, ਆਪਣੇ ਆਪ ਨੂੰ ਸਿਆਣਾ ਕਹੇ, ਸਿਆਣਪਾ ਹੋ, ਪਾਲਿਸੀ ਮੇਕਰ ਹੋਵੇ, ਇੱਕ ਨਾ ਚੱਲੇ, ਇੱਕ ਵੀ ਕੰਮ ਨਹੀਂ ਆਏ। ਸੋ ਇਸੇ ਕਰਕੇ ਸਚਿਆਰਾ ਬਣਨ ਵਾਸਤੇ ਮਨ ਨੂੰ ਭਾਵ ਹੁਕਮ ਦੀ ਰਜ਼ਾ ਦੇ ਵਿੱਚ ਰਹਿਣਾ ਹੈ, ਤੇ ਰਜ਼ਾ ਦੇ ਵਿੱਚ ਰਹਿਣ ਵਾਸਤੇ ਸਭ ਤੋਂ ਪਹਿਲਾਂ ਮਨ ਨੂੰ ਕਨਵਿੰਸ ਕਰਨਾ ਹੈ, ਮੋਟੀਵੇਟ ਕਰਨਾ ਹੈ, ਟ੍ਰਾਂਸਫਰਮੇਸ਼ਨ ਕਰਨੀ ਹੈ, ਜਿਸ ਟ੍ਰਾਂਸਫਰਮੇਸ਼ਨ ਦੇ ਵਾਸਤੇ 239 ਸਾਲ ਗੁਰੂ ਸਾਹਿਬ ਨੇ ਲਾਏ। ਆਪਾਂ ਸਵੇਰ ਦੇ ਨਿਤਨੇਮ ਦੇ ਵਿੱਚ ਅਨੰਦ ਸਾਹਿਬ ਪੜ੍ਹਦੇ ਹਾਂ। ਅਨੰਦ ਸਾਹਿਬ ਦੇ ਵਿੱਚ ਹੀ ਜਿੱਥੇ ਪਹਿਲੀ ਪੌੜੀ ਆਨੰਦ ਦੀ ਹੈ ਕਿ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪ੍ਰਾਪਤੀ ਦਾ ਜ਼ਿਕਰ ਕਰ ਰਹੇ ਨੇ, ਉੱਥੇ ਦੂਜੀ ਪੌੜੀ ਦੇ ਵਿੱਚ ਹੀ ਮਨ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਇਹ ਮਨ ਮੇਰਿਆ ਤੂੰ ਸਦਾ ਰੋਹਾ, ਤੂੰ ਹੋਰ ਕਿਸੇ ਪਾਸੇ ਨਾ ਜਾ, ਹਮੇਸ਼ਾ ਹੀ ਉਸ ਹਰੀ ਦੇ, ਉਸ ਅਕਾਲ ਪੁਰਖ ਦੇ ਨਾਲ ਰਹਿ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ। ਜੇ ਉਹਦੇ ਨਾਲ ਰਹੇਗਾ, ਤੇਰਾ ਮਨ ਉਸੇ ਪਾਸੇ, ਤੇਰੀ ਅਟੈਂਸ਼ਨ, ਤੇਰੀ ਇਕਾਗਰਤਾ, ਤੇਰੀ ਬਿਰਤੀ ਅਗਰ ਉਸੇ ਪਾਸੇ ਹੀ ਲੱਗੀ ਰਹੇਗੀ, ਤੇ ਤੇਰੇ ਸਾਰੇ ਹੀ ਜਿਹੜੇ ਦੁੱਖ ਨੇ, ਤ੍ਰਿਸ਼ਨਾ ਨੇ, ਉਹ ਖਤਮ ਹੋ ਜਾਣਗੇ, ਤੇ ਉਹ ਤੈਨੂੰ ਅੰਗੀਕਾਰ ਕਰ ਲਏ, ਤੇ ਤੇਰੇ ਸਾਰੇ ਕਾਰਜ, ਯਾਨੀ ਕਿ ਕਾਰਜ ਦਾ ਮਤਲਬ ਨਹੀਂ ਕਿ ਜਿਹੜੇ, ਯਾਨੀ ਕਿ ਤੇਰੀ ਉਹ ਤ੍ਰਿਸ਼ਨਾ ਹੀ ਨਹੀਂ ਰਹਿਣੀ, ਤੈਨੂੰ ਕਿਸੇ ਕਾਰਜ ਦੀ ਵੀ ਉਮੀਦ ਨਹੀਂ ਹੈ ਕਿ ਵੀ ਉਹ ਕਰਨਾ ਉਹ ਕਰਨਾ, ਕਿਉਂਕਿ ਉਹ ਮਾਲਕ ਸਾਰੀਆਂ ਹੀ ਤਾਕਤਾਂ ਦੇ ਸਮਰੱਥ, ਸਭ ਕੁਛ ਕਰਨ ਦੇ ਸਮਰੱਥ। ਇਸ ਕਰਕੇ ਕਹੇ ਨਾਨਕ ਮਨ ਮੇਰੇ ਸਦਾ ਰੋਹਾ, ਮਨ ਭਟਕ ਰਿਹਾ ਹੈ, ਇਸ ਨੂੰ ਹੀ ਕਿਹਾ ਜਾ ਰਿਹਾ ਹੈ ਕਿ ਚੌਥੇ ਪਾਤਸ਼ਾਹ ਕਹਿੰਦੇ ਆ ਆਸਾ ਮਹੱਲਾ ਚੌਥਾ ਛੰਤ ਕਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਮਨ ਪਰਦੇਸੀਆ ਵੇ ਪਿਆਰੇ ਆਓ ਕਰੇ। ਇਸ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਕਿਉਂਕਿ ਜਿਹੜਾ ਮਨ ਬਾਹਰ ਚਲਾ ਗਿਆ, ਮਨ ਦਾ ਟਿਕਾਵ ਤੇ ਅੰਦਰ ਹੈ ਨਾ, ਮਨ ਰੇ ਠਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਕਰ ਅੰਮ੍ਰਿਤ ਕੱਟ ਮਾਹੀ ਜੀਓ। ਸੋ ਇਸ ਕਰਕੇ ਬਾਹਰ ਢੂੰਡਣ ਦੀ ਨਹੀਂ, ਉਹ ਕਹਿੰਦਾ ਇਹ ਪਰਦੇਸੀ ਹੋ ਗਿਆ, ਆ ਕਰ ਹਿਰਦੇ ਦੇ ਅੰਦਰ ਵਾਪਸ, ਹਰ ਗੁਰੂ ਮਿਲਾਓ ਮੇਰੇ ਪਿਆਰੇ ਕਰ ਵਸੇ ਹਰੇ, ਸਭ ਕਿਸ ਘੱਟ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਪੁਰਾਈ, ਉਹ ਹਰੀ ਤੇਰੇ ਅੰਦਰ ਗੁਣਾਂ ਦੇ ਰੂਪ ਦੇ ਵਿੱਚ ਤੇਰੇ ਅੰਦਰ ਵਸ ਰਿਹਾ ਹੈ, ਆ ਕੇ ਉਸ ਨੂੰ ਮਿਲ। ਫਿਰ ਕੀ ਹੋਏਗਾ ਉਹਨੂੰ ਮਿਲ ਕੇ, ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ, ਜਦੋਂ ਅੰਦਰ ਆ ਕੇ ਹਰੀ ਨੂੰ ਮਿਲੇਗਾ, ਹਰੀ ਦੀ ਬਖਸ਼ਿਸ਼ ਦੁਆਰਾ ਤੂੰ ਰੰਗ ਰਲੀਆਂ ਮਾਣੇ, ਉਸੇ ਤਰ੍ਹਾਂ ਨਾ ਜਿਸ ਤਰ੍ਹਾਂ ਆਨੰਦ ਸਾਹਿਬ ਵਿੱਚ ਕਹਿੰਦੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਇੱਕ ਖੁਸ਼ੀਆਂ ਦਾ ਉਹ ਬਣ ਜਾਏਗਾ ਇੰਜਾਏ, ਕਿਉਂਕਿ ਜਿਹੜੀ ਜ਼ਿੰਦਗੀ ਆ ਗੁਰਮਤ ਨੇ ਇਸੇ ਕਰਕੇ ਕਹਿਣਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲਦਿਆਂ ਖਾਂਦਿਆਂ ਪਹਿਨਦਿਆਂ ਵਿੱਚ ਹੋਵੇ। ਤੂੰ ਜ਼ਿੰਦਗੀ ਨੂੰ ਮਾਣ ਕੇ ਇਸ ਜੀਵਨ ਦੇ ਵਿੱਚ ਮੁਕਤ ਰਹਿਣਾ, ਬੰਧਨਾਂ ਤੋਂ ਫਰੀ ਰਹਿਣਾ। ਗੁਰੂ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ। ਨਾਨਕ ਜੀ ਕਹਿੰਦੇ ਨੇ ਕਿ ਗੁਰੂ ਤੁੱਠ ਪਿਆ, ਮਿਹਰਬਾਨ ਹੋ ਗਿਆ, ਉਸਦੀ ਦਇਆ ਦ੍ਰਿਸ਼ਟੀ ਹੋ ਗਈ, ਮਿਲ ਕੇ ਇਸ ਮਰਜੀਵੜੀ ਜਿਹੀ ਮਰੀਅਲ ਸੋਚ ਦੇ ਵਿੱਚ ਜੀਵਨ ਦੀ ਅਭਿਲਾਸ਼ਾ, ਜੀਵਨ ਦਾ ਚਾਹ ਪੈਦਾ ਹੋ ਗਿਆ। ਪਰ ਅਸੀਂ ਕਰਦੇ ਕੀ ਹਾਂ, ਅਸੀਂ ਮਨ ਨੂੰ ਨਹੀਂ ਸਮਝਾਉਂਦੇ, ਅਸੀਂ ਉਸ ਰੱਬ ਨੂੰ। ਗੁਰਬਾਣੀ ਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਇੱਕ ਰੱਬ ਕੋਈ ਸਰੀਰ ਹੈ ਜਿਸ ਨੂੰ ਮਿਲੋਗੇ, ਕਿਉਂਕਿ ਸਾਡੇ ਤੇ ਕਮਜ਼ੋਰੀ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕਿਤੇ ਸਾਨੂੰ ਕੋਈ ਮਿਲੇ। ਆਪ ਅਭਿਆਸ ਨਹੀਂ ਕਰਨਾ, ਅਨਭਾਵ ਨਹੀਂ ਕਰਨਾ, ਇਹ ਅਨਭਾਵ ਦੀ ਵਾਸਤੇ, ਦੇਖਣ ਦੀ ਨਹੀਂ ਹੈ। ਸੋ ਇਸ ਕਰਕੇ ਮਨ ਨੂੰ ਜਿਹੜਾ ਹੈ ਮਨਾਉਣਾ ਹੈ, ਮਨ ਨੂੰ ਸਮਝਾਉਣਾ ਹੈ, ਨਾ ਕਿ ਰੱਬ ਨੂੰ ਮਨਾ ਕੇ ਤੇ ਅਸੀਂ ਇਹ ਕਹੀਏ ਕਿ ਸਾਨੂੰ ਇਹ ਦੇ ਦੇ, ਸਾਡੀਆਂ ਇਹ ਚੀਜ਼ਾਂ ਪੂਰੀਆਂ ਕਰ ਦੇ। ਅਕਾਲ ਪੁਰਖ ਨੂੰ ਮਨਾਉਣ ਦੀ ਗੱਲ ਗੁਰਬਾਣੀ ਚ ਕਿਤੇ ਵੀ ਨਹੀਂ ਹੈ। ਹਾਂ, ਸਮਝਣ ਦੀ ਗੱਲ ਹੈਗੀ, ਤਾਂ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਤਾ। ਉਹਨੂੰ ਮਿਲਣ ਦਾ ਮਤਲਬ ਹੈ ਉਹਦਾ ਭੇਦ ਜਾਣਨਾ। ਉਸ ਤਰ੍ਹਾਂ ਅਕਾਲ ਪੁਰਖ ਕਿਸੇ ਸਰੀਰ ਦੇ ਵਿੱਚ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜੀ ਸੋਵੈ ਸੋ ਪ੍ਰਸੰਨ। ਨਾਨਕ ਜੀ ਕਹਿੰਦੇ ਨੇ ਕਿ ਉਸੇ ਨੂੰ ਹੀ ਉਹ ਸਮਝਾ ਦਿੰਦਾ ਹੈ, ਬੁਝਾ ਦਿੰਦਾ ਹੈ, ਇਹ ਬੁਝਾਰਤ ਬੁੱਝ ਜਾਂਦੀ ਹੈ ਜਿਸ ਤੇ ਉਸ ਦੀ ਬਖਸ਼ਿਸ਼ ਹੋਈ। ਕਿਉਂਕਿ ਅਕਾਲ ਪੁਰਖ ਕੋਈ ਇਹੋ ਜਿਹੀ ਵਸਤ ਨਹੀਂ ਹੈ, ਕੋਈ ਇਹੋ ਜਿਹੀ ਪਰਸਨੈਲਿਟੀ ਨਹੀਂ ਹੈ, ਕੋਈ ਇਹੋ ਜਿਹੀ ਬਾਡੀ ਨਹੀਂ ਆ। ਹਾਂ, ਉਸ ਦੇ ਸਰੂਪ ਨੂੰ ਕਣ ਕਣ ਦੇ ਵਿੱਚ ਦੇਖਣਾ ਹੈ, ਉਹ ਸਾਡੇ ਅੰਦਰ ਹੈ, ਦੂਸਰਿਆਂ ਦੇ ਵੀ ਅੰਦਰ ਹੈ। ਜਦੋਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਦੂਜੇ ਦੇ ਅੰਦਰ ਵੀ ਰੱਬ ਜੀ ਵਸ ਰਿਹਾ, ਤੇ ਸਾਨੂੰ ਦੂਜੇ ਦੀ ਕਦਰ ਹੋਵੇਗੀ, ਅਸੀਂ ਕਦੀ ਉਹਦਾ ਹਿਰਦਾ ਦੁਖੀ ਨਹੀਂ ਕਰਾਂਗੇ। ਜਿਸ ਤਰ੍ਹਾਂ ਭਾਈ ਕਨਈਆ ਜੀ ਨੂੰ ਹਰ ਸ਼ਹਿ ਦੇ ਵਿੱਚ, ਭਾਵੇਂ ਉਹ ਦੁਸ਼ਮਣ ਸੀ ਭਾਵੇਂ ਉਹ ਦੋਸਤ ਸੀ, ਉਹਦੇ ਵਿੱਚ ਗੁਰੂ ਦਾ ਹੀ ਰੂਪ ਨਜ਼ਰ ਆ ਰਿਹਾ ਸੀ। ਇਸੇ ਕਰਕੇ ਬਾਣੀ ਇਹ ਵੀ ਕਹਿੰਦੀ ਹੈ ਨਾ, ਦਿਸੈ ਸੁਣੀਐ ਜਾਣੀਏ ਸ਼ਾਹ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ। ਫਿਰ ਉਹ ਲੋਕ ਜਿਹੜੇ ਸਰੀਰਕ ਤੌਰ ਤੇ ਮਾਜ਼ੂਰ ਨੇ, ਜਿਹੜੇ ਫਿਜ਼ੀਕਲ ਨੀਡਸ ਵਾਲੇ ਨੇ, ਉਹ ਕਿਵੇਂ ਉਹਨੂੰ ਜਾ ਕੇ ਮਿਲਣਗੇ। ਸੋ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਵੀ ਉਹ ਰਸਤਾ ਤਿਆਰ ਕਰਨਾ ਹੈ, ਮਨ ਨੂੰ ਕਹਿੰਦੀ ਹੈ, ਪੈ ਕੇ ਚਰਨ ਕਰ ਪਾਓ ਕੇ ਲੋਹਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਉਕੰਤ ਮਿਲਾ। ਇਹ ਮਨੁੱਖ, ਇਹ ਮਨ ਉਸ ਤੱਕ ਜਾਣ ਵਾਸਤੇ ਜ਼ਿੰਦਗੀ ਦੇ ਵਿੱਚ ਆਚਰਣ ਦਾ ਚਰਨ ਬਣਾ ਲੈ, ਅੱਛਾ ਮੋਰਲ ਕਰੈਕਟਰ ਹੋਵੇ, ਸੇਵਾ ਭਾਵਨਾ ਹੋਵੇ, ਕਰ ਹੱਥ ਪ੍ਰੇਮ ਦੇ ਕਰ ਪਾਓ ਕੇ, ਤੇ ਨਿਗਾਹ ਕਰੀ ਆ ਲੋਹਣ ਸੁਰਤ ਕਰੇ, ਸੁਰਤੀ ਦੇ ਨੈਣ ਚਾਹੀਦੇ ਆ, ਇਕਾਗਰਤਾ, ਨਾਨਕ ਕਹਿ ਸਿਆਣੀਏ। ਨਾਨਕ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਉਸ ਨੂੰ ਪਛਾਣ ਸਕਦੇ ਆ, ਇਹ ਉਕੰਤ ਮਿਲਾ, ਤੇ ਇਸ ਤਰ੍ਹਾਂ ਸਾਨੂੰ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ, ਇਹੋ ਜਿਹੇ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਕੱਲ ਦਾ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਥੇ ਬੇਨਤੀ ਰੂਪ ਹੈ। ਵਿਦਵਾਨਕਾਰ ਸਾਖੀਕਾਰ ਕਈ ਲਿਖਦੇ, ਭਗਤ ਜੀ ਇੱਕ ਦਿਨ ਆਪਣੇ ਆਨੰਦ ਚ ਬੈਠੇ ਸਨ, ਭਗਤ ਰਵਿਦਾਸ ਜੀ ਸਾਹਮਣੇ ਸਰਗੁਣ ਸਰੂਪ ਕਰਕੇ ਅਕਾਲ ਪੁਰਖ ਦਰਸ਼ਨ ਦੇਣ ਲਈ ਆ ਗਏ, ਸਾਹਮਣੇ ਆ ਗਏ। ਰੱਬ ਜੀ ਖੜੇ ਰਹੇ, ਭਗਤ ਜੀ ਨੇ ਮੱਥਾ ਵੀ ਟੇਕਿਆ, ਰੱਬ ਜੀ ਬੋਲੇ ਨਹੀਂ। ਭਗਤ ਜੀ ਨੇ ਆਖਿਆ, ਰੱਬ ਜੀ ਨਾਰਾਜ਼ ਹੋ? ਜਿਹੜਾ ਬੰਦਾ ਨਹੀਂ ਬੋਲਦਾ ਨਾ, ਸਾਹਮਣੇ ਖੜਾ ਵੀ ਹੋਵੇ, ਉਹਦਾ ਮਤਲਬ ਕੀ ਹੁੰਦਾ? ਵੀ ਸ਼ਾਇਦ ਨਾਰਾਜ਼ ਹੈ ਤਾਂ ਨਹੀਂ ਬੋਲਦਾ। ਭਗਤ ਜੀ ਨੇ ਆਖਿਆ, ਰੱਬ ਜੀ ਨਾਰਾਜ਼ ਹੋ? ਰੱਬ ਜੀ ਫਿਰ ਵੀ ਨਹੀਂ ਬੋਲੇ। ਹੁਣ ਇੱਥੇ ਰੱਬ ਦੀ ਬਖਸ਼ਿਸ਼ ਕਰਨੀ ਸੀ, ਕਈ ਵਾਰੀ ਅਕਾਲ ਪੁਰਖ ਬੋਲਦਾ ਵੀ ਨਹੀਂ, ਮਹਾਂਪੁਰਖ ਨਹੀਂ ਬੋਲਦੇ, ਕਈ ਵਾਰੀ ਉਹਦੇ ਨੇਤਰਾਂ ਦੀ ਕਿਰਨਾਂ ਹੀ ਜਦੋਂ ਅੰਦਰੋਂ ਆਉਂਦਾ ਨਾ, ਬ੍ਰਹਮ ਗਿਆਨੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸੁਖਮਨੀ ਸਾਹਿਬ, ਬ੍ਰਹਮ ਗਿਆਨੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਦੇ ਨੇਤਰਾਂ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ, ਜਦੋਂ ਵਰਖਾ ਹੁੰਦੀ ਹੈ ਨਾ, ਉਹ ਬਿਨਾਂ ਬੋਲੇ ਨਿਹਾਲ ਕਰ ਦਿੰਦੇ। ਮਿਹਰ ਦੀ ਨਿਗਾਹ ਹੋਈ ਤੇ ਅੰਦਰੋਂ ਸ਼ਬਦ ਇਹ ਫੁਰਨਾ, ਰੱਬ ਨੇ ਸ਼ਬਦ ਰੂਪ ਬਖਸ਼ਿਸ਼ ਕੀਤਾ। ਅਰਦਾਸ ਰੂਪੀ ਬੇਨਤੀ ਕਰਦੇ ਮਹਾਰਾਜ, ਹਮ ਸਰ ਦੀਨ, ਐ ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਹੈ। ਇੱਥੇ ਦੀਨ ਦਾ ਅਰਥ ਹੈ ਗਰੀਬ। ਇੱਕ ਥਾਂ ਤੇ ਦੀਨ ਆਉਂਦਾ, ਉਹਨੂੰ ਧਰਮ ਵੀ ਕਹਿੰਦੇ। ਦੀਨ ਦੁਨੀਆ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਭਾਈ ਨੰਦ ਲਾਲ ਜੀ ਦੀ ਗਜ਼ਲਾਂ ਵਿੱਚ ਇਹ ਪਾਵਨ ਸ਼ਬਦ ਆਉਂਦਾ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਕ ਇੱਕ ਤਾਰ ਕਹਿੰਦੇ ਕੇਸ ਵਾਲ, ਯਕਤਾਰ ਮੂਏ ਯਾਰ ਮਾਂ। ਐ ਮੇਰੇ ਯਾਰ, ਮੇਰੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦੇ ਕਿ ਮਹਾਰਾਜ ਤੁਸੀਂ ਇਸ ਤਰ੍ਹਾਂ ਬਖਸ਼ਿਸ਼ ਕਰਨ ਵਾਲੇ ਹੋ ਕਿ ਤੁਸੀਂ ਦੀਨ ਦੁਨੀਆ ਧਰਤੀ ਦੇ ਤੇ ਸੱਚਖੰਡ ਦੇ ਮਾਲਕ ਹੋ, ਤੁਸੀਂ ਮੀਰੀ ਪੀਰੀ ਦੇ ਮਾਲਕ ਹੋ। ਦੀਨ ਧਰਮ ਦੁਨੀਆ, ਇਹ ਦੁਨੀਆ ਜਿਹਨੂੰ ਅਸੀਂ ਕਹਿੰਦੇ ਮੀਰੀ ਤੇ ਪੀਰੀ ਹੈ ਦੀਨ। ਇੱਥੇ ਬੇਨਤੀ ਹੈ, ਦੀਨ ਦਾ ਅਰਥ ਹੈ ਨਿਮਰਤਾ ਰੂਪ, ਦੀਨ ਦਾ ਅਰਥ ਹੈ ਗਰੀਬ। ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਹੋਵੇਗਾ। ਅੱਖੋ ਸਤਨਾ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਕਵਿਤਾ ਵਿੱਚ ਵੀ ਐਸਾ ਸ਼ਬਦ ਆਉਂਦਾ ਕਿ ਮੋਸੋ ਨਾ ਦੀਨ, ਕਿ ਮੇਰੇ ਵਰਗਾ ਕੋਈ ਦੀਨ ਨਹੀਂ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਦੀ ਜੋ ਕਥਾ ਦਾ ਭੋਗ ਪੈਂਦਾ ਨਾ, ਉਹਨਾਂ ਦੀ ਵੀ ਨਿਮਰਤਾ ਇਸ ਤਰ੍ਹਾਂ ਹੀ ਆਉਂਦੀ ਹੈ ਕਿ ਰੱਬ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਮਹਾਰਾਜ। ਹਮ ਸਰ ਦੀਨ, ਮੇਰੇ ਵਰਗਾ ਕੋਈ ਦੀਨ ਦਿਆਲ ਨਾ ਤੁਮ ਸਰ, ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਮੇਰੇ ਵਾਹਿਗੁਰੂ। ਸਰ ਕਹਿੰਦੇ ਵਰਗਾ, ਤੁਹਾਡੇ ਬਰਾਬਰ, ਤੁਹਾਡੇ ਮਨਿੰਦ, ਤੁਹਾਡੇ ਵਾਂਗ, ਕਿ ਮੇਰੇ ਵਾਹਿਗੁਰੂ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ। ਅੱਖੋ ਸਤਨਾਮ। ਦਿਆਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਜਿਨ੍ਹਾਂ ਨੇ ਆਪਣੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਪਿਤਾ ਗੁਰੂ ਤੇਗ ਬਹਾਦਰ, ਆਪਣਾ ਸਰਬੰਸੀ ਆਪਣੇ ਖਾਲਸੇ ਤੋਂ ਮਹਾਰਾਜ ਜੀ ਨੇ ਸ਼ਹੀਦ ਕਰਵਾ ਲਿਆ, ਤੇ ਐਸੇ ਗੁਰੂ ਪਾਤਸ਼ਾਹ ਦਿਆਲੂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਦੇ, ਜਦੋਂ ਕਿ ਅਸੀਂ ਨਿਮਰਤਾ 'ਚ ਆ ਕੇ ਅਰਦਾਸ ਕਰੀਏ, ਮੇਰੇ ਵਾਹਿਗੁਰੂ ਤੁਸੀਂ ਕਿਰਪਾ ਕਰੋ, ਅਸੀਂ ਨੀਵੇਂ ਹਾਂ, ਗਰੀਬ ਹਾਂ, ਦੀਨ ਹਾਂ, ਨਿਮਾਣੇ ਹਾਂ। ਜਦੋਂ ਕੋਈ ਨਿਮਾਣਾ ਹੋ ਕੇ ਅਰਦਾਸ ਕਰਦਾ, ਉਹਦੀ ਝੋਲੀ ਭਰਦੀ ਭਰਦੀ ਹੈ ਜੀ। ਅੱਖੋ ਸਤਨਾ। ਗੁਰੂ ਰਾਮਦਾਸ ਪਾਤਸ਼ਾਹ ਬਾਰੇ ਕਦੀ ਇਤਿਹਾਸ ਪੜ੍ਹਨਾ ਚੰਗੀ ਤਰ੍ਹਾਂ, ਸਭ ਤੋਂ ਵੱਡਾ ਗੁਣ ਕਿਹੜਾ ਹੁੰਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ? ਵੈਸੇ ਤਾਂ ਗੁਣ ਸਾਰੇ ਬਰਾਬਰ, ਹਰ ਗੁਰੂ ਸਾਹਿਬਾਂ 'ਚ ਗੁਣ ਹੈ। ਉਹ ਗੁਣ ਪਤਾ ਕਿਉਂ ਦੱਸੇ ਮਹਾਰਾਜ ਜੀ ਨੇ?
मानस उतार धार दर्श दिखाए हैं भाई साहब भाई गुरदास जी। मनुखा शरीर धार के सानू दर्शाया है कि जे मनुख तेरे विच भी ए गुण होने चाहिए। गुरु रामदास जी का गुण पावन गुण है निम्रता। जदों गुरियाई मिली ना 22 साल सेवा करके झोली च दात मिली गुरियाई दी, गुरु बन के संगतां नूं उपदेश देण लगे। बाबा श्री चंद जी गुरु रामदास पातशाह कोल आए ते बाबा श्री चंद जी गुरु नानक महाराज साहिबजादे रूहानी पुरख ते आ के गुरु रामदास जी दे कोल बैठन लगे। बैठन लगे तो नाल ही बैठे ना जदों आमो सामने बैठ गए। बाबा श्री चंद जी ने दाड़ा वेखिया सरूप वेखिया, बड़ा सोहना सरूप से गुरु रामदास जी का, बड़ा सुंदर सरूप। बाबा श्री चंद जी के मुख तो बेनती आई, गुरु जी तुहाडा दाड़ा बड़ा वड्डा है, इस दाड़े नाल की कर दियो? जिवें अजकल साडे बच्चे कहिंदे जी इहनूं कीड़ा अंब लग जाणे ने। अजकल साडे बच्चे मेरे भरा ये साडे केसां दी बेदबी जिहड़ी करदे उहनां बारे इहनूं कीड़ा अंब लग जाणे। पुछिया बाबा श्री चंद जी ने गुरु रामदास जी तो, गुरु जी तुहाडा दाड़ा बड़ा वड्डा, इस नाल की कर दियो? गुरु रामदास जी ने बचन नहीं किया कुछ, अपना दाड़ा पकड़ के ना नीवे हो गए। दाड़े के किस वक्त नीवे होए, उन्होंने चरणों वल जान लगे, चरणों वल चुकन लगे, समझ गए बाबा श्री चंद जी भी कोई भाणा वरतान गए। हुण वो भी गुरु के साहबजादे ने, घट नहीं देखो जी, गुरु के साहबजादे हैं बाबा श्री चंद जी। इत्थे तां अजमत गुर के समान मैं जूठो नित खावै, गुरु के कुत्तियां विच भी कला हुंदी है, वो तो गुरु के साहबजादे अंस बंसन, भावें वो बिंदी पुत्र हैं पर बख्शिश तो है ना। नीवे होए गुरु रामदास जी, दाड़ा फड़ के ते बाबा श्री चंद जी दे अखां दे हंझू आ गए, उन्हां दे हाथ फड़ ले, कहिंदे गुरु जी एवें ना करो, तुहानूं सोभदा नहीं, तुसीं वड्डे हो। गुरु रामदास पातशाह कहने महापुरखो ये दाड़ा तुहाडे वर्गे गुरु के साहबजादियां दे महापुरखां दे संतां दे चरण झाड़न लई है। बाबा श्री चंद जी दी अखां दे हंझू जदों आए ना, कहने महाराज अज पता लग्या कि सानू गुरियाई क्यों नहीं मिली, अज पता लग्या असी गुरु क्यों नहीं बने। गुरु नानक पातशाह दे सेवादार भाई लहणा जी ने सेवा कीती, निम्रता दे पुंज ते गुरियाई लै गए। ते गुरियाई निवाण वल चलदी है, पानी चल निवाण नू, गुरु दी दात निम्रता वाली है। फिर गुरु अमरदास पातशाह ने सेवा कीती 12 साल सेवा करके बख्शिश लै गए। तुसी 22 साल सेवा निभाई, सेवा करके ओ दात लै गए जिहड़ी दात किसे नू नहीं मिली। महाराज कहिंदे धन्नो तुसी महाराज, धन्नो तुसी। तां ही कहिंदे गुरु रामदास पातशाह अत निम्रता दे पुंज। ते निम्रता भी कई किस्म दी हुंदी है जी। बड़े विद्वान होए पंथ रतन भाई साहिब भाई जसबीर सिंह जी, कहिंदे निम्रता भी कई किस्म दी हुंदी है। निम्रता जदी दिलों तुहाडे बाहर आवे, बंदगी विच्चों फुट के बाहर आवे, सिमरन करदिआं जदों कोई प्यारा सिमरन करदा है वाह।

ਉਹਦੀ ਸੁਰਤੀ ਥੱਲੇ ਜਾਂਦੀ ਗੁਰੂ। ਜਿੰਨੀ ਉਹਦੀ ਸੁਰਤੀ ਨੀਵੇਂ ਜਾਵੇਗੀ, ਸ਼ਬਦ ਸੁਰਤੀ ਇੱਕ ਹੋਵੇਗੀ, ਉਨੀ ਨਿਮਰਤਾ ਜ਼ਿਆਦਾ ਆਵੇਗੀ ਜੀ। ਜਦ ਤੱਕ ਸਾਡੀ ਸੁਰਤੀ ਗੁਰੂ ਸ਼ਬਦ ਵੱਲ ਨਹੀਂ ਜਾਂਦੀ, ਨਿਮਰਤਾ ਨਹੀਂ ਆਉਂਦੀ। ਇਹ ਨਿਮਰਤਾ ਦਾ ਇੱਕ ਸਰੋਤ ਹੈ ਕਿ ਨਿਮਰਤਾ ਕਿਵੇਂ ਆਉਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਸੇਵਾ ਵੀ, ਸੇਵਾ ਨਾਲ ਨਿਮਰਤਾ ਹੁੰਦੀ ਹੈ, ਪਰ ਸੇਵਾ ਨਾਲ ਜਪਦੇ ਰਹੇ,

0: ਵਾਹਿਗੁਰੂ ਜ਼ਰੂਰ ਜਪਣਾ ਹੈ, ਸੇਵਾ ਕਰਦਿਆਂ ਇਹ ਨਹੀਂ ਜਪਦੇ ਤਾਂ ਫਿਰ ਖਾਲਸਾ 'ਚ ਕੰਮ ਅਧੂਰਾ ਰਹਿ ਜਾਂਦਾ। ਨਿਮਰਤਾ ਤਾਂ ਆਉਂਦੀ ਹੈ ਸੇਵਾ ਨਾਲ, ਮਨ ਦੀ ਅੰਤਿਸ਼ ਕਰਨ ਦੀ ਮੈਲ ਸ਼ੁੱਧ ਹੁੰਦੀ ਹੈ, ਪਰ ਜਿਹੜਾ ਸ਼ਬਦ ਹੈ ਨਾ ਅੰਦਰੋਂ ਜਦੋਂ ਜਾਗਦਾ ਹੈ ਤਾਂ ਨਿਮਰਤਾ ਨਾਲ ਰਸ ਪੈਦਾ ਕਰਦਾ ਹੈ, ਟਿਕਾ ਆਨੰਦ ਆਉਂਦਾ ਹੈ। ਇਹ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਮਹਾਰਾਜ ਹਮਸਰ ਦੀਨ ਦਿਆਲ ਨਾ ਤੂੰ ਸਰ ਭਗਤ ਰਵਿਦਾਸ ਜੀ, ਐ ਰੱਬ ਜੀ ਮੇਰੇ ਵਰਗਾ ਕੋਈ ਗਰੀਬ ਨਹੀਂ ਹੈ। ਇੱਥੇ ਨਿਮਰਤਾ ਦਾ ਅਰਥ ਦੀਨ ਕਹਿ ਰਹੇ, ਦੀਨ ਕਹਿੰਦੇ ਨਿਮਾਣਾ ਗਰੀਬ, ਤੁਸੀਂ ਦਿਆਲੂ ਹੋ ਮਹਾਰਾਜ। ਹਮਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ, ਕਿਆ ਕੀਜੈ ਮਹਾਰਾਜ। ਹੁਣ ਕੀ ਪਤਿਆਣਾ ਹੈ, ਪਤਿਆਣਾ ਉਹ ਹੁੰਦਾ ਪਰਖ ਕਰਨੀ, ਜਿਵੇਂ ਕਿਸੇ ਦੀ ਪਰਖ ਕਰਦੇ ਨਾ, ਕਹਿੰਦੇ ਪਰਖ ਕਰੋ ਬੰਦਾ ਕਿੰਨੇ ਪਾਣੀ 'ਚ ਹੈ। ਰੱਬ ਜੀ ਦੁਨੀਆ ਜਾਣਦੀ ਹੈ ਕਿ ਤੁਸੀਂ ਵੱਡੇ ਹੋ ਤੁਹਾਡੇ ਭਗਤ ਛੋਟੇ ਹਨ, ਤੁਸੀਂ ਵੱਡੇ ਹੋ ਦੁਨੀਆ ਛੋਟੀ ਹੈ, ਤੁਸੀਂ ਦਾਤੇ ਹੋ ਅਸੀਂ ਭਿਖਾਰੀ ਹਾਂ। ਮਹਾਰਾਜ ਅਸੀਂ ਔਗੁਣ ਆ ਰਹੇ ਹਾਂ, ਤੁਸੀਂ ਔਗੁਣ ਬਖਸ਼ਣ ਵਾਲੇ ਹੋ, ਇਹ ਤੁਹਾਡੀ ਬਖਸ਼ਿਸ਼ ਹੈ ਮਹਾਰਾਜ। ਇਹੀ ਨਿਮਰਤਾ ਲਿਖਦੇ ਭਾਈ ਸਾਹਿਬ ਭਾਈ ਗੁਰਦਾਸ ਜੀ, ਹੋ ਅਪਰਾਧੀ ਗੁਨਹਿਗਾਰ ਹੋ, ਬੇਮੁਖ ਮੰਦਾ ਚੋਰ ਯਾਰ ਜੁਆਰ ਹੋ, ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ ਤਖੰਦਾ ਕਾਮ ਕ੍ਰੋਧ ਮਦ ਲੋ ਮੋਹ, ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ। ਇਤਨੇ 20-21 ਆਪਣੇ ਔਗੁਣ ਬਿਆਨ ਕਰਕੇ ਨਾ, 20 ਔਗੁਣ ਬਿਆਨ ਕਰਕੇ ਅਖੀਰ ਤੇ ਕੀ ਕਹਿੰਦੇ, ਮੇਰਾ ਪਾਰ ਤਾ ਕਿਵੇਂ ਹੋਵੇਗਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ਣ ਦਾ ਮੇਰੇ ਵਾਹਿਗੁਰੂ ਨੂੰ ਯਾਦ ਕਰੋ, ਗੁਰੂ ਬਖਸ਼ਣ ਹਾਰ ਹੈ। ਜਪਜੀ ਸਾਹਿਬ ਦੀ 18ਵੀਂ ਪੌੜੀ ਹੈ, ਅਸੰਖ ਮੂਰਖ ਅੰਧ ਕੋਰ, ਸੰਖ ਚੋਰ ਹਰਾਮ ਖੋਰ। ਇਹ ਸਾਰੀ ਪੌੜੀ ਪੜ੍ਹਨ ਤੋਂ ਬਾਅਦ ਅਖੀਰ ਤੇ ਆਉਂਦਾ, ਨਾਨਕ ਨੀਚ ਕਹਿ ਵਿਚਾਰ। ਸੰਪਰਦਾਈ ਮਹਾਂਪੁਰਖ ਵਿਦਵਾਨ ਜ਼ਿਕਰ ਕਰਦੇ ਦਾ, ਨਾਨਕ ਨੀਚ ਕਹਿ ਵਿਚਾਰ, ਇੱਥੇ ਵਿਸ਼ਰਾਮ ਹੈ ਸੰਪਰਦਾਵਾਂ ਵਿੱਚ। ਗੱਲ ਕੀਤੀ ਨੀਚਾਂ ਦੀ ਸਾਰੇ, ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹਦੇ ਅਰਥ ਕਰਦੇ, ਕਹਿੰਦੇ ਸਾਰੇ ਨੀਚ ਹਨ, ਮਤਾ ਮੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ ਕਿ ਇਹ ਨੀਚ ਹਨ ਤੇ ਮੈਂ ਇਹਨਾਂ ਤੋਂ ਚੰਗਾ ਵਾਂ। ਤਾਂ ਲਿਖਦੇ ਨਾਨਕ ਨੀਚ, ਮੈਂ ਨੀਵਾਂ ਮਹਾਰਾਜ, ਮੈਂ ਨੀਵਾਂ ਮਹਾਰਾਜ, ਮਤਾ ਮੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਵੈਸੇ ਸੰਪਰਦਾਵਾਂ 'ਚ ਇਹਦਾ ਅਰਥ ਇਹੀ ਹੈ ਕਿ ਸਾਰੀ ਗੱਲ ਕੀਤੀ ਨੀਚਾਂ ਦੀ, ਅਸੰਖ ਮੂਰਖ ਅੰਧ ਕੋਰ, ਸੰਖ ਚੋਰ ਹਰਾਮ ਖੋਰ, ਸਾਰੇ ਨੀਚ। ਤੇ ਜਦੋਂ ਕੋਈ ਗੁਰਸਿੱਖ ਅਸੀਂ ਪੜ੍ਹਨਾ ਨਾ, ਤੇ ਮਨ ਵਿੱਚ ਨਿਮਰਤਾ ਹੋਣੀ ਚਾਹੀਦੀ, ਰੱਬ ਜੀ ਇਹ ਸਾਰੇ ਨੀਵੇਂ ਹਨ ਪਰ ਮੈਂ ਇਹਨਾਂ ਤੋਂ ਜ਼ਿਆਦਾ ਨੀਵਾਂ ਮਹਾਰਾਜ, ਮੇਰੇ 'ਚ ਔਗੁਣ ਭਰੇ ਹੋਏ ਹਨ। ਤੇ ਰੱਬ ਜੀ ਇਹ ਦੁਨੀਆ ਜਾਣਦੀ ਹੈ, ਅਪਤਿਆਰ ਕਿਆ ਕੀਜੈ, ਤੁਸੀਂ ਹੁਣ ਕਿਉਂ ਪਤਿਆਉਂਦੇ ਹੋ, ਕਿਉਂ ਪਰਖ ਕਰਦੇ ਹੋ, ਇਹ ਦੁਨੀਆ ਜਾਣਦੀ ਹੈ।
1: ਬਚਨੀ ਤੋਰ ਮੋਰ ਮਨ ਮਾਨ,
0: ਤੇਰੇ ਬਚਨਾਂ ਨੂੰ ਬਚਨੀ ਤੋਰ, ਤੇਰੇ ਬਚਨਾਂ ਉੱਤੇ ਮੇਰਾ ਮਨ ਮੰਨ ਗਿਆ ਹੈ। ਮੰਨਣ ਦੀ ਅਵਸਥਾ ਜਪਜੀ ਸਾਹਿਬ ਵਿੱਚ, ਮੰਨੇ ਕੀ ਗੱਤ ਕਹੀ ਨਾ ਜਾਏ, ਕਿ ਮੰਨਣਾ ਕੀ ਹੈ, ਜਦੋਂ ਮਨ ਸ਼ਬਦ ਨੂੰ ਅੰਦਰ ਖਿੱਚਦਾ ਨਾ, ਸੁਣ ਕੇ ਅੰਦਰ ਪਕੜਦਾ, ਆਕਰਸ਼ਿਤ ਕਰਦਾ, ਉਦੋਂ ਪਤਾ ਲੱਗਦਾ ਕਿ ਮੰਨਣ ਦੀ ਕੀ ਅਵਸਥਾ ਹੁੰਦੀ ਹੈ। ਮਨ ਕਬੀਰ ਸਾਹਿਬ ਦਾ ਸ਼ਬਦ ਆਪ ਜੀ ਪੜ੍ਹਦੇ ਹੋ, ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ ਰਹਾਓ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ, ਬਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਣਿਆ, ਜਿਹਨੇ ਅਗੋਚਰ ਵਸਤੂ ਪਾ ਲਈ, ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ, ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਫਿਰ ਕਹਿੰਦੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ मन मानिया, उदो मन मनिया। यह है मन की अवस्था। जो कुछ जान लिया हो बचनी तौर, तेरे बचना रब जी मैं जान लिया है, बचनी तौर मोर मन मन, मेरा मन तवाडे बचना मनदा है, पाशा तवाडी बाणी मनदा है, तवाडे बोल भी जड़े नजर नहीं आ रहे, वाहिगुरु बोले नहीं सन जी। राव दी पंक्ति देखना, अबोल रब जी बोले नहीं, उन्हों का ना बोलना भी मेर दी निगाह होई, कहिंदे तवाडे जड़े अबोल रूपी बचन भी उन्हां सदका मेरा मन मन गया, तुसी बोले भी नहीं, तुहाडी निगाह होई मेर दी, ओ मेर दी निगाह ही महाराज मेरे लिए बचन सी, कीमती बचन मेरे लिए बाणी रूप सी, प्रकाश रूप सी, उस प्रकाश सदका मेरा मन मन गया।
1: जन कौ पूरन दीजे,
0: वाहेगुरु हुण कृपा करो जन को अपने दास नू पूरा भरोसा दो कि तुहाडे उत्ते भरोसा बनिया रहे। दूजा अर्थ दा, जन को अपने प्यारे नू पूरन, पूरन कहिंदे साक्षात अवस्था दो, साक्षात तुहाडे दर्शन हो जाण, तो ही मोही मोही तो ही ऐसी अवस्था मिले, एक कृपा करो वाहिगुरु जी।
1: हाँ बल बल जाओ रमैया कारने,
0: मेरे रमैया मेरे वाहिगुरु कारने, सारी जगत दुनिया दे तुसी बनाने वाले कारण हो, कारण दा अर्थ है बनाने वाला, पैदा करने वाला, करता। ऐ मेरे वाहिगुरु हुण इत्थे रहाओ दी पंक्तियां फुरमान कर दे। हों बल बल जाओ, मैं बलिहार जावां, मन करके बलिहार जावां, बाणी करके बलिहार जावां, मेरे वाहिगुरु हों मैं। इत्थे मैं दा अर्थ अहंकार वाला नहीं है, इत्थे निम्रता सूचक है भाई। बोलना पैंदा, कहिंदा जी मैं बोलदा, दास बोलदा, दास विच ही होमै हुंदी है, पर इत्थे जिहड़ी मैं होमै वाली नहीं है। हों बल बल जाओ रब जी, मैं बलिहार बलिहार जावां, मन करके बाणी करके रमैया कारणे, मेरे रमैया परमात्मा वाहिगुरु सारी थावां ते रमे होए, दुनिया नूं तुसी बनाण वाले हो।
1: कारण कवन अबोल,
0: तुसी दसो मेरे वाहिगुरु तुसी किस कारण करके अबोल खड़े हो। अबोल जो ना बोले, अबोल दा अर्थ है ना बोले। महापुरखां दी हुणे सुणिया सी आप जी ने, साधुआं दी गुरमुखां दी मेर दी निगाह ही अबोल हुंदी है। अबोलदे नहीं हो पर मेर दी निगाह हुंदा दी जदों पैंदी है ना किसे प्यारे उत्ते, उहनूं निहाल निहाल निहाल कर देती है। ते मेरे वाहिगुरु गुस्से च ना करो, अबोलदा बोलदे क्यों नहीं, बोलो, गुस्सा ना करो कि मेरे वाहिगुरु मैं आप जी तो बलिहार जावां, तुसीं किस कारण करके अबोल बैठे हो। बोल के मेरा हिरदा शुद्ध करो, बोल के मेरे कन्नां विच अपना शब्द पा के मेरे अंदर सुरती का प्रकाश करो। महाराज जो कोई बोलता है ना, जो कोई बोलता है तो बोल ही बाणी अंदर आती है ना, बाणी बोल है, बाणी बोल है ना। पहला बाणी सी पिछले युगां विच, वो अबोल रूप सी, पर गुरु साहिबान ने भगतां ने उही ब्रह्मी बाणी अकाल पुरख की बाणी नू बोल के दुनिया नू सुनाया कि दुनिया सुन के बाणी विच लीन हो जावे, बाणी वर्गा जीवन बन जावे, बाणी का स्वरूप बन जावे, ते इन्हां नू समझ आ जावे कि बाणी हुंदी की है। बाणी बोल रूप है, जदों कोई बोल नू सुनदा है ते बनदा फिर अबोल। अखो सतनाम, एक शब्द आउंदा है गौड़ी राग विच भगत कबीर साहब दा, बोल अबोल मद है सोई, बोल अबोल दोवां दे विचकार की है, मद हैगा है, कौन सोई वाहिगुरु। हुण बोलिया गया वाहिगुरु, इहदे विचकार ते जिहड़ा ਮੂੰਹ ਬੰਦ ਹੋਇਆ ਉਹਦੇ ਵਿਚਕਾਰ ਕਿੰਨਾ ਫਰਕ ਸੀ, ਕਿੰਨਾ ਫਰਕ ਸੀ, ਇੱਕ ਸੈਕਿੰਡ ਵੀ ਨਹੀਂ। ਉੱਥੇ ਵੀ ਵਾਹਿਗੁਰੂ ਬੈਠਾ। ਕਹਿਣ ਦਾ ਮਤਲਬ ਕਿ ਵਾਹਿਗੁਰੂ ਹਰ ਜਗ੍ਹਾ ਜਗ੍ਹਾ ਵਿੱਚ ਹੈ, ਹਰ ਜ਼ਰੇ ਜ਼ਰੇ 'ਚ ਹੈ, ਹਰ ਥਾਂ 'ਤੇ ਹੈ। ਅਤੇ ਰੱਬ ਜੀ ਤੁਹਾਡੇ ਅਬੋਲਾਂ ਵਿੱਚ ਵੀ, ਤੁਹਾਡੇ ਅਬੋਲ ਵਿੱਚ ਵੀ ਤੁਹਾਡੀ ਮੁਸ਼ਕਰਾਹਟ ਬਖਸ਼ਿਸ਼ ਹੈ। ਤੁਸੀਂ ਬੋਲ ਕੇ ਮੇਰਾ ਹਿਰਦਾ ਨਿਹਾਲ ਕਰ ਦਿਓ। ਵਿਸ਼ਰਾਮ, ਰਹਾਉ ਦਾ ਅਰਥ ਹੈ ਟਿਕ ਜਾਓ। ਇਸ ਪੰਕਤੀ 'ਤੇ ਵਿਸ਼ਰਾ ਸੋਚੋ, ਚਿੰਤਨ ਕਰਕੇ ਫਿਰ ਅੱਗੇ ਤੁਰੀਏ ਜੀ।
1: ਬਹੁਤ ਜਨਮ ਬਿਸ਼ੋਰੇ ਥੇ ਮਾਦੋ।
0: ਇਹ ਸਾਡਾ ਜੀਵਨ ਕਿਵੇਂ ਲੰਘ ਰਿਹਾ? ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਭਈ ਪ੍ਰਾਪਤ ਇੱਥੇ ਮਿਲਿਆ ਸਰੀਰ ਸਾਡਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਦ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗ ਕਰਕੇ ਜਨਮ ਬ੍ਰਿਥਾ ਜਾ ਰਿਹਾ ਹੈ। ਫਿਰ ਅਰਦਾਸ ਕਰਦੇ ਰੱਬ ਜੀ ਕਿ ਮਾਇਆ ਦਾ ਰੰਗ ਇਤਨਾ ਚੜਿਆ ਹੋਇਆ, ਉਤਰਦਾ ਨਹੀਂ ਮੇਰੇ ਤੋਂ। ਤੇ ਮਹਾਰਾਜ, ਮੈਨੂੰ ਕੁਛ ਨਹੀਂ ਪਤਾ, ਮੈਂ ਕੁਛ ਨਹੀਂ ਜਾਣਦਾ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਜ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤੁਸੀਂ ਕਿਰਪਾ ਵਰਤਾਓ ਵਾਹਿਗੁਰੂ। ਇਹ ਹੈ ਗੁਰੂ ਦੀ ਬਖਸ਼ਿਸ਼ ਕਿ ਸਾਡਾ ਜਨਮ ਕਿਵੇਂ ਜਾ ਰਿਹਾ। ਬਹੁਤ ਜਨਮ, ਇੱਕ ਜਨਮ ਨਹੀਂ। ਭਗਤ ਰਵਿਦਾਸ ਜੀ ਬਾਰੇ ਜ਼ਿਕਰ ਕਰਦੇ ਸਾਖੀਕਾਰ, ਪਿਛਲੇ ਜਨਮ ਵਿੱਚ ਇਹ ਬ੍ਰਹਮਚਾਰੀ ਸਨ, ਕਈ ਜਨਮਾਂ ਦਾ ਗਿਆਤ ਸੀ, ਤਾਂ ਹੀ ਕਹਿੰਦੇ ਬਹੁਤ ਜਨਮ। ਹੁਣ ਸਾਨੂੰ ਤਾਂ ਇੱਕ ਘੰਟਾ ਪਹਿਲਾਂ ਚੀਜ਼ ਖਾਈ ਉਹ ਨਹੀਂ ਯਾਦ ਰਹਿੰਦੀ। ਇਹ ਗੇਟ ਤੋਂ ਬਾਹਰ ਜਾਓਗੇ ਨਾ, ਬਹੁਤਾਤ ਕੀ ਹੁੰਦਾ ਹੈ, ਅੱਜ ਦਾ ਮੁੱਖ ਵਾਕ ਕੀ ਹੈ, ਸਾਨੂੰ ਉਹ ਨਹੀਂ ਯਾਦ ਰਹਿੰਦਾ। ਕਿਉਂ ਨਹੀਂ ਯਾਦ ਰਹਿੰਦਾ? ਕਿਉਂਕਿ ਸਾਡੀ ਬਿਰਤੀ ਬਣ ਗਈ ਸੰਸਾਰੀ। ਜਿਹਦੀ ਬਿਰਤੀ ਹੋਵੇ ਰੂਹਾਨੀਅਤ ਵਾਲੀ, ਉਹ ਉਸੇ ਗੱਲ ਨੂੰ ਪਕੜਦਾ ਹੈ। ਜਿਹੜੀ ਬਿਰਤੀ ਸੰਸਾਰੀ ਹੋਵੇ, ਉਹ ਸੰਸਾਰੀ ਗੱਲ ਨੂੰ ਪਕੜਦਾ ਹੈ। ਤੇ ਭਗਤ ਜੀ ਇੱਥੇ ਨਿਮਰਤਾ ਦੱਸ ਰਹੇ ਨੇ, ਆਪਣੀ ਬੇਨਤੀ ਵੀ ਨਾਲ ਕਰਦੇ, ਪਿਛਲਾ ਗਿਆਨ ਵੀ ਸਾਰਾ। ਕਹਿੰਦੇ ਬੜੇ ਜਨਮ ਹੋ ਗਏ ਰੱਬ ਜੀ, ਬਹੁਤ ਜਨਮ ਬਿਛੜੇ ਥੇ, ਬਿਛੜੇ ਵਿਛੋੜਾ ਪਿਆ ਸੀ, ਥੇ ਸੀ ਮਾਧੋ, ਐ ਮੇਰੇ ਮਾਧਵ ਮਾਇਆ ਦੇ ਪਤੀ, ਬੜੇ ਜਨਮ ਹੋ ਗਏ ਵਿਛੋੜਾ ਪਏ ਨੂੰ।
1: ਇਹੋ ਜਨਮ ਤੁਮਾਰੇ ਲੇਖੇ,
0: ਤੁਸੀਂ ਕਿਰਪਾ ਕਰੋ। ਇੱਕ ਬੰਦਾ ਕਹੇ ਜੀ ਮੈਂ ਆਪਣਾ ਜਨਮ ਗੁਰੂ ਦੇ ਲੇਖੇ ਲਗਾਤਾ, ਨਾ ਕਦੀ ਨਹੀਂ ਕਹਿਣਾ। ਗੁਰੂ ਦੀ ਕਿਰਪਾ ਨਾਲ ਇਹ ਜਨਮ ਗੁਰੂ ਪੰਥ ਦੇ ਲੇਖੇ ਲੱਗ ਜਾਵੇ ਬਸ। ਅਸੀਂ ਥੋੜਾ ਅੰਮ੍ਰਿਤ ਦੀ ਦਾਤ ਲੈ ਕੇ ਨਾ, ਕਈ ਵਾਰੀ ਮਨ ਚ ਹੰਕਾਰ ਆ ਦਿੰਦਾ ਕਿ ਮੇਰਾ ਜਨਮ ਹੁਣ ਗੁਰੂ ਦੇ ਲੇਖੇ ਲੱਗ ਗਿਆ। ਨਹੀਂ, ਇਹ ਸ਼ੁਰੂਆਤ ਸੀ, ਇਹ ਦਾਖਲਾ ਹੈ। ਪੜ੍ਹਾਈ ਕਰਨੀ ਹੈ, ਪੜ੍ਹਾਈ ਕਿੱਥੇ ਕਰਨੀ ਹੈ ਜੀ? ਸੰਗਤ ਵਿੱਚ ਜਾ ਕੇ ਸੇਵਾ ਕਰਨੀ, ਕਥਾ ਕੀਰਤਨ ਸੁਣਨਾ, ਇਕਾਂਤ 'ਚ ਬੈਠ ਕੇ ਸਿਮਰਨ ਵੀ ਕਰਨਾ, ਆਪਣਾ ਅਭਿਆਸ ਵੀ ਕਰਨਾ, ਆਪਣੇ ਸਰੂਪ ਦੀ ਲਖਤਾ ਕਰਨੀ ਹੈ। ਇਹ ਕੁਛ ਸਾਰਾ ਕੁਝ ਕਰਦਿਆਂ ਜਿਹਨੂੰ ਸੋਝੀ ਆ ਜਾਵੇ, ਚਾਰ ਚੀਜ਼ਾਂ ਜਿਹਦੇ ਪੱਲੇ ਆ ਜਾਵੇ, ਉਹਨੂੰ ਕਹਿੰਦੇ ਜੀ ਉਹਦਾ ਜੀਵਨ ਸਫਲਾ ਹੋ ਰਿਹਾ। ਚਾਰ ਚੀਜ਼ਾਂ ਕਿਹੜੀਆਂ? ਰਹਿਣੀ, ਬਹਿਣੀ, ਕਹਿਣੀ, ਸਹਿਣੀ। ਇਹ ਚਾਰ ਚੀਜ਼ਾਂ ਜਿਹਦੇ ਕੋਲ ਆ ਗਈਆਂ, ਉਹਨੂੰ ਕਵਾਂਗੇ ਗੁਰਸਿੱਖ। ਗੁਰੂ ਸ਼ਬਦ, ਸਿੱਖ ਸੁਰਤੀ। ਜਿਹਦੀ ਸੁਰਤੀ ਸ਼ਬਦ ਨਾਲ ਇੱਕ ਹੋਊਗੀ, ਉਹਦੀ ਰਹਿਣੀ ਬਣੇਗੀ ਗੁਰੂ ਵਾਲੀ, ਜਿਹਨੂੰ ਕਹਿੰਦੇ ਗੁਰਮਤਿ ਦੀ ਰਹਿਣੀ। ਉਹਦੀ ਜ਼ੁਬਾਨ ਤੋਂ ਜਿਹੜੇ ਬੋਲ ਬਾਹਰ ਆਉਣਗੇ, ਉਹ ਗੁਰਮਤ ਵਾਲੇ ਬਾਹਰ ਆਉਣਗੇ। ਉਹਦਾ ਬਹਿਣਾ, ਬਹੀਆ, ਪੜ੍ਹਿਆ ਪਾਸ, ਪੜ੍ਹਿਆ ਪਾਸ, ਜਿਹਨਾਂ ਨੇ ਆਪਣੇ ਆਪ ਨੂੰ ਪੜ੍ਹਿਆ ਕਿ ਮੈਂ ਕੌਣ ਆ, ਜਿਹਨੇ ਇਹਨੂੰ ਪੜ੍ਹਿਆ ਉਹਨੂੰ ਕਹਿੰਦੇ ਬਹਿਣੀ, ਰਹਿਣੀ, ਬਹਿਣੀ, ਸਹਿਣੀ, ਕਿਸੇ ਦੇ ਬੋਲ ਕਬੋਲ ਸਹਿ ਲੈਣੇ ਸਭ ਤੋਂ ਔਖੀ ਘਟਨਾ ਅੱਜ ਕੱਲ੍ਹ ਇਹ ਹੈ। ਨਹੀਂ ਸਹਿਣ ਹੁੰਦੇ ਕਿਸੇ ਦੇ ਬੋਲ, ਕੌੜਾ ਬੋਲ ਵੀ ਕਹਿ ਦੇਣਾ ਤੇ ਉਹ ਸਹਿਣ ਨਹੀਂ ਹੁੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ 10 ਜਾਮਿਆਂ ਵਿੱਚ ਇੱਕ ਗੱਲ ਉਹਨਾਂ ਨੂੰ ਆਉਂਦੀ ਨਹੀਂ। ਗੁਰਬਾਣੀ ਵਿੱਚ ਇੱਕ ਪੰਕਤੀ ਆ ਰਹੀ ਹੈ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਨਹੀਂ ਸੀ ਉਹਦੇ ਬਾਰੇ, ਯਾਦ ਨਹੀਂ ਸੀ ਉਹਨੂੰ, ਉਹ ਵੀ ਭੁੱਲ ਗਏ ਸਨ ਮਹਾਰਾਜ। ਕੀ ਭੁੱਲ ਗਏ ਸਨ ਗੁਰੂ ਅਰਜਨ ਦੇਵ ਮਹਾਰਾਜ, ਕੀ ਭੁੱਲੇ ਸਨ ਮਹਾਰਾਜ? ਕੌੜਾ ਬੋਲ। ਕਹਿੰਦੇ ਰੱਬ ਜੀ ਮੈਨੂੰ ਸਭ ਕੁਛ ਤੁਹਾਡੀ ਕਿਰਪਾ ਨਾਲ, ਤੁਸੀਂ ਜੋ ਸੋਝੀ ਕਰਾਈ ਯਾਦ ਹੈ, ਪਰ ਮਹਾਰਾਜ ਕੌੜਾ ਬੋਲ ਨਹੀਂ ਮੈਂ ਜਾਣਦਾ। ਮਿੱਟ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੈ। ਦੇਖੋ ਰੱਬ ਕੋਲ ਕੌੜਾ ਬੋਲ ਨਹੀਂ ਹੈ, ਗੁਰੂ ਕੋਲ ਕੌੜਾ ਬੋਲ ਨਹੀਂ ਹੈ। ਤੇ ਬੰਦਿਆ ਤੂੰ ਤਾਂ ਕੌੜਾ ਬੋਲ ਗਏ ਕਿਸਦਾ ਮਨ ਦੁਖਾ ਦਿੰਦਾ ਓਏ। ਬਾਬਾ ਫਰੀਦ ਜੀ ਦਾ ਬਚਨ ਹੈ, ਜੇ ਤੈਨੂੰ ਪ੍ਰਿਆ ਦੀ ਸਿੱਖ ਰੱਬ ਦੇ ਮਿਲਣ ਦੀ ਤਾਂਘ ਹੈ ਤੇ ਕਿਸੇ ਦਾ ਮਨ ਨਾ ਦੁਖਾਈ, ਬਸ ਰੱਬ ਆਪੇ ਮਿਲ ਜਾਏਗਾ। ਇਹ ਕੌੜਾ ਬੋਲ ਨਹੀਂ ਬੋਲਣਾ, ਤਾਂ ਇੱਥੇ ਬਚਨ ਹੈ ਰੱਬ ਜੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ। ਕੌੜੇ ਬੋਲ ਸਹਿਣ ਕਰ ਲੈਣੇ ਗੁਰਮਤ ਵਿੱਚ ਇਹਨੂੰ ਕਹਿੰਦੇ ਸਹਿਣੀ। ਤੱਤੀ ਤਵੀ ਤੇ ਬੈਠ ਕੇ ਕਹਿਣਾ ਤੇਰਾ ਕੀਆ ਮੀਠਾ ਲਾਗੈ, ਇਹ ਸਹਿਣੀ ਸੀ। ਇਹਨੂੰ ਕਹਿੰਦੇ ਭਾਣਾ ਮੰਨਣਾ। ਇਹ ਚਾਰ ਗੁਰਸਿੱਖ ਦੀ ਅਵਸਥਾ ਵਿੱਚ ਚਾਰ ਜਦੋਂ ਤੱਤ ਆ ਜਾਣ, ਬਖਸ਼ਿਸ਼ਾਂ ਮਿਲ ਜਾਣ, ਉਹਦਾ ਜੀਵਨ ਹੁੰਦਾ ਸੰਪੂਰਨ। ਉਹਨੂੰ ਕਹਿੰਦੇ ਨਾਨਕ ਲੀਨ ਭਉ ਗੋਬਿੰਦ ਸਿਉਂ, ਉਹ ਲੀਨ ਹੋ ਜਾਂਦਾ ਹੈ ਜੀਂਦੇ ਜੀ। ਇੱਥੇ ਬਚਨ ਹੈ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਹੁਣ ਤੁਹਾਡੇ ਲੇਖੇ ਪਾਤਸ਼ਾਹ। ਇਹ ਅਰਦਾਸ ਨਹੀਂ, ਦਿਲੋਂ ਕਰੀਏ ਕਿ ਰੱਬ ਜੀ ਕਿਰਪਾ ਤੁਸੀਂ ਕਰਨੀ। ਪੰਥ ਦੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਪਰਿਵਾਰ ਵਿੱਚ ਰੱਬ ਨੂੰ ਦੇਖਦਿਆਂ ਹੋਇਆਂ, ਦੁਨੀਆਂ 'ਚ ਰੱਬ ਨੂੰ ਵੇਖਦਿਆਂ ਹੋਇਆਂ, ਇਹ ਜਨਮ ਮਹਾਰਾਜ ਤੁਹਾਡੇ ਲੇਖੇ ਲੱਗ ਜਾਵੇ।
1: ਕਹਿ ਰਵਿਦਾਸ ਆਸ ਲੱਗ ਜੀਵੋ।
0: ਭਗਤ ਰਵਿਦਾਸ ਜੀ ਫੁਰਮਾਨ ਕਰ ਰਹੇ ਹਨ, ਕਹਿੰਦੇ ਹਨ ਆਸ ਲੱਗ ਜੀਵੋ, ਮੈਂ ਇਹੀ ਆਸ ਲੱਗ ਕੇ ਜੀਂਦਾ ਹਾਂ, ਮੇਰਾ ਜੀਵਨ ਇਸੇ ਆਸਾ ਵਿੱਚ ਗੁਜ਼ਰ ਰਿਹਾ ਹੈ।
1: ਚਿਰ ਭਇਓ ਦਰਸ਼ਨ ਦੇਖੇ,
0: ਆਸਾ ਹੈ ਰੱਬ ਜੀ ਮੈਂ ਆਪਣਾ ਜੀਵਨ ਤਾਂ ਲਗਾ ਰਿਹਾ ਕਿ ਤੁਹਾਡੇ ਦਰਸ਼ਨ ਹੋਏ ਨੂੰ ਬੜਾ ਸਮਾਂ ਹੋ ਗਿਆ, ਤੇ ਮੇਰੇ ਵਾਹਿਗੁਰੂ ਕਿਰਪਾ ਕਰੋ ਦਰਸ਼ਨ ਦੀਜੈ, ਦਰਸ਼ਨ ਦਿਓ ਮਹਾਰਾਜ। ਚਿਰ ਭਇਓ ਦਰਸ਼ਨ ਦੇਖੇ, ਬੜਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤੇ ਨੂੰ, ਤੇ ਮੇਰੇ ਵਾਹਿਗੁਰੂ ਕਿਰਪਾ ਕਰੋ ਆਪਣੇ ਦਰਸ਼ਨ ਦੇ ਦਿਓ ਮਹਾਰਾਜ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਦਰਸ਼ਨ ਦੀ ਤਾਂਘ ਇਸ ਸ਼ਬਦ ਵਿੱਚ ਹੈ, ਬੇਨਤੀ ਰੂਪ ਇਸ ਸ਼ਬਦ ਵਿੱਚ ਹੈ। ਨਿਮਰਤਾ ਦੱਸੀ ਹੈ ਕਿ ਨਿਮਰਤਾ ਇਤਨੀ ਹੋਵੇ ਤਾਂ ਹੀ ਦਰਸ਼ਨ ਹੋਣਗੇ, ਵੈਸੇ ਦਰਸ਼ਨ ਨਹੀਂ ਹੁੰਦੇ ਜੀ। ਜਦੋਂ ਅੰਦਰੋਂ ਹੋਮੈ ਮਿੱਟ ਜਾਵੇ ਫਿਰ ਦਰਸ਼ਨ ਆਪਣੇ ਅੰਦਰੋਂ ਹੀ ਹੁੰਦੇ ਨੇ ਅਕਾਲ ਪੁਰਖ ਸਰੂਪ ਦੇ। ਗੁਰੂ ਸਾਹਿਬ ਕਿਰਪਾ ਕਰਨ, ਆਓ ਲੜੀਵਾਰ ਗੁਰ ਸ਼ਬਦ ਵਿਚਾਰ, ਆਓ ਅਰਦਾਸ ਬੇਨਤੀ ਕਰਦੇ ਹਾਂ ਪਾਵਨ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਸਰਵਣ ਕਰੀਏ ਜੀ।
1: ਸਲੋਕ ਕਬੀਰ,
0: ਪਾਵਨ ਸਲੋਕ ਕਬੀਰ ਸਾਹਿਬ ਜੀ ਦਾ ਹੈ, ਆਓ ਸਰਵਣ ਕਰੀਏ।
1: ਗਗਨ ਦਮਾਮਾ ਬਾਜਿਓ,
0: ਗਗਨ ਆਕਾਸ਼, ਦਮਾਮਾ ਨਗਾਰਾ, ਬਾਜਿਓ ਬਜਿਆ ਹੈ। ਇਹ ਪੰਕਤੀ ਨਾਲ ਪੂਰੀ ਪੜੀਏ ਜੀ।
1: ਪਰਿਓ ਨਿਸ਼ਾਨ ਕਾਓ,
0: ਤੁਸੀਂ ਕਦੀ ਨਗਾਰਾ ਚੰਗੀ ਤਰ੍ਹਾਂ ਵੇਖਣਾ। ਨਗਾਰੇ ਤੇ ਜਦੋਂ ਚੋਭਾ ਮਾਰ ਦੇਣਾ, ਉਹਨੂੰ ਚੋਭਾ ਕਹਿੰਦੇ, ਫਿਰ ਡੰਕੇ ਦੀ ਚੋਟ, ਡੰਕਾ ਮਾਰਦੇ ਹਾਂ, ਚੋਭਾ ਮਾਰਦੇ ਹਾਂ, ਉੱਥੇ ਨਿਸ਼ਾਨ ਪੈ ਜਾਂਦਾ। ਪਰ ਉਹ ਨਿਸ਼ਾਨਾ ਘਾਓ, ਨਿਸ਼ਾਨ ਪੈਂਦਾ ਉੱਥੇ, ਤੇ ਉਸ ਤੋਂ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਆਵਾਜ਼ ਪੈਦਾ ਹੁੰਦੀ ਹੈ, ਆਵਾਜ਼ ਗੂੰਜਦੀ ਹੈ, ਕਿੱਥੇ ਗੂੰਜਦੀ ਹੈ? ਆਕਾਸ਼ ਵਿੱਚ। ਨਗਾਰੇ ਤੇ ਚੋਭ ਲਾਓ, ਪ੍ਰੈਕਟੀਕਲ ਕਰਕੇ ਵੇਖਣਾ। ਨਗਾਰਾ ਇਹਦੀ ਬੋਲ ਹੁੰਦੇ, ਨਗਾਰੇ ਦੇ ਨਿਹੰਗ ਸਿੰਘ ਨਗਾਰਾ ਜਾਂਦੇ ਨਾ ਤੇ ਬੋਲ ਹੁੰਦੇ। ਤੁਸੀਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਪੜੋ, ਝਾਗਰਦਮ ਨਾ ਗਰਦਮ ਦਾ ਗਰਦਮ ਗਾਜੇ ਗਾ ਗਰਦਮ ਗਾਜੀ ਮਹਾ ਗਜ ਗਾਜੇ। ਸੰਗੀਤ ਪੂਜਾਂ ਪ੍ਰਿਆ ਛੰਦ 108 ਅੰਕ ਤੇ ਸ਼ਬਦ ਆਉਂਦਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ। ਦਸਮ ਦੀ ਬਾਣੀ ਚ ਬੜੇ ਤਰਾਨੇ ਬਖਸ਼ਿਸ਼ ਕੀਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਝਾਗਰਦਮ ਨਾ ਗਰਦਮ ਦਾ ਗਰਦਮ ਗਾਜੇ, ਕਿ ਇਤਨੇ ਤਰਾਨੇ ਬਖਸ਼ਿਸ਼ ਕੀਤੇ। ਜਦੋਂ ਨਗਾਰੇ ਵੱਜਦੇ, ਨਗਾਰ ਦੀ ਚੋਹ ਵੱਜਦੀ ਹੈ, ਤੇ ਯੋਧਿਆਂ ਦਾ ਡੋਲੇ ਫੜਕਦੇ ਸ਼ੁਰੂ ਹੋ ਜਾਂਦੇ। ਜਦੋਂ ਡੰਕੇ ਵੱਜਦੇ ਢੋਲ ਤੇ, ਯੋਧਿਆਂ ਦੇ ਹਿਰਦੇ ਵਿੱਚ ਖੌਲ ਪੈਣਾ ਸ਼ੁਰੂ ਹੋ ਜਾਂਦਾ, ਖੂਨ ਖੌਲਦਾ ਹੈ। ਇਹ ਦੋ ਅਰਥਾਂ 'ਚ ਆਉਣਗੇ, ਇੱਕ ਅੰਤਰੀਵੀ ਜਿਹਨੂੰ ਕਹਿੰਦੇ ਰੂਹਾਨੀਅਤ, ਇੱਕ ਆਵਾਂਗੇ ਬਾਹਰੀ ਪੱਖ। ਦੋਵੇਂ ਲੋੜ ਹੈ। ਇਹਨੂੰ ਕਹਿੰਦੇ ਜੇ ਮੀਰੀ ਪੀਰੀ, ਇਹਨੂੰ ਕਹਿੰਦੇ ਅਕਾਲ ਤਖਤ ਸਾਹਿਬ ਆਖੋ ਸਤਨਾਮ। ਜੇ ਮੈਂ ਗੱਲ ਕਰਾਂ ਮੀਰੀ ਪੀਰੀ ਦੀ, ਉਹ ਤਾਂ ਸ਼ੁਰੂ ਕੀਤੀ ਪਹਿਲੇ ਪਾਤਸ਼ਾਹ ਨੇ, ਪਰ ਉਸ ਤੋਂ ਪਹਿਲਾਂ ਵੀ ਸ਼ੁਰੂ ਹੋਈ ਭਗਤ ਕਬੀਰ ਸਾਹਿਬ ਜੀ ਨੇ ਕਰਤੀ। 1398 ਵਿੱਚ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਹੋਇਆ, 1398 ਵਿੱਚ। ਦੇਖੋ ਉਦੋਂ ਹੀ ਮੀਰੀ ਪੀਰ ਦੀ ਗੱਲ ਕਰਨੀ ਸ਼ੁਰੂ ਕਰਤੀ ਕਬੀਰ ਸਾਹਿਬ ਨੇ। ਕਬੀਰ ਸਾਹਿਬ ਇਕੱਲੇ ਭਗਤ ਨਹੀਂ ਸੀ, ਕ੍ਰਾਂਤੀਕਾਰੀ ਵੀ ਸੀ। ਕ੍ਰਾਂਤੀਕਾਰੀ ਦਾ ਅਰਥ ਕੀ ਹੁੰਦਾ? ਕੇਵਲ ਖੰਡਾ ਫੜ ਕੇ ਯੁੱਧ ਕਰਨਾ ਨਹੀਂ ਹੁੰਦਾ, ਤਲਵਾਰ ਫੜ ਕੇ ਜੂਝਣਾ ਨਹੀਂ ਹੁੰਦਾ, ਆਪਣੇ ਬੋਲ ਨੂੰ ਕਿਸੇ ਅਨਿਆਏ ਦੇ ਵਿਰੁੱਧ ਉਹਦਾ ਅਨਿਆਂ ਦੂਰ ਕਰਨਾ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਅੰਦਰੋਂ ਜ਼ਮੀਰ ਦੀ ਆਵਾਜ਼ ਦੇਵੇ ਵੀ ਇਹ ਝੂਠ ਹੋ ਰਿਹਾ, ਇਹ ਗਲਤ ਹੋ ਰਿਹਾ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਕਬੀਰ ਸਾਹਿਬ ਨੇ ਚੋਟ ਮਾਰੀ ਕਿ ਦੁਨੀਆ ਮੰਨਦੀ ਸੀ ਜਾਤ ਪਾਤ ਨੂੰ, ਕਿ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ। ਕਬੀਰ ਸਾਹਿਬ ਨੇ ਚੋਟ ਮਾਰੀ ਇਹਨੂੰ, ਇਹਨੂੰ ਕਹਿੰਦੇ ਕ੍ਰਾਂਤੀਕਾਰੀ। ਰਹੋ ਵਿਚਾਰ, ਇਹ ਕ੍ਰਾਂਤੀਕਾਰੀ ਕੌਣ ਹੁੰਦਾ ਜਿਹੜਾ ਕਿਸੇ ਨੂੰ ਅਨਿਆਏ ਨੂੰ ਸੁਣ ਕੇ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰੇ, ਉਹਨੂੰ ਕਹਿੰਦੇ ਕ੍ਰਾਂਤੀਕਾਰੀ। ਜਦੋਂ ਨਗਾਰਾ ਵੱਜਦਾ ਹੈ, ਉਹਦੀ ਚੋਭਾ ਹੁੰਦੀ ਹੈ ਨਗਾਰੇ ਦੀ, ਕਦੀ ਜਾ ਕੇ ਸਿੱਖਣਾ ਨਿਹੰਗ ਸਿੰਘਾਂ ਤੋਂ ਵੀ ਤਾਲ ਹੁੰਦੇ, ਇਹਦੀ ਵੀ ਤਬਲੇ ਤਾਲ ਹੁੰਦੇ ਨਾ, ਕੈਰਵਾ, ਚਪਤਾਲ, ਧੂਪਤ, ਇਹ ਤਬਲੇ ਤਾਰ ਹੁੰਦੇ, ਨਿਹੰਗ ਸਿੰਘਾਂ ਦੇ ਵੀ ਤਾਲ ਹੁੰਦੇ। ਕਿਵੇਂ ਨਗਾਰਾ, ਨਗਾਰਾ ਵੱਜਣਾ ਲੰਗਰ ਦਾ ਨਗਾਰਾ ਹੈ, ਚੜ੍ਹਾਈ ਦਾ ਨਗਾਰਾ ਹੈ, ਯੁੱਧ ਦਾ ਨਗਾਰਾ ਹੈ, ਹੁਣ ਤੁਹਾਡਾ ਅੰਮ੍ਰਿਤ ਵੇਲੇ ਜਾਗਣ ਦਾ ਨਗਾਰਾ ਹੈ, ਇਹਦੇ ਆਵਾਜ਼ ਹੁੰਦੇ। ਉੱਥੇ ਕਿਹੜਾ ਬੋਲਦੇ ਵੀ ਉੱਠੋ ਜਾਗੋ? ਨਗਾਰਾ ਵਜਾਉਣ ਦੇ ਮਤਲਬ ਨਗਾਰਾ ਵੱਜ ਗਿਆ ਜਾਗ ਜੋ, ਨਗਾਰਾ ਵੱਜ ਗਿਆ ਲੰਗਰ ਤਿਆਰ ਹੋ ਗਿਆ, ਨਗਾਰਾ ਵੱਜ ਗਿਆ ਯੁੱਧ ਲਈ ਤਿਆਰ ਹੋ ਜਾਓ, ਨਗਾਰਾ ਵੱਜ ਗਿਆ ਇੱਕ ਤੋਂ ਦੂਜੇ ਪੜਾਅ ਲਈ ਤਿਆਰ ਹੋ ਜਾਓ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾਓ। ਗਗਨ ਦਮਾਮਾ ਬਾਜਿਓ ਆਖੋ ਸਤਨਾਮ। ਥੋੜੇ ਦੇ ਰੂਹਾਨੀ ਅਰਥ ਕੀ ਹੈ? ਗਗਨ ਕਹਿੰਦੇ ਆਕਾਸ਼, ਆਕਾਸ਼ ਕਹਿੰਦੇ ਦਸਵਾਂ ਦੁਆਰ। ਕਈਆਂ ਨੇ ਅਰਥ ਕਹਿੰਦੇ ਮੱਥਾ, ਮੱਥਾ ਨਹੀਂ ਅਰਥ ਹੋਏਗਾ, ਮੱਥਾ ਦੇ ਹੱਡੀਆਂ ਦਾ ਬਣਿਆ ਹੋਇਆ। ਜਦੋਂ ਕੋਈ ਗੁਰੂ ਪਿਆਰਾ ਆਪਣੇ ਸਿੱਖ ਨੂੰ ਸ਼ਬਦ ਦਾ ਉਪਦੇਸ਼ ਦਿੰਦਾ, ਸ਼ਬਦ ਕੀ ਹੈ? ਬ੍ਰਹਮ। ਬ੍ਰਹਮ ਦਾ ਉਪਦੇਸ਼ ਬਖਸ਼ਿਸ਼ ਕਰਦਾ ਗੁਰੂ, ਤੇ ਗੁਰਸਿੱਖ ਉਹਨੂੰ ਕਬੂਲਦਾ ਹੈ। ਗਗਨ ਦਮਾਮਾ ਬਾਜੂ ਕਬੂਲਦਾ ਕਿਵੇਂ? ਗੁਰੂ ਕਾ ਸਿੱਖ ਉਹਨੂੰ ਕਬੂਲੇ ਪ੍ਰੇਮ ਨਾਲ, ਪ੍ਰੇਮ ਨਾਲ ਜਪੇ ਵਾਹਿਗੁਰੂ। ਇਹ ਪ੍ਰੈਕਟੀਕਲ ਕਰਨਾ ਪਵੇਗਾ ਤਾਂ ਗੱਲ ਬਣੇਗੀ, ਐਵੇਂ ਨਹੀਂ। ਇਹਦੇ ਅਰਥ ਅੱਖਰੀ ਅਰਥ ਇਹ ਹਨ, ਪਰ ਪ੍ਰੈਕਟੀਕਲ ਬਿਨਾਂ ਇਹਦਾ ਰਸ ਖੁੱਲਦਾ ਵੀ ਨਹੀਂ। ਕਿ ਜਦੋਂ ਗੁਰੂ ਤੋਂ ਸ਼ਬਦ ਅਸੀਂ ਸੁਣਦੇ ਹਾਂ ਪੰਜ ਪਿਆਰੇ ਸਾਹਿਬਾਨ ਤੋਂ, ਪੰਜ ਪਿਆਰੇ ਸਾਹਿਬਾਨ ਤੋਂ ਸੁਣਨਾ ਕੀ ਹੈ? ਗੁਰਮੰਤਰ। ਤੇ ਗੁਰਮੰਤਰ ਪੰਜ ਪਿਆਰੇ ਗੁਰੂ ਰੂਪ, ਰੱਬ ਦਾ ਮੰਤਰ ਸਾਨੂੰ ਬਖਸ਼ਿਸ਼ ਕੀਤਾ ਉਪਦੇਸ਼। ਉਪਦੇਸ਼ ਜਦੋਂ ਕੰਨਾਂ ਰਾਹੀਂ ਸਾਡੇ ਹਿਰਦੇ ਦੇ ਵਿੱਚ ਵਜਿਆ ਜਾ ਕੇ, ਜਦੋਂ ਕਿਸੇ ਦੇ ਅੰਦਰ ਜਾ ਕੇ ਵੱਜਦਾ, ਫਿਰ ਆਵਾਜ਼ ਆਉਂਦੀ ਹੈ। ਤੁਸੀਂ ਵਜਾ ਕੇ ਦੇਖੋ ਅੰਦਰ, ਵਾਹਿਗੁਰੂ, ਅੰਦਰ ਆਵਾਜ਼ ਗੂੰਜਦੀ ਹੈ। ਜਦੋਂ ਆਵਾਜ਼ ਪ੍ਰੇਮ ਵਾਲੀ ਗੁੰਜੇਗੀ ਨਾ, ਇਹਨੂੰ ਜਪਣਾ ਪ੍ਰੇਮ ਨਾਲ, ਜਿਤਨਾ ਪ੍ਰੇਮ ਹੋਵੇਗਾ ਉਨਾ ਹਿਰਦਾ ਸ਼ੁੱਧ ਹੋ ਜਾਏਗਾ ਜੀ। ਅੱਖੋ ਸਤਨਾ ਜਪਜੀ ਸਾਹਿਬ ਦੀ ਬਾਣੀ ਦਾ 20 ਪੌੜੀ ਹੈ। ਉਹ ਧੁੱਪੈ ਨਾਵੇ ਕੈ ਰੰਗ, ਉਹ ਧੁੱਪੈ ਨਾਵੇ ਕੈ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਪ੍ਰੇਮ ਰਾਹੀ ਨਾਮ ਨੂੰ ਮਿਲਾ ਕੇ ਜਪਣਾ ਹੈ। ਨਾਮ ਸਾਰੇ ਜਪਦੇ, ਰਾਮ ਅੱਲਾ ਵਾਹਿਗੁਰੂ ਸਾਰੇ ਜਪਦੇ ਹੋਣੇ, ਜਦੋਂ ਜਪੋ ਪ੍ਰੇਮ ਨਾਲ ਫਿਰ ਇਹ ਹਿਰਦਾ ਸ਼ੁੱਧ ਹੁੰਦਾ। ਜਦੋਂ ਹਿਰਦਾ ਸ਼ੁੱਧ ਹੋਣਾ ਸ਼ੁਰੂ ਹੋ ਗਿਆ, ਅੰਤਸ਼ਕਰਨ ਮਨ ਬੁੱਧ ਚਿੱਤ ਅਹੰਕਾਰ ਜਦੋਂ ਚਾਰੋਂ ਸ਼ੁੱਧ ਹੋ ਜਾਣਗੇ, ਫਿਰ ਤੁਹਾਡੇ ਅੰਦਰ ਆਵਾਜ਼ ਗੂੰਜੇਗੀ। ਉਹ ਆਵਾਜ਼ ਜਾਵੇਗੀ 10ਵੇਂ ਦੁਆਰ ਵੱਲ, ਉਹਨੂੰ ਕਹਿੰਦੇ ਗਗਨ ਦਮਾਮਾ ਨਗਾਰਾ ਵਜਿਆ, ਅਨਹਦ ਸ਼ਬਦ 10ਵੇਂ ਦੁਆਰ ਵਜਿਓ, ਤੈ ਅੰਮ੍ਰਿਤ ਨਾਮ ਚੁਵਾਇਆ ਥਾ ਰਾਗ ਮਾਰੂ ਵਿੱਚ। ਕਹਿੰਦੇ ਅਨਹਦ ਸ਼ਬਦ, ਜਿਹੜੇ ਸ਼ਬਦ ਦੀ ਵਜਾਉਣ ਲਈ ਕੋਈ ਤਬਲੇ ਦੀ ਪੁੱਟ ਮਾਰਨ ਦੀ ਲੋੜ ਨਹੀਂ, ਪੋਟੇ ਮਾਰ ਦੇਵੇ ਤੇ ਬੰਸਰੀ ਨਾਲ ਹਵਾ ਮਾਰ ਦੇ, ਵਾਜੇ ਤੇ ਤੁਸੀਂ ਸੁਰਾਂ ਛਿੜ ਕੇ ਹਵਾ ਮਾਰ ਦਿਓ, ਪਰ ਜਦੋਂ ਅੰਦਰ ਸ਼ਬਦ ਵੱਜਦਾ ਅਨਹਦ ਵਿੱਚ, ਉਦੋਂ ਕੋਈ ਹਵਾ ਵੱਜਦੀ ਵੀ ਨਹੀਂ, ਉਦੋਂ ਕੋਈ ਆਵਾਜ਼ ਨਹੀਂ ਆਉਂਦੀ, ਉਹਦੀ ਕੋਈ ਸੀਮਾ ਨਹੀਂ ਹੈ। ਅਨਹਦ ਜਿਹਦੀ ਕੋਈ ਸੀਮਾ ਨਾ ਹੋਵੇ, ਉਹ ਸ਼ਬਦ ਕਿਵੇਂ ਵੱਜੇਗਾ? ਗੁਰੂ ਦੀ ਕਿਰਪਾ ਨਾਲ, ਐਵੇਂ ਨਹੀਂ ਵੱਜਦਾ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਨਿਸ਼ਾਨੇ ਕਹਿੰਦੇ ਗੁਰਸਿੱਖ ਦੇ ਜਿਗਿਆਸੂ ਦੇ 10ਵੇਂ ਦੁਆਰ ਵਿੱਚ ਉਹਦੀ ਚੋਟ ਵੱਜਣੀ ਸ਼ੁਰੂ ਹੋਈ। ਜਦੋਂ ਚੋਟ ਵੱਜੀ ਤੇ ਘਾਵ ਪੈ ਗਿਆ, ਘਾਵ ਕੀ ਪਿਆ? ਪ੍ਰੇਮ ਦਾ। ਉਹਦੇ ਮਨ ਤੇ, ਉਹਦੀ ਬੁੱਧੀ ਤੇ, ਉਹਦੇ ਅੰਤਸ਼ਕਰਨ ਵਿੱਚ ਐਸਾ ਘਾਵ ਪਿਆ ਕਿ ਉਸ ਘਾਵ ਸਦਕਾ ਉਹਦੀ ਆਵਾਜ਼ 10ਵੇਂ ਦੁਆਰ ਵੱਲ ਪਹੁੰਚ ਗਈ।
1: ਖੇਤ ਜੋ ਮੰਡਿਓ ਸੂਰਮਾ,
0: ਖੇਤ ਜੰਗ ਦਾ ਮੈਦਾਨ, ਜੋ ਮੰਡਿਓ, ਮੰਡਿਓ ਕਹਿੰਦੇ ਨੇ ਸਵਾਰਿਆ ਹੈ, ਜਿੱਥੇ ਜੰਗ ਦੇ ਮੈਦਾਨ ਚ ਗੁਰੂ ਕਾ ਪਿਆਰਾ ਤਲਵਾਰ ਲੈ ਕੇ ਖੜਾ ਹੁੰਦਾ ਹੈ। ਖੇਤ ਜੋ ਮੰਡਿਓ ਸੂਰਮਾ, ਸੂਰਮੇ ਦਾ ਇੱਥੇ ਅਰਥ ਕੀ ਹੈ ਜੀ? ਗੁਰਸਿੱਖ ਜਗਿਆਸੂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤ੍ਰਾਸਰੀ ਮਹੱਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਮਨ ਨੂੰ ਜਿੱਤ ਲਵੇ। ਇੱਥੇ ਆਤਮ ਦਾ ਅਰਥ ਹੈ ਮਨ। ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ, ਸਤਿਗੁਰ ਪੂਰੇ ਦੀ ਕਿਰਪਾ ਨਾਲ ਇਹ ਮਨ ਨੂੰ ਜਿੱਤਿਆ ਜਾਣਾ, ਵੈਸੇ ਨਹੀਂ। ਤੇ ਮਨ ਜੀਤੈ ਜਗਜੀਤ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਨਾ ਕਦੀ ਸਮਾਂ ਮਿਲਿਆ ਆਪ ਜੀ ਨੂੰ, 24 ਅਵਤਾਰਾਂ ਦੇ 24 ਅਵਤਾਰ, ਉੱਥੇ ਇੱਕ ਅਵਤਾਰ ਆਉਂਦਾ ਪਾਰਸਨਾਥ ਅਵਤਾਰ, ਪਾਰਸਨਾਥ। ਉੱਥੇ ਜ਼ਿਕਰ ਹੈ ਵਿਵੇਕ ਤੇ ਅਵਿਵੇਕ ਦਾ ਯੁੱਧ ਹੁੰਦਾ, ਵਿਵੇਕ ਦਾ ਤੇ ਅਵਿਵੇਕ, ਗਿਆਨ ਅਗਿਆਨ ਦਾ ਯੁੱਧ ਹੁੰਦਾ, ਮਨ ਦੀ ਵਿਕਾਰੀ ਬਿਰਤੀ ਦਾ ਤੇ ਸ਼ੁਭ ਗੁਣਾਂ ਦਾ ਯੁੱਧ ਹੁੰਦਾ। ਇਹ ਯੁੱਧ ਦੁਨੀਆਂ ਤੇ ਵੀ ਹੋ ਰਿਹਾ, ਹਰ ਇੱਕ ਦੇ ਘਰ ਵਿੱਚ ਵੀ ਹੋ ਰਿਹਾ, ਹਰ ਇੱਕ ਦੇ ਹਿਰਦੇ ਵਿੱਚ ਵੀ ਹੋ ਰਿਹਾ। ਘਰਾਂ 'ਚ ਕੀ ਹੁੰਦਾ? ਸੱਚਾ ਬੰਦਾ ਦੇਖਦਾ ਵੀ ਇੱਥੇ ਝੂਠ ਵਰਤ ਰਿਹਾ, ਉਹ ਕਹਿੰਦਾ ਵੀ ਸੁਭਾਗ ਭਰੀਏ ਇਹ ਝੂਠ ਨਾ ਬੋਲ, ਉਹ ਗੱਲ ਨਹੀਂ ਮੰਨਦੀ, ਯੁੱਧ ਹੋਣਾ ਸ਼ੁਰੂ ਹੋ ਜਾਂਦਾ। ਸਮਾਜ ਵੀ ਇਸ ਤਰ੍ਹਾਂ ਹੀ ਹੈ। ਸੱਚ ਸ੍ਰੀ ਅਕਾਲ ਤਖਤ ਸਾਹਿਬ, ਸੱਚ ਸ੍ਰੀ ਅਕਾਲ ਤਖਤ ਸਾਹਿਬ, ਤੇ ਝੂਠ ਕੀ ਹੈ? ਦੁਨੀਆਂ ਦਾ ਤਖਤ, ਦੁਨੀਆਂ ਦਾ ਤਖਤਾ, ਜਿੱਥੇ ਝੂਠ ਦਾ ਨਿਆਂ ਸੀ, ਅਨਿਆਂ ਸੀ, ਤੇ ਸੱਚ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹਦੇ ਸੱਚ ਦਾ ਨਿਆਂ ਸੀ। ਦੋਵਾਂ ਦਾ ਯੁੱਧ ਤਾਂ ਹੀ ਹੋਇਆ ਨਾ। ਦਿੱਲੀ ਤਖਤ ਤੇ ਸ੍ਰੀ ਅਕਾਲ ਤਖਤ ਸਾਹਿਬ ਕੀ ਹੈ? ਸੱਚ ਝੂਠ ਹੈ ਭਾਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਦੇਖੋ, ਜ਼ਫਰਨਾਮਾ ਸਾਹਿਬ, ਜ਼ਫਰਨਾਮਾ, ਉਹਦਾ ਇੱਕ ਸ਼ੇਰ ਹੈ। ਗੁਰੂ ਪਾਤਸ਼ਾਹ ਕਹਿੰਦੇ ਬਲਾਚਾਰਗੀ ਦਰਮਿਆਂ ਆਮਦਮ, ਬਤਦਬੀਰੋ ਤੀਰੋ ਤੁਫੰਗ ਆਮਦਮ। ਬ ਨਾਲ, ਬ ਲਾਚਾਰਗੀ, ਲਾਚਾਰਗੀ ਹੁੰਦਾ ਹੈ ਲਾਚਾਰ ਹੋ ਕੇ, ਦਰਮਿਆਂ ਦਰ ਵਿੱਚ, ਮਿਆਂ ਜੰਗ, ਆਮਦਮ ਮੈਂ ਆ ਗਿਆ, ਕਿ ਮੈਂ ਜੰਗ ਦੇ ਮੈਦਾਨ 'ਚ ਕਿਉਂ ਆਇਆ? ਇਹ ਜ਼ਫਰਨਾਮਾ ਮੀਰੀ ਪੀਰੀ ਹੈ, ਇਹ ਜ਼ਫਰਨਾਮਾ ਅਕਾਲ ਤਖਤ ਸਾਹਿਬ ਹੈ, ਇਹ ਜ਼ਫਰਨਾਮਾ ਯੁੱਧ ਹੋ ਰਿਹਾ ਹੈ, दुनियावी युद्ध ते रूहानी युद्ध। जफरनामा कोई बाणी एवें नहीं लिखी, कोई खत नहीं है दुनियावी, ए ओ चिट्ठी लिखी महाराज जी ने झूठ के खिलाफ, सच सच ने अपना पर्दाफाश करता। जदों औरंगजेब ने झूठिया कसमां खाइया, सतगुरु किला छड़ के बाहर आए तो उन्होंने हमला करता। संखेप जी चार मैं कह रहे समा संकोच में हमला किया, उन्हें चमकौर साहब युद्ध होया तो सतगुरु पातशाह माछीवाड़े कनेच होंदे हुए इधर रायकोट होंदे हुए महाराज पहुंचे दीने कांगड़, उथों लिखिया जफरनामा। तुसी सोचो भी एक बंदा, मैं गल कर रहे दुनियावी तौर पर जित हार की होंदी है, एक बंदे दे कोल 40 सिंह, मैं गल गुरु जी नहीं कर रहे किसी मनुख जी कर रहे, दूजे पासे 10 लाख फौज, 10 लाख फौज की जित होई ते 40 शहीद हो गए, यही सी दुनिया सोचती होवेगी। गुरमत नूं छड़ के दुनियावी इतिहासकार सोचते होने गुरु की हार होई, यह सोचती होनी दुनिया, पर जिदी हार होवे कभी जफरनामा नहीं लिखता, जिदी हार होई होवे ना कभी जफरनामा नहीं लिखता। हो जफरनामा कौन लिखता है? जिदी जित होई होवे। हुण अगे इलैक्शन होने होने ना, मैं गलत समझाण लई कर रहा, तां जिदी जित होवेगी ना वह ढोल बजावेगा, अपने पोस्टर लगावेगा मेरी जित होई, जिदी हार हो जाए वह घर बैठिया घरों बाहर नहीं आवेगा। जित होई इधर दुनियावी तौर पर औरंगजेब की, गुरु साहब के साहबजादे भी शहीद हो गए, माता जी भी ते सिंह भी प्यारे शहीद हो गए, फिर भी लिखिया जफरनामा। जित क्यों लिखी? इनू कहिंदे सच झूठ की जित है, इनू कहिंदे इखलाखी जित, फतेह की जित, इनू कहिंदे फतेहनामा, जफरनामा, जंगनामा। यह वो लिखिया महाराज ने, सच का नामा लिखिया, सच का ऐलाननामा किया, ऐलान किया औरंगजेब तू झूठा है, मरा ऐतबारे बरी कसम नेस के इज्जत गवा अस्त यजदा यकेस, न कतरा मरा ऐतबारे बरोस के बख्शी वधीमा हमें किजब गोस, कसे कौल कुर्रा कुनद ऐतबार। यह सारा लिख के खीर से लिखते महाराज, 21वां श्लोक है, शेर है, बलाचार गी दरमया आमदम, बतद बीरो तीरो तुफंग आमदम, चुकार अज हमें हीलते दर गुजस्त, हलाल अस्त बुरदन ब शमशीर दस्त। इनू कहिंदे जी अकाल तख्त का निर्णय होया, इनू कहिंदे मीरी पीरी, पातशाह ने ऐसी मीरी पीरी विखाई। पातशाह कहिंदे पहला मैं हाथ जोड़ के बैठा सी, नौ जामे च मैं प्यार ना बैठा सी भी चलो कोई गल नहीं कोई गल नहीं, कोई तुहानू कोई तिखा बोले ना तीन बारी हाथ जोड़ दो, छड्ड यार छड्ड यार छड्ड यार, जे ना फिर हाथ खोलने भी फिर तुहाडे लई बण

ਦਸਤ ਬੁਰਦਨ ਬਸ਼ਮਸ਼ੀਰ ਦਸ ਤੇ ਮੇਰੇ ਸਿੰਘਾਂ ਨੇ ਕੀਤਾ ਕੀ ਸਵਾ ਸਵਾ ਲੱਖ ਨਾਲ ਮੇਰੇ ਸਿੰਘ ਜੂਝਦੇ ਰਹੇ। ਚਮਕੌਰ ਦੀ ਗੜੀ ਵਿੱਚ ਭਾਈ ਮੋਹਕਮ ਸਿੰਘ ਜੀ ਕਹਿੰਦੇ ਗੁਰੂ ਜੀ ਤੁਹਾਡਾ ਬਚਨ ਹੈ, ਤੁਸੀਂ ਬਚਨ ਉਚਾਰ ਰਹੇ ਸੀ ਅੰਬਾਲੇ ਧਰਤੀ ਤੇ, ਅੰਬਾਲੇ ਗੁਰਦੁਆਰਾ ਹੈ ਬਾਦਸ਼ਾਹੀ ਬਾਗ ਦੱਸਦਾ ਘਰ ਉੱਥੇ ਨੇੜੇ ਹੀ ਹੈ, ਉੱਥੇ ਬਚਨ ਉਚਾਰ ਰਹੇ ਸੀ ਮਹਾਰਾਜ ਜੀ ਨੇ ਸਵਾ ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਸਤਿਗੁਰ ਜੀ ਮੈਂ ਇਕੱਲਾ ਜਾਵਾਂਗਾ। ਪਾਤਸ਼ਾਹ ਕਹਿੰਦੇ ਸ਼ਾਬਾਸ਼, ਸਵਾ ਲੱਖ ਗਏ ਇਕੱਲੇ, ਇਕੱਲੇ ਗਏ ਬਾਹਰ ਦਸ ਲੱਖ ਫੌਜ ਦਾ ਮੁਕਾਬਲਾ ਕਰਦੇ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੇ ਖੇਤ। ਇਸ ਭਾਵਨਾ ਅਨੁਸਾਰ ਜਦੋਂ ਗੁਰਸਿੱਖ ਦੇ ਹਿਰਦੇ ਚ ਅੰਦਰ ਨਗਾਰਾ ਵੱਜਦਾ ਨਾ, ਉਹਨੇ ਅੰਦਰ ਮਰਨ ਦਾ ਜਿਹੜਾ ਸ਼ੌਕ ਪੈਦਾ ਹੋ ਜਾਂਦਾ ਹੈ, ਚਾਹੋ ਪੈਦਾ ਹੁੰਦਾ, ਉਹ ਚਾਹੋ ਹੀ, ਕਿਉਂਕਿ ਸਾਡੇ ਜੀਵਨ ਦੀ ਆਸਾ ਹੈ। ਆਸਾ ਕੀ ਹੈ ਕਿ ਮੇਰੇ ਬੱਚੇ ਕੀ ਕਰਨਗੇ। ਕਦੀ ਪੜ੍ਹੋ ਭਾਈ ਦਇਆ ਸਿੰਘ ਦਾ ਜੀਵਨ, ਭਾਈ ਸਾਹਿਬ ਨੇ ਮੁੜ ਕੇ ਨਹੀਂ ਵੇਖਿਆ ਕਿ ਮੇਰਾ ਪਰਿਵਾਰ ਕਿੱਥੇ ਹੈ। ਭਾਈ ਮਨੀ ਸਿੰਘ ਦੇ ਘਰ ਜੀ ਦੇ 60 ਜੀ ਸ਼ਹੀਦ ਹੋਏ ਪਿੱਛੇ, ਹੁਣੇ ਦਿਹਾੜਾ ਮਨਾਇਆ ਗਿਆ 9 ਤਰੀਕ ਨੂੰ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ, 60 ਜੀ ਸਾਰੇ ਘਰ ਦੇ ਸ਼ਹੀਦ ਹੋਏ, ਨਹੀਂ ਵੇਖਿਆ ਵੀ ਸੰਸਕਾਰ ਕਰਨਾ ਕਿ ਨਹੀਂ ਕਰਨਾ ਉਹਨਾਂ ਦਾ। ਇਹਨੂੰ ਕਹਿੰਦੇ ਸ਼ਹੀਦ, ਇਹਨੂੰ ਕਹਿੰਦੇ ਯੋਧਾ। ਤੇ ਗੁਰੂ ਸਾਹਿਬ ਨੇ ਉਹ ਸਾਨੂੰ ਕਰਕੇ ਵਿਖਾਇਆ ਕਿ ਜ਼ਫਰਨਾਮਾ ਕੀ ਹੁੰਦਾ ਹੈ। ਮੈਂ ਇੱਕ ਸ਼ੇਰ ਕਹਿ ਕੇ ਆਪਣੇ ਵਿਸ਼ੇ ਤੇ ਆਵਾਂ, ਜ਼ਫਰਨਾਮੇ ਦਾ ਇੱਕ 55ਵਾਂ ਸ਼ੇਰ ਹੈ। ਜ਼ਫਰਨਾਮੇ ਦਾ ਮੂਲ ਹੈ, ਮੂਲ ਜਿਹਨੂੰ ਕਹਿੰਦੇ ਰਹਾਓ ਦੀ ਪੰਕਤੀ, ਮੇਰਾ ਸਾਰਾ ਸ਼ੇਰ ਰਹਾਓ ਦੀ ਪੰਕਤੀ ਜ਼ਫਰਨਾਮੇ ਦਾ, ਪਰ ਇੱਕ ਸ਼ੇਰ ਮੂਲ ਹੈ। ਹਮੂ ਮਰਦ ਬਾਇਦ, ਧਿਆਨ ਨਾਲ ਸੁਣੀਏ ਸਾਰੇ, ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਸ਼ਿਕਮੇ ਦਿਗਰ ਦਰਦਹਾਨੇ ਦਿਗਰ। ਅੱਜ ਦੀ ਸਰਕਾਰਾਂ ਜੇ ਇਸ ਤਰ੍ਹਾਂ ਬਣ ਜਾਣ, ਅੱਜ ਦੇ ਪੋਲਿਟਿਕਸ ਜੇ ਇਸ ਤਰ੍ਹਾਂ ਬਣ ਜਾਣ, ਤੇ ਸਾਰੀ ਦੁਨੀਆ ਸੱਚਖੰਡ ਬਣ ਜਾਵੇਗੀ ਜੀ, ਹਰ ਦੁਨੀਆ ਸ਼ਾਂਤੀ ਆ ਜਾਵੇ। ਜ਼ਫਰਨਾਮੇ ਦਾ ਇਹ ਸ਼ੇਰ ਸ਼ਾਂਤੀ ਪੈਦਾ ਕਰਨ ਵਾਲਾ ਹੈ। ਕਿਹੜਾ ਜੀ? 55ਵਾਂ ਸ਼ੇਰ ਹੈ, ਹਮੂ ਮਰਦ ਬਾਇਦ। ਮਰਦ ਕੈਸਾ ਹੋਣਾ ਚਾਹੀਦਾ, ਇਹ ਨਹੀਂ ਲਿਖਿਆ ਹਿੰਦੂ ਕੈਸਾ ਹੋਵੇ, ਮੁਸਲਮਾਨ ਕੈਸਾ ਹੋਵੇ, ਮਰਦ ਇਨਸਾਨ, ਖਾਲਸਾ, ਗੁਰਸਿੱਖ, ਭਗਤ, ਵਧੀਆ ਯੋਧਾ ਕੈਸਾ ਹੋਵੇ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਕਹਿੰਦੇ ਸੁਖਨ ਕਹਿੰਦੇ ਬਚਨ, ਸ਼ਬਦ ਪੂਰਾ, ਜਿਹੜਾ ਬਚਨਾਂ ਦਾ ਪੂਰਾ ਹੋਵੇ। ਤੇ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹਦੇ ਹਾਂ ਰੋਜ਼ ਸਵੇਰੇ, ਜੀਓ ਮੈਲੇ ਬਾਹਰੋਂ ਨਿਰਮਲ। ਅੱਜ ਕੱਲ੍ਹ ਦੁਨੀਆ ਇਹ ਚੱਲਦੀ ਪਈ, ਬਾਹਰੋਂ ਗਰਨੇ ਵਾਦੇ ਹੋਰ, ਅੰਦਰੋਂ ਕੁਝ ਹੋਰ। ਤੇ ਗੁਰੂ ਸਾਹਿਬ ਦਾ ਬਚਨ ਹੈ ਨਾ ਸ਼ਿਕਮੇ ਦਿਗਰ, ਨਾ ਸ਼ਿਕਮੇ ਦਿਗਰ, ਸ਼ਿਕਮ ਕਹਿੰਦੇ ਢਿੱਡ, ਦਿਗਰ ਕਹਿੰਦੇ ਕੁਝ ਹੋਰ, ਨਾ ਸ਼ਿਕਮੇ ਦਿਗਰ ਦਰ, ਦਰ ਕਹਿੰਦੇ ਵਿੱਚ, ਦਹਾਨ, ਦਹਾਨ ਕਹਿੰਦੇ ਦਾੜਾ ਮੂੰਹ, ਦਿਗਰ ਕੁਝ ਹੋਰ। ਜਿਹਦੇ ਮੂੰਹ ਚ ਕੁਝ ਹੋਰ ਹੋਵੇ, ਢਿੱਡ ਚ ਕੁਝ ਹੋਰ ਹੋਵੇ, ਜਿਹਦੇ ਮੂੰਹ ਚ ਕੁਝ ਹੋਰ ਹੋਵੇ ਤੇ ਮਨ ਵਿੱਚ ਕੁਝ ਹੋਰ ਹੋਵੇ, ਉਹਨੂੰ ਕੀ ਕਹਿੰਦੇ? ਬਾਬਾ ਫਰੀਦ ਜੀ ਦਾ ਬਚਨ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ, ਉਹ ਕੱਚੇ ਬੰਦੇ ਹਨ। ਤੇ ਗੁਰੂ ਸਾਹਿਬ ਕਹਿੰਦੇ ਇਹ ਦੁਨੀਆ ਦੇ ਬੰਦੇ ਕੱਚੇ, ਤੇ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਤਿਆਰ ਬਰ ਤਿਆਰ, ਇਹ ਪੂਰਾ ਹੈ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ। ਇਹ ਸਤਿਗੁਰ ਨੇ ਕਰਕੇ ਵਿਖਾਇਆ। ਇਹਨੂੰ ਕਹਿੰਦੇ ਮੀਰੀ ਪੀਰੀ, ਇਹਨੂੰ ਕਹਿੰਦੇ ਅਕਾਲ ਤਖਤ ਸਾਹਿਬ। ਸਾਡਾ ਅਕਾਲ ਤਖਤ ਜਿਹੜਾ ਹੈ ਉਹ ਸੱਚ ਦਾ ਹੈ। ਇਹ ਸੱਚ ਵਿੱਚੋਂ ਜਦੋਂ ਕੋਈ ਇਹਨੂੰ ਤੰਗ ਕਰਦਾ, ਇਹਦੇ ਵਿਰੁੱਧ ਆਵਾਜ਼ ਬੁਲੰਦ ਕਰਦਾ, ਇਹਦੇ ਵਿਰੁੱਧ ਕੋਈ ਕੇਸ ਕਰਨਾ ਚਾਹੇ, ਫਿਰ ਇੱਥੋਂ ਪੀਰੀ ਵੀ ਬਾਹਰ ਆਉਂਦੀ ਹੈ। ਫਿਰ ਤਲਵਾਰ ਦਾ ਪ੍ਰਯੋਗ ਕਰਨਾ ਸਾਡੇ ਲਈ ਧਰਮ ਬਣ ਜਾਂਦਾ ਹੈ। ਚੌਕਾਰ ਅਜ਼ ਹਮੈ ਹੀਲ ਤੇ ਦਰ ਗੁਜਸਤ, ਜਦੋਂ ਸਾਰੇ ਹਿੱਲੇ ਜੁਲੇ ਤੋਂ ਪਾਣੀ ਲੰਘ ਜਾਵੇ, ਫਿਰ ਹਲਾਲ ਅਸਤ ਜਾਇਜ਼ ਹੈ, ਹਲਾਲ ਅਸਤ ਬੁਰਦਨ ਬੋ ਸ਼ਮਸ਼ੀਰ ਦਸ। ਤਲਵਾਰ ਦੇ ਮੁੱਠੇ ਤੇ ਹੱਥ ਲਜਾਣਾ ਵੀ ਧਰਮ ਬਣ ਜਾਂਦਾ ਹੈ। ਇਹ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਾਣੀ ਰਾਹੀਂ ਸਿਖਾਇਆ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਕਮਾਲ ਦੀ ਖਾਲਸਾ ਫਿਲੋਸਫੀ ਹੈ ਉੱਥੇ। ਤਨ ਜੀਓ ਤੇ ਕੋ ਜਗ ਮਹਿ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿੱਤ

0: ना नित्र है, जिस नाव चढ़े पव सागर तारे, ए मीरी पीरी है। ए सूरमे दे मन विच चाव पैदा होंदे, तन जियो ते को जग मह, ओ प्यारा तन है मुख ते हर, अपने मुख तो की आखे वाहिगुरु। चित मैं ते चित विच अन्याय दे विरुद्ध उहदे लड़न दी भावना होवे, ते इत्थे कबीर साहिब कहिंदे उसे गल नूं कह रहे, गगन दमामा बाजियो परियो निशाने काओ, खेत जो मांडियो सूरमा। जिहड़ा सूरमा जंग दे मैदान विच आ गया, खेत जो मांडियो सूरमा, अब जूजन को दाओ, हुण जूजन दा उहनूं दाओ, कहिंदे भावना पैदा होगी, दाओ शौक पैदा हो गया। इसे तरह जो गुरसिख उहदे अंदर गुरु शब्द का वासा करदा, शब्द की चोट मारदा, तो अंदर पता लगता है कि मेरे हिरदे च विकार केड़े हन, ते शुभ गुण केड़े हन। बिना शब्द तो सोझी नहीं आउंदी जी, अंदर विकार कित्थे बैठे ते शब्द कित्थे बैठा है। गुरु दे बख्शिश नाही जदों वह भावना पैदा होंदी है, फिर प्यारा दुनिया के मैदान विच जूझण का चाओ की है, काम क्रोध आदि विकारा नाल उहदे मन विच जूझण का चाओ पैदा होंदा है।
1: सूरा सो पहचानिया,
0: सूरा उहनू पहचानो, केड़ा सूरा सो पहचानी है, सूरा उन्हों पहचानो,
1: जो लरा दीन के हेत,
0: दीन लई, दीन दा अर्थ किसे ने कीता है जी, गरीबी। क्यों आख्या गरीबी, दीन दा धर्म भी है, गरीबां दी बांह फड़नी। खालसा क्यों साजिया, गऊ गरीब दी रक्षा लई, जेड़े नितानें बन गए सन गऊ गरीब वांग, उहदी बांह फड़ी गुरु महाराज ने, जो लड़े दीन के हेत। दूजा दीन दा अर्थ है धर्म, जिहड़े अंदरों जमीर दी आवाज आवे, सच दी आवाज आवे, वाहिगुरु। दीन की है जी, सर्व धर्म है श्रेष्ठ धर्म, हर को नाम जप निर्मल कर्म, निर्मल कर्म करदे आ, नाम जपदे आ, जिहड़ा उहनू तंग करदा उहदे लई फिर जिहड़ा युद्ध करना है उहनू कहिंदे लड़े दीन के हेत। अजकल यही हो रहा है। गुरु गोबिंद सिंह पातशाह ने वेख्या कि दुनिया लताड़ी जा रही है, माला नू तंग करते पे, ताही गुरु हरगोबिंद साहब ने माला नाल सानू तेल फड़ाती। पातशाह ने मीरी पीरी उही सी ना, दो तलवारी बद्धियां, दो तलवारा महाराज ने धारण की, मीरी दी एक पीरी दी, ते नाल श्री अकाल तख्त साहब रब का सिद्धांत अगे रखिया कि तुसीं तलवार की वरतों एवें नहीं करनी, उन्हों रब के हुक्म अनुसार अकाल का ध्यान करके तां दी वरतों करनी है, उहदी वरतों एवें नहीं करनी। सूरा सो पहचानी है, सूरा उन्हों पहचानो, जो लड़े जिहड़ा लड़े दीन के हेत, धर्म वास्ते लड़े। ते अंदर साढ़े हमेशा युद्ध होंदा रहिंदा, किहड़ा गुरमत ते मनमत दे विरुद्ध। मनमत यह है, गुरमत यह है, कोई मनमत करो अंदरों आवाज आती ना भाई यह गुरमत नहीं है, इहनू परे कर, इहनू कहिंदे इस तरह भी लड़ना हुंदा है। यह युद्ध नहीं करना कोई मेरे वांग कोई बड़ा, देखो हर बंदा योद्धा भी नहीं हुंदा, हर बंदा भगत भी नहीं हुंदा। दोवें तरह के मनुख पैदा किए रब ने दुनिया से, गुरमुख भी मनमुख भी, भगते भी योद्धे भी। तो गुरु गोबिंद सिंह पातशाह ने दोवें बनाते सानू। एक कवि ग्वाल ने लिखे, कवि ग्वाल ने कहिंदे पढ़ के तिहारी बाणी, इस पंक्ति सुनो, दो मिनट रह गए मेरे को। पढ़ के तिहारी बाणी श्री मन गोबिंद सिंह, जीवन मुक्त जन होए रहे अग में, अग कहिंदे अग्ञान विच। तुहाडी बाणी पढ़ के गुरु महाराज जी दुनिया विच गुरसिख जीवन मुक्त हो गए, किवें, शेर में ना साधपन, कदी शेर साधु नहीं बनता जी, शेर कदी घा नहीं खांदा, शेर कहिंदे योधा, योधा कदी भगत नहीं होंदा, नेपोलियन बोना पाठ योधा होया भगत नहीं होया, शेर मैं ना साधपन, साध मैं ना शेरपन, ते कदी साधु योधा नहीं होंदा। पर गुरु जी तुहाडी बाणी विच ਦੋਵੇਂ ਪੱਖ ਦੇਖੀ ਜਾਂਦੇ। ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅੱਗ ਮੈਂ, ਸ਼ੇਰ ਮੈਂ ਨਾ ਸਾਧਪਨ, ਸਾਧ ਮੈਂ ਨਾ ਸ਼ੇਰਪਨ, ਦੁਰੂਪਨ ਦੇਖੀਏ ਤੇ ਆਪ ਹੀ ਕੇ ਮਗ ਮੈਂ। ਤੁਹਾਡੇ ਤੁਹਾਡੇ ਪੰਥ ਚ ਭਾਈ ਦਇਆ ਸਿੰਘ ਜਿੱਥੇ ਅੰਮ੍ਰਿਤ ਦੀ ਦਾਤ ਲੈਣ ਵਾਲੇ ਸੀਸ ਦੇਣ ਵਾਲੇ, ਤੇ ਲੋੜ ਪਈ ਸੀਸ ਲੈ ਵੀ ਲਿਆ ਉਹਨਾਂ ਨੇ। ਜਿੱਥੇ ਬਾਬਾ ਦੀਪ ਸਿੰਘ ਜੀ ਚਾਰ ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉੱਥੇ 1800 ਦਾ ਖੰਡਾ ਫੜ ਕੇ ਯੁੱਧ ਕੀਤਾ ਵੀ ਬਾਬਾ ਦੀਪ ਸਿੰਘ ਨੇ। ਭਗਤੀ ਸ਼ਕਤੀ ਇਕੱਠੀ ਰਹੀ ਉਹਨਾਂ ਦੇ ਨਾਲ। ਰਹੁ ਵਿਚਾਰ ਕਿ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਜਿਹੜਾ ਦੀਨ ਲਈ ਯੁੱਧ ਕਰਦਾ ਉਹਨੂੰ ਕਹਿੰਦੇ ਸੂਰਮਾ।
1: ਪੁਰਜਾ ਪੁਰਜਾ ਕੱਟ ਮਰੈ,
0: ਪੁਰਜਾ ਪੁਰਜਾ ਸਰੀਰ ਦੇ ਟੁਕੜੇ ਟੁਕੜੇ ਕਰਾ ਲੈਂਦਾ ਹੈ।
1: ਨਾ ਛਾਡੈ ਖੇਤ,
0: ਜੰਗ ਦਾ ਮੈਦਾਨ ਛੱਡਦਾ ਨਹੀਂ। ਪੁਰਜਾ ਪੁਰਜਾ ਹੋ ਗਿਆ ਸਿੰਘਾਂ ਦਾ, ਕਿਸੇ ਸਿੰਘ ਨੇ ਜੰਗ ਵਿੱਚੋਂ ਭੱਜ ਕੇ ਨਹੀਂ ਆਏ ਜੀ, ਪਿੱਠ ਨਹੀਂ ਵਿਖਾਈ ਕਦੀ, ਕਦੀ ਹੱਥ ਨਹੀਂ ਖੜੇ ਕੀਤੇ ਕਿਸੇ ਸਿੰਘ ਨੇ ਕਿ ਮੈਂ ਹਾਰ ਗਿਆ। ਇਸੇ ਤਰ੍ਹਾਂ ਭਾਈ ਜੀਵਨ ਇੱਕ ਐਸਾ ਜੰਗ ਦਾ ਮੈਦਾਨ ਹੈ, ਜਿਹੜਾ ਇੱਥੇ ਹਾਰ ਮੰਨ ਗਿਆ ਉਹਨੂੰ ਕਹਿੰਦੇ ਕਾਇਰ, ਜਿਹੜਾ ਇੱਥੇ ਜੂਝਦਾ ਰਿਹਾ ਸੰਘਰਸ਼ ਨਾਲ, ਤੇ ਜੀਵਨ ਹੀ ਸੰਘਰਸ਼ ਦਾ ਨਾਮ ਹੈ। ਇੱਥੇ ਅਨੇਕ ਤਰ੍ਹਾਂ ਦੀ ਮੁਸੀਬਤਾਂ ਆਉਣਗੀਆਂ, ਅਨੇਕ ਤਰ੍ਹਾਂ ਦੇ ਵਿਘਨ ਆਉਣਗੇ, ਜੂਝਣਾ ਉਹਨਾਂ ਨਾਲ, ਜਿਹੜਾ ਜੂਝੇਗਾ ਉਹਨੂੰ ਕਹਿੰਦੇ ਸੂਰਮਾ। ਉਹ ਜੂਝਣਾ ਕਿਵੇਂ? ਗੁਰੂ ਸਾਹਿਬ ਦੀ ਕਿਰਪਾ ਸਦਕਾ, ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਕਿਰਪਾ ਸਦਕਾ, ਮੀਰੀ ਪਿਰ ਦੀ ਕਿਰਪਾ ਸਦਕਾ, ਭਗਤੀ ਸ਼ਕਤੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਂਝੀ ਬਾਣੀ ਹੈ। ਜਦੋਂ ਇਹਦਾ ਜਾਪ ਕਰੋਗੇ ਆਪੇ ਮਨ ਵਿੱਚ ਇਹ ਜੂਝਣ ਦੀ ਭਾਵਨਾ ਅੰਦਰੋਂ ਬਾਹਰੋਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਮਹਾਰਾਜ ਆਪਣੀ ਬਾਣੀ ਵਰਗਾ ਬਣਾ ਲੈਣ, ਬਸ ਬਾਣੀ ਵਰਗਾ ਸਾਡਾ ਜੀਵਨ ਬਣਾ ਲੈਣ, ਤੇ ਇਹ ਸਤਿਗੁਰ ਪਾਤਸ਼ਾਹ ਆਪਣੇ ਪੰਥ ਤੇ ਸਾਰੇ ਤੇ ਕਿਰਪਾ ਕਰਨ। ਇਤਨੀਆਂ ਬੇਨਤੀਆਂ ਆਪ ਸੋ ਸੰਗਤਾਂ ਨੇ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਖਾਲਸੇ ਪੰਥ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਇਹ ਸਾਰੇ ਜੋਤ ਰੂਪ ਹਨ, ਸਾਡੇ ਤੇ ਕਿਰਪਾ ਕਰਨ। ਤੇ ਸਾਰੇ ਸਿੰਘ ਸਾਹਿਬਾਨ, ਹੈਡ ਗ੍ਰੰਥੀ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਾਰੇ ਗੁਰੂ ਕੇ ਪਿਆਰੇ ਭਾਈ ਸਾਹਿਬ ਭਾਈ, ਸਾਰੇ ਵਿਦਵਾਨ, ਸਾਰੇ ਵਜ਼ੀਰ ਗੁਰੂ ਕੇ, ਪਰਮਿੰਦਰਪਾਲ ਸਿੰਘ ਜੀ ਬੁੱਟਰ ਸਾਹਿਬ, ਸਾਰੇ ਵਿਦਵਾਨ ਸਿੰਘ ਸਾਹਿਬ, ਸਾਰੀ ਸੰਗਤ ਦਾ ਧੰਨਵਾਦ ਕਿ ਆਪ ਜੀ ਨੇ ਅਸੀਸਾਂ ਦੇਣੀਆਂ ਕਿ ਸਤਿਗੁਰੂ ਜੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਭ ਸੋ ਮੇਲ। ਇਤਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंड

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: 뭐 그 소리가 맞아.
1: कैलगरी विच 24 घंटे सत्तों दिन चलने वाले
2: पंजाबी रेडियो 102.7 एफएम वालों हर रोज शब्द कीर्तन धार्मिक कथा ताड़ी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
1: प्रोग्राम संबंधी या सहयोग ले किसी भी तरह की जानकारी लेने ले, तुसी फोन कर सकते हो। फोन नंबर है 403-238-4067।
2: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇੱਕ ਘੜੀ ਦਿਨ ਸੁਮ ਕੋ ਬਹੁਤ ਦਿਹਾਰੇ, ਇੱਕ ਘੜੀ ਦਿਨ ਸੁਮ ਕੋ।

संत जना मिल हर जस गायो, कोट जन्म के दुख गवायो, जो चाहत सोई मन पायो।

ਨਾਨਕ ਮਤ ਪਾਏ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਏ ਦਾਇਆ, ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ, ਵਾਚੇ

गए मसकत पाल, नानक ते मुख उजले।

ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਸ਼ੰਕਰ ਚੌਥਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ, ਤੁਹਾਡੀ ਸੁਲਤਾਨ ਮਹਾਰਾਜ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਕਹੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਲਵਾੜ ਜਿਉ ਸੁਝੈ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋਨਾ ਫਲੀਏ ਹੈ ਫੁਲੀਏ ਬਪੁੜੇ ਪੀਤਨ ਵਿੱਚ ਸੁਆ ਪੌੜੀ ਆਪਣੇ ਆਪ ਸਾਜਿਓ।

0: ਸਾਜੀਏ ਕਰਾ ਸੰਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸਦੇ ਮੈਂ ਕਰੇ ਪਸਾਓ, ਤੂੰ ਜਾਣੋ ਇਹ ਸਭ ਸਹਿਦਾ ਲੈ ਸਿੰਦ ਕਵਾਓ, ਕਰਾ ਸੰਡਿਠੋ ਚਾਓ, ਕਰਾ ਸੰਡਿਠੋ ਚਾਓ।
1: ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ, ਸੋ ਜਾਣੇ ਜਰੀਆ ਜੀਵਨ ਮੁਕਤ।

0: ਸੱਚੇ ਤੇਰੇ ਕਰਨੇ ਸਰਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖ ਹੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾਂ ਵੱਡਾ ਨਾਉ ਵੱਡੀ ਵਡਾਈ ਜਾਂ ਸੱਚ ਨਿਆਉ ਵੱਡੀ ਵਡਾਈ ਜਾਂ ਨਿਤਲ ਥਾਉ ਵੱਡੀ ਵਡਾਈ ਜਾਣ ਆਲਾਉ ਵੱਡੀ ਵਡਾਈ ਬੁੱਝੇ ਸਭਾਉ ਵੱਡੀ ਵਡਾਈ ਜਾਂ ਪੁੱਛ ਨਾ ਦਾਤ ਵੱਡੀ ਵਡਾਈ ਜਾਂ ਆਪੇ ਆਪ ਨਾਨਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਪਾਈ ਕੈ ਲਿਖ ਨਾਵੇ ਧਰਮ ਬਹਾਲਿਆ ਤੂੰ ਸੱਚ ਹੀ ਸੱਚ ਨਿਬੜੈ ਹੁਣ ਵਕਤ ਕਟੇ ਜਜਮਾਲਿਆ ਥਾਉ ਨਾ ਪੈਨ ਕੂੜਿਆਰ ਮੂੰਹ ਕਾਲੇ ਦੋ ਚਾਲਿਆ ਤੇ

ਤੇ ਸੱਚ ਨਿਬੜੈ ਚੁਣ ਮੱਖ ਕੱਢੇ ਜਜਮਾਲਿਆ, ਥਾਉ ਨਾ ਪੈਨ ਕੂੜਿਆਰ ਮੁਹਕਾਲੇ ਦੁਜਕ ਚਾਲਿਆ, ਤੇਰੇ ਨਾਇਰ ਤੇ ਸਿਜਨ ਗਏ ਹਾਰ ਗਏ ਸ਼ਗਨ ਵਾਲਿਆ, ਲਿਖਣਾ ਵੇ ਧਰਮ ਬਹਲਿਆ, ਲਿਖਣਾ ਵੇ ਧਰਮ ਬਹਲਿਆ।

0: ਸਤਸੰਗਾ ਸਤਸੰਗਾ।
1: ਸਲੋਕ ਮਹਲਾ ਪਹਿਲਾ। ਸਮਾਦ ਨਾਦ, ਸਮਾਦ ਵੇਦ, ਸਮਾਦ ਜੀਵ, ਸਮਾਦ ਭੇਦ, ਸਮਾਦ ਰੂਪ, ਸਮਾਦ ਰੰਗ, ਸਮਾਦ ਨੰਗੇ ਫਿਰੇ ਜੰਤ, ਸਮਾਦ ਪਾਣ, ਸਮਾਦ ਪਾਣੀ, ਸਮਾਦ ਸਾਧ ਲੱਗੇ ਪ੍ਰਾਣੀ, ਸਮਾਦ ਪਾਣ, ਸਮਾਦ ਪਾਣੀ, ਸਮਾਦ ਸਾਧ ਲੱਗੇ ਪ੍ਰਾਣੀ,
0: ਸਮਾਦ ਅਗਨੀ ਖੇਡੇ ਵਡਾਣੀ,
1: ਸਮਾਦ
0: ਧਰਤੀ, ਸਮਾਦ ਖਾਣੀ, ਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਸਮਾਦ ਵਿਜੋਗ, ਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਡਾਣ ਰਿਹਾ ਵਿਸਮਾਦ, ਨਾਨਕ ਪੁੱਜਣ ਪੂਰੇ ਭਾਗ ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਤਾਲੀ ਆਕਾਸ਼ੀ, ਕੁਦਰਤ ਸਰਵਕਾਰ, ਕੁਦਰਤ ਵੇਦ ਪ੍ਰਾਣ ਤੇਬਾ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨਿੱਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ, ਨਾਨਕ ਹੁਕਮੈਂਦਰ ਵੇਖੈ ਵਰਤੈ ਤਾਕ ਮੋਹ ਤਾਕ ਪੌੜੀ ਆਪਣੇ ਭੋਗ ਭੋਗ ਕੈ, ਹੋਏ ਪਸਮੜ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਕਾਤ ਚਲਾਇਆ, ਅੱਗੇ ਕਣ ਕੀਰਤ ਵਜੀਆ।

ਨੇ ਭੋਗ ਭੋਗੈ ਹੋਏ ਭਸਮੜ ਪਹਰ ਸਧਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਕੱਥ ਚਲਾਇਆ, ਅੱਗੇ ਕਰਨੀ ਕਿਰਤ ਬਾਚੀਆ ਬਹਿ ਲਿਖਾ ਕਰ ਸਮਝਾਇਆ, ਥਾਉ ਨਹੁ ਵੀ ਪਾਉ ਜੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ।

0: ਮਹਲਾ ਪਹਿਲਾ, ਭੈ ਵਿੱਚ ਪਵਨ ਮਹਿਸ ਦਵਾ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੁਕਤੇ ਗੜਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜ ਰਾਣੀਆਂ ਬੋਲੇ ਅਲਪ ਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇਤਨ ਹੋਵੇ ਛਾਰ, ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖਵਾਰ, ਪੌੜੀ ਨਦਰ ਕਰੇ ਜੇ ਆਪਣੀ।

ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੀ ਵਿੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਹੋਣੀ ਹਾਇ ਗਿਆ ਜਮਰਾਲ ਮਹਲਾ ਪਹਿਲਾ
1: ਵਾਇਨ ਚਿਲ ਨਚਣ ਗੁਰ ਪੈਰ ਹਲਾਇਨ ਫਿਰ ਸਿਰ ਉੱਠ ਉਡਰਾਵਾ ਝਾਟੀ ਪਾਏ ਵਿਖੇ ਲੋ ਕਸੇ ਕਰਜਾਏ ਰੋਟੀਆਂ ਕਾਣ ਪੂਰੇ ਤਾਲਾ ਪਛਾੜਿਆ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਭਾਵ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕ੍ਰਮ ਚੜਾਓ ਭਿੰਨੀ ਰਹਿਣ ਜਰਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋ

ਮਹੱਲਾ ਪਹਿਲਾ ਮੁਸਲਮਾਨਾ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਭਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਧਿਆਨ ਜੀਤੇ ਅਲੱਖ ਨਾਮ ਕਰਤਾਰ ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾਰ ਸਤੀਆ ਮਨ ਸੰਤੋਖ।

0: ਜੀਆਂ ਪੁਰੀਆਂ ਲੋਹਾਂ ਕਾਰਾਕਾਰ ਓਏ ਜੇ ਆਖੈ ਸੋ ਤੁਹੇ ਜਾਣੇ ਤਨਾ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਨ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪੀ ਘੁਮਿਆਰ ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜ ਚੜ ਪਵੇ ਅੰਗਿਆਰ ਨਾਨਕ ਦਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਚਿਆ ਪੁਰਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਸਦਾ ਮੁਕਤ ਹੈ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਹੋ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੀ ਸੋਚ ਦਿਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਪੱਲਾ ਪਹਿਲਾ, ਹਉਂ ਚ ਆਇਆ ਹਉਂ ਚ ਗਿਆ, ਹਉਂ ਚ ਜੰਮਿਆ ਹਉਂ ਚ ਮੂਆ, ਹਉਂ ਚ ਦਿੱਤਾ ਹਉਂ ਚ ਲਾਇਆ, ਹਉਂ ਚ ਖੱਟਿਆ ਹਉਂ ਚ ਗਿਆ, ਹਉਂ ਚ ਸਚਿਆਰ ਘੁੜਿਆਰ, ਹਉਂ ਚ ਪਾਪ ਪੁੰਨ ਵਿਚਾਰ, ਹਉਂ ਚ ਨਰਕ ਸੁਰਗ ਅਵਤਾਰ, ਹਉਂ ਚ ਹੱਸੈ ਹਉਂ ਚ ਰੋਵੈ, ਹਉਂ ਚ ਭਰੀਐ ਹਉਂ ਚ ਧੋਵੈ, ਹਉਂ ਚ ਜਾਤੀ ਜਿਨਸੀ ਖੋਵੈ, ਹਉਂ ਚ ਮੂਰਖ ਹਉਂ ਸਿਆਣਾ, ਮੋਖ ਮੁਕਤੀ ਸਾਰ ਨ ਜਾਣਾ, ਹਉਂ ਚ ਮਾਇਆ ਹਉਂ ਛਾਇਆ, ਹਉਮੈ ਕਰ ਕਰ ਜੰਤੂ ਪਾਇਆ, ਹਉਮੈ ਬੂਜੈ ਤਾਂ ਦਰ ਸੂਜੈ, ਗਿਆਨ ਵਿਹੁਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੇ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਰਾ ਫਿਰ ਫਿਰ ਜੋ ਨਹੀਂ ਪਾਏ, ਹਉਮੈ ਕਿੱਥੋਂ ਜੇ ਕਸੰਜਮੇ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਰ ਫਿਰਾਏ, ਹਉਮੈ ਦੀਰ ਗੁਰੂ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁੱਖ ਜਾਏ ਪੌੜੀ ਸੇਵਕੀ।

ਹਰੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਹਾਇਆ ਓਨੀ ਬੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿੱਤੇ ਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਹਰ ਇੱਕੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀ ਪਾਲਵਾਂ ਮੰਡਲਾ ਖੰਡਾਵਰ ਪੰਡਾ ਅੰਡਜ ਜੇਰਜ ਉਤਪੁਜਾ ਖਾਣੀ ਸੇ ਜਹਾਂ ਸੋਮਿਤ ਜਾਣੇ ਨਾਨਕਾ ਸਰਾਮ ਰਾਜਨ ਤਹਾ ਨਾਨਕ ਜਨ ਦੁ ਪਾਏ ਕੈ ਸੰਭਾਲੇ ਸਬਣਾ ਜਿਨ ਕਰਤੇ ਕਰਨਾ ਕਿਆ ਚਿੰਤਾ ਭੀ ਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਤੇ ਤਿਸ ਦੀ ਬਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਾਗ ਮਹੱਲਾ ਪਹਿਲਾ।
0: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਵਿਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛਿੱਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕਿਆ ਲਿਖਿਆ ਹੁਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

0: ਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੀਤੀ ਬਰਸ ਬਰਸ, ਪੜੀਏ ਜੀਤੀ ਮਾਸ, ਪੜੀਏ ਜੀਤੀ ਆਰਜਾ, ਪੜੀਏ ਜੀਤੀ ਸਾਸ, ਨਾਨਕ ਲੇਖੇ ਗੱਲ ਹੁਰ ਹਾਂ ਮੈਂ ਝਖਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰ ਪਵੈ ਤੇ ਤੂੰ ਲਵਿਆ, ਬਹੁ ਭੇਕੀਆ ਦੇਹੀ ਦੁਖਦੀ ਆ, ਸੋ ਵੈ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅਹਿਨ ਸਕੈਰੇ, ਮੋਨ ਵਗੂਤਾ ਕਿਉਂ ਜਾਗਾ ਗੁਰਬਿਨ ਸੂਤਾ, ਭਗਤ ਪਿਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਮ ਕਿਛ ਥਾਈ ਨਾ ਪਾਈ, ਰਹੇ ਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਰਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਦਿਸ ਤੈਨ ਕੇਵਲ, ਹਉ ਮੈਂ ਸ਼ਬਦ ਜੁਲਾਏ ਪੌੜੀ, ਭਗਤ ਰੇ ਮਨ ਪਾਉਂਦੇ, ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮ ਬਾਹਰੇ ਦਰ ਟੋ ਨਾ ਲੈ ਨੀ ਕਾਮਦੇ, ਕਮੂਲਾ ਵੱਢਣੇ ਆਪਣਾ।

0: ਹੌਲੀ ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਾ ਢੋ ਨਾ ਲਹਿਣੀ ਧਾਵਦੇ, ਇੱਕ ਮੂਲ ਨਾ ਬੁੱਝਣਾ ਆਪਣਾ ਰਹਾਉਂਦਾ ਆਪ ਗਣਾਏ ਦੇ, ਹਉ ਢਾਡੀ ਕਾ ਨੀਚ ਜਾਤ ਫਿਰ ਤੁਮ ਜਸ ਦਾਏ ਦੇ, ਤਿੰਨ ਮੰਗਾਂ ਜਿੱਤ ਜੇ ਧਿਆਏ ਦੇ, ਤਿੰਨ ਮੰਗਾਂ ਜਿੱਤ ਜੇ ਧਿਆਏ ਦੇ,
1: ਸੱਚ ਸਾਹੋ ਹਮਾਰਾ ਤੂੰ।

0: ਪਹਿਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਪਾਇਆ ਕੂੜ ਕੱਪੜ ਕੂੜ ਪਹਿਨਣ ਹਾਰ
1: ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ
0: ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜਗ ਜਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ਪਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾ ਸਤ ਸਭਨੋ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀਕਾ।

ਔੜੀ ਦੇਣ ਮਿਹਨਤ ਲਈ ਖਾਕ ਦੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਮਨੁੱਖ ਧਿਆਈਏ, ਹਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਏ, ਮਤ ਥੋੜੀ ਸੇਵ ਗਵਾਈਏ, ਮਤ ਥੋੜੀ ਸੇਵ ਗਵਾਈਏ।

ਕੌੜੀ ਧੁਰ ਕਰਮ ਜਨਾ ਕੋ ਤੁਧ ਪਾਇਆ ਤਦ ਨਿਖ ਖਸਮ ਧਿਆਇਆ ਇਨਾ ਜਨਤਾ ਕੈ ਵਸ ਕਿਛੁ ਨਾਹੀ ਤਦ ਵੇਖੀ ਜਗਤ ਪਾਇਆ ਇਕ ਨਾ ਤੂੰ ਮੇਲ ਲਹਿ ਕਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ।

0: ਮਹਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤਰਾਂ ਤਰਾਂ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਛ ਕਰਨਾ
1: ਸੋ ਨਿਰੰਜਨ ਦੇਉ ਮਹਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ। ਸੋਈ ਨਿਰੰਜਨ ਦਿਉ ਮਹੱਲਾ ਪਹਿਲਾ।
1: ਕੁੰਭੇ ਬਦਲ ਰਹੇ ਜਲ

ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਮਿਸਾਲ ਨਾ ਮਾਰੀਏ, ਪੜਿਆ ਹੋਵੇ ਗੁਨਾਹਗਾਰ ਤੋਂ ਮਿਸਾਲ ਨਾ ਮਾਰੀਏ, ਜਿਹਾ ਘੱਲੇ ਘੱਲ ਨਾ ਤੇਵੇ ਹੋਣਾ ਉਪਚਾਰੀਏ, ਐਸੀ ਕਲ ਨਾ ਖੇਡੀਏ, ਦੁਰਗ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ, ਮੋਹ ਚੱਲੇ ਸੋਗੇ ਮਾਰੀਏ, ਮੋਹ ਚੱਲੇ ਸੋਗੇ ਮਾਰੀਏ।

चात्र की नाही त्रिखान उतरे शांत नाया।

सजना हो देखा दर्शन तेरा।

ਗਹਿਰ ਗੰਭੀਰ ਅਥਾ ਅਤ ਬਾਡ ਸੋ ਭਾਰ ਸਦਾ ਸਭ ਬਿਦ।

ਕਲਯੁਗ ਦੁਰਤ ਦੂਰ ਕਰ ਬੇਕਾਰ, ਦਰਸ਼ਨ ਗੁਰੂ ਸਗਲ ਸੁਖ ਸਾਗਰ, ਜਾ ਕੋ ਮੁਨ ਧਿਆਨ ਧਰੈ ਫਿਰਤ ਸਕਲ ਯੁਗ।

ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੈ ਸੇਵਕ ਸਿੱਖ ਸਦਾਇਤ ਲੁਭਤ ਅਲ ਸਮੂਹ ਜਿਉ ਕੁਸਮ ਸਵਾਸੈ ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਵਾਸੈ ਦੇਖਤ ਦਰਸ ਭਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੈ ਸੇਵਕ ਸਿੱਖ ਸਦਾਇਤ ਲੁਭਤ ਅਲ ਸਮੂਹ ਜਿਉ ਕੁਸਮ ਸੁਭਾਸੈ ਵਿਦਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖ

ਡਾਈ ਮੋਹ ਮਲ ਬਿਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ।

ਸਤਿਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਚੱਟੀਐ ਤੁਧ ਡਿਠੇ ਸੱਚੇ ਪਾਤਿ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਿ ਸਾਹੁ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਿ ਨਾਮ

ਸਤਸੰਗ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੋਲਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੋਲਾ ਆਠ ਪਹਿਰ ਹਰ ਧਿਆਏ

0: ਪਹਿਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ ਸਤਿਗੁਰ ਸੰਤੋਖ ਕਾ ਧਰਮ ਗਿਰਥਵਾਹ ਤ੍ਰੇਤੇ ਰਜਤੇ ਕਾ ਜੋਰ ਅਗਿਰਥਵਾਹ ਦੁਆਪਰ ਰਥ ਪੇ ਕਾ ਸਤ ਗਿਰਥਵਾਹ ਕਾਲਯੁਗ ਰਥ ਅਗਨ ਕਾ ਕੂੜ ਅਗੈਰਥਵਾਹ ਮਹਲਾ ਪਹਿਲਾ
1: ਸ਼ਾਮ ਕਹੇ ਸਤੰਬਰ ਸਵਾਮੀ ਸਚ ਮੈਂ ਅਛੇ ਸਾਚ ਰਹੇ ਸਭ ਕੋ ਸਸ ਮਾਵੈਰ ਕਹਿ ਰਹਿ ਭਰਪੂਰ ਰਾਮ ਨਾਮ ਦੇਵਾਂ ਮੈਂ ਸੂਰ ਨਾਇਲ ਪ੍ਰਾਥ ਜਾਇ ਨਾਨਕ ਕੋ ਮੁਖੰਤਰ ਪਾਹੇ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਬਿੰਦਰਾਵਨ ਮੇ ਰੰਕੀਆ ਕਲ ਮਹਿ ਬੇਦ ਅਥਰਬਣ ਹੂਆ ਨਾਉ ਖਦਾਈ ਅਲੋ ਭਇਆ ਨੀਲ ਬਸਤਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਚਾਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਪੱਕਾ ਨੀ ਸਦਾ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਇਕ ਮਿਲਿਆ ਖਸਮ ਸੰਭਾਲ ਜਿਨ ਕਰ ਦੇਸ ਗਾਨੰਦ ਦਿੰਦੀ ਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ।

0: ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ, ਇਨੀ ਨੇਤਰ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ, ਸਤਿਗੁਰੂ ਹੈ ਬੋਝਦਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਰ ਤਾਰਿਆ, ਕਰ ਕਿਰਪਾ ਪਰ ਤਾਰਿਆ,
1: ਜਿੰਨੀ ਐਸਾ

0: ਮਹੱਲਾ ਪਹਿਲਾ ਸਿਮਣ ਰੁਖ ਸਰਾਇਰਾ ਅਤਿ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ ਜਹਿ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤ ਰਾਜੂ ਤੋਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਏ ਕਿਆ ਥੀਏ ਦਰਦੀ ਕਿਸਦੀ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂਟ ਬਬੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫ ਹੋਕ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜੂ ਸੁਹਾਵਣਾ।

0: ਕੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇਸ਼ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਹਿ ਭੀੜੇ ਅੱਗੇ ਜਾਵਣਾ, ਨੰਗਾ ਦੋ ਚੱਲਿਆ ਤਾਂ ਦੱਸਿਆ ਖਰਾ ਡਰਾਵਣਾ, ਕਰੇ ਉਗਨ ਪਛੋਤਾਵਣਾ, ਕਰੇ ਉਗਨ ਪਛੋਤਾਵਣਾ।
1: ਧੰਨ ਸੋ ਵੇਲਾ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ।

ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ,

ਸੀਸ ਦਿੱਤੇ। ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸ਼ਬਦ ਚੌਂਕੀ। ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ

0: ਮਹਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਮਾਨ ਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਕਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਪੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ ਤੱਕ ਪਾਹੋਂ ਕੱਤੀਏ ਬਾਮਣ ਵਟਿਆ ਇੱਕੋ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਐ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਤੁਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗਨਾ ਤੂਟ ਸਪੂਤ ਮਹੱਲਾ ਪਹਿਲਾ
0: ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੈ ਅਵਰਾ ਕੱਤੈ ਲੈ ਭਾੜ ਕਰੇ ਵੀ ਆਹੋ।

ਔੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਤਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ।

0: ਮਹਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵਹੁ ਗੋਬਰ ਤਰਨ ਨ ਜਾਈ ਧੋਤੇ ਟਿੱਕਾ ਤੈ ਜਪ ਮਾਲੀ ਤਾਨ ਮਲੇਸ਼ਾਂ ਖਾਈ ਅੰਤਰ ਪੂਜਾ ਪੜ੍ਹੇ ਕਿਤੇ ਪਾ ਸੰਜਮ ਪੁਰਕਾਂ ਭਾਈ ਛੋਟੀ ਲੇ ਪਖੰਡਾ ਨਾਮ ਲੈ ਜੈ ਤਰੰਦਾ ਮਹਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਿਗਾਇਨ ਤਨ ਗਲਤਾਗ ਤਿੰਨ ਘਰ ਬ੍ਰਾਹਮਣ ਪੁਰੇ ਨਾਥ ਉਹਨਾਂ ਪਿਆਵੇਂ ਹੋਈ ਸਾਧ ਕੁੜੀ ਰਾਸ ਕੂੜਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਸਾਈ ਨੀਲ ਵਸਤਰ ਪੈਰੋਵੇਂ ਪ੍ਰਵਾਣ ਮਲੇਸ਼ ਤਾਲੇ ਪੂਜੀ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਾਏ ਬੈਠੇ ਕੂੜਿਆਰ ਮਤ ਪਿਟੈ ਵੇ ਮਤ ਪਿਟੈ ਨਾ ਸਾਡਾ ਫਿਟੈ ਤਨ ਫਿਟੈ ਫੇਰ ਕਰੇਨ ਮਨ ਜੂਠੈ ਚੁਲੀ ਪਰੇਨ ਕਹੋ ਨਾਨਕ ਸਤਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌਣ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਰੈ ਸਿਰ ਤੰਦੇ ਲਾਇਂਦਾ ਨਦਰ ਪੱਟੀਏ ਕਰੇ

0: ਪੌੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜਿਆਈ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਰੈ ਸਰ ਧੰਦੇ ਲਾਏ ਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੁ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ
1: ਮਾਣ ਨਿਮਾਣੀ ਤੂੰ

0: ਲੋਕ ਮਹੱਲਾ ਪਹਿਲਾ ਜੇ ਮਹੱਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ ਵੱਡੇ ਹੱਥ ਦਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ
1: ਜਿਉਂ ਜੋ ਰੂਸਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੜੀ ਤਰੀ ਭਲਾਣੇ ਪਾਉਣ।

ਬਾੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰਮ ਦੇ ਨਾਹੀਂ ਹਾਰਿਆ ਕਰ ਫਰਮਾਇ ਸਪਾਇਆ ਵੇਖ ਮੈਂ ਸਮਰਨ ਵਿਸਾਰਿਆ ਜਰਿਆ ਹੀ ਜੋ ਬਨਹਾਰਿਆ ਜਰਿਆ ਹੀ ਜੋ ਬਨਹਾਰਿਆ।

0: ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੈ ਜੀਆਂ ਬਾਜਨਾ ਕੋਏ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ। ਨਾਨਕ ਸੂਤਕੇ ਬਣਾਉਤ ਰਹਿ ਗਿਆਨ ਕਾਰੇ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਰ ਤ੍ਰੈ ਪ੍ਰਧਾਨ ਰੂਪ। ਕੰਨੀ ਸੂਤਕ ਕੰਨ ਪਹਿਲੈ ਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜਾਂ ਪ੍ਰਜਾਏ ਮਹਲਾ ਪਹਿਲਾ।
0: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੀ ਦੋਣ ਰਿਜਕ ਸੰਭਾਹੇ। ਨਾਨਕ ਜਿੰਨੀ ਗੁਰਮੁਖ ਬੁੱਝਿਆ
1: ਤਿੰਨਾ ਸੂਤਕ ਨਾਇ ਪੌੜੀ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡਿਆਂ ਵਡਿਆਈਆਂ ਸਮਿਲ ਤਰਦੀਆਂ। ਜਾਂ ਤਿਸ ਪਾਣ ਤਮਨ ਵਸਾਈਆਂ ਕਰ ਕੁਮਸਤ ਘਰ ਤਰ ਵਿੱਚ ਵਾਰ ਕੱਢੀਆਂ ਬੁਰਿਆਈਆਂ। ਸਤ ਥੈ ਨੌਨ ਦਪਾਈਆਂ ਨੌਨ ਦਪਾਈਆਂ ਨੌਨ ਦਪਾਈਆਂ।
2: ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡਿਆਂ ਵਡਿਆਈਆਂ ਸਹਿਮੇਲੇ ਤਾਂ ਨਜ਼ਰੀ ਆਈ ਆ। ਜਾਤ ਸੰਭਾਲਾ ਤਾਂ ਮਨ ਵਸਾਈਆਂ ਪਰ ਕੁਮਸਤ ਕਾਥ ਧਰ ਵਿੱਚ ਮਾਰ ਕੱਢੀਆਂ ਬਰਿਆਈਆਂ। ਸਹਿਤ ਠਨੌਣ ਦਪਾਈਆਂ ਸਹਿਤ ਠਨੌਣ ਦਪਾਈਆਂ।

0: ਜੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਆਪਣ ਸਲੋਕ ਬਹੁਤੀ ਜਾਏ ਸੱਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਚੁਰੈ ਬਿਨਾਂ ਵਿਰਸ ਖਾਈ ਨਾਨ ਕਿਵੇਂ ਜਾਣੀਐ ਜਿਤ ਮੁੱਖ ਪਹਿਲਾ
1: ਭੰਡ ਜੰਮੀਐ ਭੰਡ ਨਵੀਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੋਆ ਭੰਡ ਭੰਡੀਏ ਭੰਡ ਮੋਆ ਭੰਡ ਭਾਲੀਏ ਭੰਡ ਹੋਏ ਬੰਦਾਨ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਜਾਨ ਭੰਡੋ ਹੀ ਭੰਡ ਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਏ ਪਾਗਾਂ ਰਤੀ ਚਾਰ ਨਾਨਕ ਤੇ ਮੁਖ ਜੂਲੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ।

0: ਬਾੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚ ਨੂੰ ਕੱਢੀਐ, ਕੀਤਾ ਆਪੋ ਆਪਣਾ ਪੇਹੀ ਲਿਖਾ ਛੰਡੀਐ, ਜਾ ਰਹਿਣਾ ਨਹੀਂ ਐਤ ਜਗ ਦਾ ਕੈਦ ਘਰ ਭੰਡੀਐ, ਮੰਦਾ ਕਿਸੇ ਨਾ ਕੀਏ ਭੜਕ ਰਿਹਾ ਬੁੱਝੀਐ, ਮੂਰਖੇ ਨਾਲ ਨਾ ਲੱਜੀਐ, ਮੂਰਖੇ ਨਾਲ ਨਾ ਲੱਜੀਐ।
1: ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ।

0: ਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲ ਗਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਜ ਗਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟ ਗਏ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੇਂ ਤੁਰੇ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ ਤਿੰਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਭੀ ਕਰ ਜਾਏ ਪਰਵਾਹ ਨਾਹੀ ਕਿਸੇ ਗੇਰੀ ਬਾ ਸੱਚੇ ਨਾ ਦਰਬਾਰ ਟੁੱਪਰ ਖਰਚ ਮੰਗਾਂ ਜਬੇ ਦੇ ਤਾਂ ਖਾਹੇ ਦੀਬਾਣੇ ਕੋ ਕਲਮੇ ਕਾ ਹਮਾ ਤੁਮਾ ਮੇ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪਾਉਂਦੀ ਆ ਤੇ ਹੀ ਕਰਨਾ ਕੀ।

0: ਮਨੋ ਵਸਾਰੀਏ ਆਪਣਾ ਤੀ ਆਪਣਾ ਆਪੇ ਹੀ ਕਾਸ ਵਾਰੀਏ ਕਾਸ ਵਾਰੀਏ ਕਾਸ ਵਾਰੀਏ
1: ਔੜੀ ਆਪੇ ਹੀ ਕਰਨਾ ਕੀ ਉਹ ਕਲੇ ਆਪੇ ਹੀ ਤੇ ਧਾਰੀਏ ਜਿੱਥੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਜਬ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀਏ ਆਪਣਾ ਥੀ ਆਪਣਾ ਆਪੇ ਹੀ ਕਾਸ ਵਾਰੀਏ ਆਪੇ ਹੀ ਕਾਸ ਵਾਰੀਏ।

ਹਾਰੀਏ ਰੇਹਾ ਪਾਸਾ ਢਾਲੀਏ ਕਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ ਕਾਲੀਏ ਜਿੰਨੀ ਗੁਰਮੁਖ

0: ਸਾਧ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਣ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਾਣ ਮਹਲਾ ਦੂਜਾ। ਜੋ ਜੀ ਹੋਏ ਸੋ ਉਗਵੈ, ਮੁਹਕਾ ਕਹਿਆ ਵਾਓ। ਬੀਜੈ ਵੇਖ ਮੰਗੇ ਅੰਮ੍ਰਿਤ, ਵੇਖੋ ਉਹਨਿਆ ਮਹਲਾ ਦੂਜਾ।
1: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹ ਵਰਤੈ ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸ ਸਮਾਵੈ, ਦੂਜੀ ਹੋਏ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਓ ਨੇ, ਪਾਣੀ ਅੰਦਰ ਲੀਜੋ ਤਿਸਦਾ ਥਾਉਣਾ ਤੇ ਮਹੱਲਾ ਦੂਜਾ। ਹੋਏ ਇਹ ਆਣਾ ਕਰੇ ਕੰਮ, ਮਾਣ ਨਾ ਸਕੇ ਰਾਸ। ਜੇ ਕਰ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚੱਕਰ ਲੱਗੇ ਚੱਕਰੀ। ਜੇ ਚੱਲੇ ਖਸਮੇ ਪਾਏ, ਹੱਲ ਕਸਮ ਅਗਲੀ ਵਜੋਂ ਪਦੂਣਾ ਖਾਏ, ਖਸਮ ਕਰੇ ਬਰਾਬਰੀ।

0: ਚੱਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਭਾਏ, ਹੋਰ ਮੁੱਤ ਤੇ ਸੁਣੋ ਅਗਲੀ ਹੋ ਵਜੋ ਬਿਦੂ ਨਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਦਸਕਈਆ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।
1: ਜੋਗ ਬਣਿਆ

0: ਰੱਖਣਹਾਰਾ
1: ਸਲੋਕ ਮਹਲਾ ਦੂਜਾ ਏਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ
0: ਏਕ ਨਹੀਂ ਚਾਕਰੀ ਜਿਤ ਪੌਕਸ ਨਾ ਜਾਏ ਨਾਨਕ ਸੇਵ ਕੰਡੀਏ ਜਿਸੇ ਤੀ ਖਸਮ ਸਮਾਏ ਪੌੜੇ।

0: ਸਹਾਇ ਕਰਿਆ ਓ ਕੈਸਿਉ ਕਰੀ ਪੁਕਾਰ ਨਾਨਕਣਾ ਜਨਕੀਆ ਬਿਸ ਹੀ ਕਰਨੀ ਸਾਰ ਕਣੀ ਸਾਰ ਕਣੀ ਸਾਰ
1: ਔੜੀ ਨਾਨਕ ਅੰਤਰਾ ਜਾਪਣੀ ਹਰਤਾ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰਿਆ ਬਹੁ ਕੈਸਿਓ ਕਰੀ ਪੁਕਾਰ।

ਆਪੇ ਭਾਂਡੇ ਸਾਜੀਆਂ ਆਪੇ ਪੂਰਨੂ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨਕਾ ਨਜ਼ਰ ਕਰੇ ਮਹੱਲਾ ਦੂਜਾ।

0: ਸਭ ਕਿਸੇ ਆਪੇ ਆਪ ਪੌੜੀ ਵੱਡੇ ਕਿਉਂ ਵਡਿਆਈਆਂ ਕਹਿਣਾ ਕਹਿਣ ਨਾ ਜਾਏ ਸੋ ਕਥਾ ਕਰ ਪ੍ਰੀਮ ਜੀਆਂ ਰਜਿਕ ਸੰਭਾਏ ਸਾਈ ਕਰ ਮਾਮੀ ਤੁਰ ਛੋਟੀ ਤੰਨੇ ਪਾਏ ਨਾਨਕ ਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਰ ਜਾਏ ਰਜਾਏ ਰਜਾਏ ਸ਼ੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਤ ਸੰਭਾਹੇ ਸਾਈ ਕਾਰ ਕਮਾਵਨੀ ਧੁਰ ਛੋਟੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ

ਤੇਰੀ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰ ਸ਼ਾਹ ਬਾਦਸ਼ਾਹ ਨਹਿ ਚਲ ਚੌਰ ਛੱਤ ਪੌੜੀ ਵੱਡੀ ਵੱਡਾ।

0: ਮਾਣ ਮਤ ਤੇ ਜਨਮ ਆਪਦਰ ਸਰਬ ਕਲਾ ਭਰਪੂਰ ਜਿਸੈ ਨਿਤ ਕਥਾ ਨਾਨਕ ਦਾ ਸੁੰਦਾ ਤੁਧੇ ਆਗੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਨਾਮ ਸਤ ਹੈ ਸ੍ਰੀ ਵਾਹਿਗੁਰੂ
1: ਬੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮਹਤਾ ਤੇਜ ਆਪਣਾ ਅਵਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੁਨਦਾਸ ਤੁਧ ਆਗੈ ਬਿਨਮਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਂ ਬੁਰਿਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਜਲੇ ਖੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ ਦਾ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸ ਮਹਾਨ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤ੍ਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਨਕ ਰਾਜ ਬਰਤਾਇਆ ਸਤ ਯੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਸੁਣ ਯਾਰ ਹਮਾਰੇ ਸੱਜਣਾ ਇੱਕ ਕਰੋਂ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਪੀ ਨਾ ਤੀਰੀਜੈ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਆਠ ਪਹਿਰ ਨਿਕਟ ਕਰ ਜਾਨ ਪ੍ਰਭ ਕਾ ਕੀਆ ਮੀਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨਹੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਤਿਆਕਤ ਜਲੰ ਨਹ ਜੀਵ ਮੀਨੰ ਨਹ ਤਿਆਗ ਚਾਤ੍ਰਿਕ ਮੇਗ ਮੰਡਲ ਬਾਣ ਬਿਧੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਵਾਸਨ ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖਹੁ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ दर्शन परसै गुरु कै जन्म मरण दुख जाय। होवै सिफत खसम दी नूर अरसहु कुरसहु चटिया। तुद डिठे सचे पातिसा माल जनम जनम दी कटिया। सज्जन सच्चा पातिसाहु सिर साहांदा जिस पास बैठिया सोहिया सबना देश। सज्जन सच्चा पातिसाहु सिर साहांदा जिस पास बैठिया सोहिया सबना दा वेसा।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th ਐਵੀਨਿਊ ਨਾਰਥ ਈਸਟ ਕੈਲਗਰੀ।

ਕਲਯੁਗ ਦੀ ਨਿਸ਼ਾਨੀ ਹੈ। ਆਪਾਂ ਦੇਖਿਆ ਹੈ ਨਾ ਕਈ ਵਾਰ ਚੰਗੇ ਪੁਰਸ਼ਾਂ ਨੂੰ ਵੀ ਬਦਨਾਮੀ ਲੱਗ ਜਾਂਦੀ ਹੈ। ਕਲਯੁਗ ਦੀ ਨਿਸ਼ਾਨੀ ਹੈ ਵੀ ਕਿਹੜੀ, ਜੇ ਕੋ ਨਾਉ ਲਏ ਬਦਨਾਮੀ। ਜੇ ਕੋਈ ਚੰਗਾ ਕੰਮ ਕਰਦਾ ਹੈ ਤੇ ਕਲਯੁਗ ਬਦਨਾਮੀ ਲਾ ਦਿੰਦਾ ਹੈ, ਬਾਣੀ ਦਾ ਪ੍ਰਭਾਵ ਹੈ। ਪਰ ਉਹ ਗੁਰੂ ਵੀ ਬਚਾ ਲੈਂਦਾ ਹੈ। ਜੇ ਕੋ ਨਾਉ ਲਏ ਬਦਨਾਮੀ, ਨਾਮ ਜਪਣ ਵਾਲੇ ਤੇ ਵੀ ਕਈ ਵਾਰ ਕਲਯੁਗ ਬਦਨਾਮੀ ਦਾ ਟਿੱਕਾ ਲਾ ਦਿੰਦਾ ਏ, ਪਰ ਸਤਿਗੁਰੂ ਆਪਣੇ ਸਿੱਖਾਂ ਦੀ ਪ੍ਰਤਪਾਲਣਾ ਕਰਦੇ ਨੇ, ਡੁੱਬਦੇ ਹੋਏ ਨੂੰ ਕੱਢ ਲੈਂਦੇ ਨੇ। ਜੇ ਕੋ ਡੂਬੇ ਫਿਰ ਹੋਵੇ ਸਾਰ, ਸਾਨੂੰ ਸਤਿਗੁਰਾਂ ਤੇ ਭਰੋਸਾ ਕਰਨਾ ਚਾਹੀਦਾ ਏ। ਇੰਨੀ ਨੂੰ ਦੀਵਾਨ ਆਵਾਜ਼ ਮਾਰਦਾ ਏ, ਕਟਾਰੂ ਕਚਹਿਰੀ ਵਿੱਚ ਹਾਜ਼ਰ ਹੋਵੇ, ਕਾਜੀ ਰੋਹ ਵਿੱਚ ਆ ਕੇ ਕਹਿੰਦਾ ਏ, ਤੂੰ ਦੁਕਾਨਦਾਰ ਏ, ਤੇਰੇ ਤੇ ਦੋਸ਼ ਹੈ, ਤੇਰੇ ਬੱਟਿਆਂ ਵਿੱਚ ਹੇਰ ਫੇਰ ਏ, ਤੂੰ ਸੌਦਾ ਘੱਟ ਤੋਲਦਾ ਏ। ਤੇ ਕਟਾਰੂ ਜੀ ਨੇ ਕਿਹਾ, ਮੈਂ ਘੱਟ ਨਹੀਂ ਤੋਲਦਾ। ਕਟਾਰੂ ਕਹਿੰਦਾ ਏ, ਮੈਂ ਘੱਟ ਨਹੀਂ ਤੋਲਦਾ, ਮੇਰੇ ਤੇ ਸਤਿਗੁਰਾਂ ਦਾ ਹੁਕਮ ਏ, ਧਰਮ ਦੀ ਕਿਰਤ ਕਰਨੀ ਏ, ਉਹਦੇ ਵਿੱਚੋਂ ਵੀ ਦਸਵੰਧ ਕੱਢਣਾ ਏ, ਮੈਨੂੰ ਭਰੋਸਾ ਏ, ਮੇਰੇ ਸਤਿਗੁਰੂ ਮੇਰੇ ਕੋਲੋਂ ਘੱਟ ਨਹੀਂ ਤਲਵਾ ਸਕਦੇ। ਕਾਜੀ ਕਿਹਾ, ਉਹ ਸਾਹਮਣੇ ਸੌਦਾ ਪਿਆ ਏ, ਉਹਦੇ ਵਿੱਚ 5 ਪੈਸੇ ਦਾ ਤੋਲ ਘੱਟ ਏ, ਹੁਣੇ ਸਾਰਿਆਂ ਦੇ ਸਾਹਮਣੇ

ਗੁਰੂ ਕਦੇ ਨਹੀਂ ਸਹਾਰ ਸਕਦਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਕਾਜੀ ਨੂੰ ਹੈਰਾਨਗੀ ਹੁੰਦੀ ਏ, ਭਾਈ ਕਟਾਰੂ ਕੋਲੋਂ ਮਾਫੀ ਮੰਗਦਾ ਏ, ਬਈ ਤੂੰ ਸੱਚਾ ਏ, ਮੇਰਾ ਤੇ ਅੱਗੇ ਹੀ ਮਨ ਕਹਿੰਦਾ ਸੀ ਕਿ ਗੁਰੂ ਦੇ ਸਿੱਖ ਬੇਈਮਾਨੀ ਦੀ ਕਮਾਈ ਨਹੀਂ ਕਰਦੇ। ਜਦੋਂ ਭਾਈ ਕਟਾਰੂ ਸੁਰਖਰੂ ਹੋ ਕੇ ਕਚਹਿਰੀ ਚੋਂ ਬਾਹਰ ਨਿਕਲਦਾ ਏ ਤੇ ਭੀੜ ਨੂੰ ਪਰੇ ਹਟਾਉਂਦਾ ਹੋਇਆ ਇੱਕ ਸ਼ਖਸ ਭਾਈ ਕਟਾਰੂ ਜੀ ਦੇ ਚਰਨਾਂ ਤੇ ਆ ਕੇ ਡਿੱਗ ਪੈਂਦਾ ਏ। ਬਈ ਤੂੰ ਕੌਣ ਏ, ਤੈਨੂੰ ਕੀ ਹੋਇਆ ਏ, ਕਿਉਂ ਮੇਰੇ ਚਰਨਾਂ ਨੂੰ ਪਕੜ ਲਿਆ ਏ? ਕਹਿੰਦਾ, ਭਾਈ ਜੀ, ਜਿਹੜੇ ਅੱਜ ਵੱਟੇ ਕਚਹਿਰੀ ਵਿੱਚ ਪੇਸ਼ ਹੋਏ ਨੇ ਨਾ, ਉਹ ਮੇਰੇ ਕੋਲੋਂ ਤੁਸੀਂ ਖਰੀਦ

ਇਹ ਕਟਾਰੂ ਬੜਾ ਚਾਈ ਚਾਈ ਸਤਿਗੁਰਾਂ ਦੇ ਦਰਬਾਰ ਵਿੱਚ ਜਾਂਦਾ ਏ ਕਿ ਸਾਰੀ ਗੱਲ ਜਾ ਕੇ ਸਤਿਗੁਰਾਂ ਨੂੰ ਦੱਸਾਂਗਾ। ਜਦੋਂ ਆ ਕੇ ਦਰਬਾਰ ਦੇ ਵਿੱਚ ਖਲੋਂਦਾ ਏ ਤੇ ਸੰਗਤਾਂ ਭਾਈ ਕਟਾਰੂ ਜੀ ਦੇ ਆਲੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਨੇ। ਬਈ ਕੀ ਗੱਲ ਏ, ਐਡੀ ਹੈਰਾਨੀ ਨਾਲ ਮੇਰੇ ਵੱਲ ਕਿਉਂ ਦੇਖਦੇ ਹੋ? ਮੈਂ ਤੇ ਸੁਰਖਰੂ ਹੋ ਕੇ ਆਇਆ।

ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਉਹਨੂੰ ਪਤਾ ਵੀ ਨਹੀਂ। ਕਟਾਰੂ ਦਾ ਕੋਈ ਕਸੂਰ ਨਹੀਂ, ਉਹਨੂੰ ਪਤਾ ਨਹੀਂ। ਬੱਟਿਆਂ ਦਾ ਦੋਲ ਘੱਟ ਹੈ, ਜਿੱਧਰ ਉਹਦੇ ਬੱਟੇ ਪਾਉਂਦੇ ਨੇ ਮੈਂ ਪੰਜ ਪੈਸੇ ਪਾ ਦਿੰਦਾ। ਦਾਸ ਕੀ ਲਾਜ ਰੱਖੇ ਮਿਹਰਬਾਨ, ਉਹ ਗੁਰੂ ਕਦੇ ਨਹੀਂ ਸਹਾਰ ਸਕਦਾ। ਮੇਰੇ ਸਿੱਖ ਦੀ ਨਰਾਦਰੀ ਹੋ ਜਾਵੇ, ਓਏ ਸਿੱਖਾ ਤੈਨੂੰ ਵੀ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ। ਜਿੱਧਰ ਉਹਦੇ ਬੱਟੇ ਪਾਉਂਦੇ ਨੇ ਤੋਲ ਘੱਟ ਹੈ, ਮੈਂ ਪੰਜ ਪੈਸੇ ਪਾ ਦਿੰਦਾ ਹਾਂ। ਇਹ ਸਭ ਕੁਝ ਸੰਗਤਾਂ ਕੋਲੋਂ ਸੁਣ ਕੇ ਭਾਈ ਕਟਾਰੂ ਕਿਸੇ ਵੈਰਾਗ ਤੇ ਪਿਆਰ ਵਿੱਚ ਭਿੱਜ ਗਿਆ। ਜਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਕਿ ਇਹ ਗਰੀਬ ਨਵਾਜ ਭੂਲੇ ਚੁੱਕੇ ਬਾਰਕ, ਤੂੰ ਹਰ ਪਿਤਾ ਮਾਇਆ। ਬੱਚਿਆਂ ਕੋਲੋਂ ਭੁੱਲ ਹੋ ਵੀ ਜਾਵੇ ਤੇ ਪਿਤਾ ਲਾਜ ਰੱਖ ਲੈਂਦਾ ਹੈ। ਇਹ ਸਤਿਗੁਰੂ, ਜੇ ਕੋਈ ਤੇਰੇ ਤੇ ਭਰੋਸਾ ਰੱਖ ਕੇ ਜ਼ਿੰਦਗੀ ਬਤੀਤ ਕਰਦਾ ਏ, ਤੁਸੀਂ ਉਹਦਾ ਭਰੋਸਾ ਡੋਲਣ ਨਹੀਂ ਦਿੰਦੇ। ਸਾਧ ਸੰਗਤ ਜੀ, ਜੇ ਸਤਿਗੁਰਾਂ ਤੇ ਭਰੋਸਾ ਹੋਵੇ ਤਾਂ ਹੀ ਸਤਿਗੁਰਾਂ ਦੀਆਂ ਰਹਿਮਤਾਂ ਵਰਤਦੀਆਂ। ਲੋਕ ਪਰਲੋਕ ਵਿੱਚ ਸੁਰਖਰੂ ਹੋ ਨਿਕਲੀ ਦਾ ਏ ਜੇ ਭਰੋਸਾ ਹੋਵੇ। ਦੁਨੀਆਂ ਦੀ ਕਚਹਿਰੀ ਵਿੱਚ ਹੋ ਸਕਦਾ ਏ ਧਨ ਦੇ ਵੱਲ ਨਾਲ ਜ਼ੋਰ ਨਾਲ ਕੋਈ ਬਚ ਨਿਕਲੇ, ਪਰ ਮਾਲਕ ਦੀ ਕਚਹਿਰੀ ਵਿੱਚ ਜੇ ਪੱਲੇ ਨਾ

ਬਚ ਨਹੀਂ ਸਕੀਦਾ। ਗੁਰਬਾਣੀ ਦਾ ਫਰਮਾਨ ਹੈ, ਮਾਨਸਾ ਕਿਹੋ ਦੀਵਾਨ, ਕੋਈ ਨਸ ਭੱਜ ਨਿਕਲੇ, ਹਰ ਦੀਵਾਨ ਕੋਈ ਕਿੱਥੇ ਜਾਇਆ। ਦੀਵਾਨੀ ਤੋਂ ਭਾਵ ਹੈ ਕਚਹਿਰੀ। ਜਿਹੜੇ ਸਤਿਗੁਰਾਂ ਤੇ ਪੂਰਨ ਭਰੋਸਾ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਜੋ ਮਿਲਿਆ ਹਰ ਦੀਵਾਨ ਸਿਓ, ਸੋ ਸਭਨੀ ਦੀਵਾਨੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਜਿੱਥੇ ਉਹ ਜਾਂਦਾ ਹੈ ਉੱਥੇ ਹੀ ਸੁਰਖਰੂ ਹੋ ਜਾਂਦਾ ਹੈ। ਭਰੋਸਾ ਕਰਨ ਵਾਲਾ ਦੁਨੀਆਂ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਹੈ ਤੇ ਮਾਲਕ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਹੈ। ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਨਾ, ਦੁਨੀਆਂ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਹੈ, ਮਾਲਕ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਹੈ। ਸਤਸੰਗੀਓ, ਜੇ ਅਸੀਂ ਜ਼ਿੰਦਗੀ ਸੁੱਖ ਦੀ ਬਤੀਤ ਕਰਨੀ ਚਾਹੁੰਦੇ ਹਾਂ ਤੇ ਸਾਨੂੰ ਸਤਿਗੁਰਾਂ ਤੇ ਪੂਰਨ ਭਰੋਸਾ ਕਰਨਾ ਚਾਹੀਦਾ ਹੈ ਤੇ ਗੁਰਬਾਣੀ ਦੀ ਇੱਕ ਇੱਕ ਪੰਗਤੀ ਨੂੰ ਦਰਗਾਹੀ ਫਰਮਾਨ ਸਮਝ ਕੇ ਪ੍ਰਵਾਨ ਕਰਨਾ ਚਾਹੀਦਾ ਹੈ। ਆਓ ਮਨ ਬਿਰਤੀਆਂ ਜੋੜੀਏ। ਗੁਰੂ ਮਹਾਰਾਜ ਇਸ ਸ਼ਬਦ ਦੇ ਵਿੱਚ ਕਿੱਡੇ ਗਿਆਨ ਦੀ

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2323 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

हम अवगुण परे एक गुण नाही, अमृत छाड़ बिखै बिख खाई। हम अवगुण परे एक गुण नाही, अमृत छाड़ बिखै बिख खाई। माया मोह परम पै भूले, सुत दाराशों प्रीत लगाई। एक उत्तम पंत सुनियो गुर संगत, तेहें मिलंत जम त्रास मिटाई। एक अरदास पाठ कीरत की, गोर रामदास राखो शरणाई। एक अरदास पाठ कीरत की, गोर रामदास राखो शरणाई। दंडौत बंदन अनिक बार, सर्व कला समरथ। डोलन ते राखो प्रभु, नानक दे कर हाथ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु नानक साहिब जी दी बख्शिश मेहर दा सदका सतगुरां दे पवित्र मुख तो उचारण कीती हुई आशा की वार दी बाणी, जिस दी सतवीं पौड़ी दी विचार आपां आरंभ कीती सी। इस पौड़ी दा जो पाठ है, सेव कीती संतोख ही जिनी सचो सच ते आया, उनी मंदे पैर ना रखियो कर सुकृत धर्म कमाया। के संतोखी पुरुष ही लगन नाल अंदर दे चा उमा दे नाल सेवा कर सकदा है, ते संतोखी हो ही हो सकदा है जिन्हें अपने जीवन विच सच नूं त्याया है। आओ उसे विचार दी लड़ी नूं अगे तोर दिया होया इस पवित्र पौड़ी दे अर्थ भाव अर्थ और व्याख्या आपां कर सकिए। गुरु बख्शी फतेह स्वीकार करो, अंतर आत्मे तो आसीस बख्शो, तां जो भावना नाल असी गुरु बाबा जी दे इन्हां बचनां नूं विचार सकिए, वड्डे दी वड्याई विच कुछ बेनती कर सकिए। गुरु फतेह प्रवान करो और उचारण करो जी वाहिगुरु जी का खालसा वाहिगुरु जी की फतेह। सच्ची सेवा करदा ही ओ है जिसनूं पार ब्रह्म परमेश्वर ने कृपा करके संतोख दी दात बख्शी है। हजूर ने पहले अमृत बचन ए बख्शिश कीते ने, सेव कीती संतोख ई, संतोखी पुरशां ने सच्ची सेवा कीती ते उन्हां ने सच्चे पार ब्रह्म परमेश्वर नूं त्यौणा कीता। रात अर्ज कीती सी संतोख दा संबंध केवल साडी जबान दे रस नाल नहीं, संतोख दा संबंध केवल धन पदार्थ नाल नहीं, संतोख दे इन्ने कु गहरे अर्थ ने कि सच विचों जिहड़ा उपजिया होया संतोख है ओ इंसान दे शरीर नूं जीवन नूं
ਪੂਰਨ ਤੌਰ ਤੇ ਸੰਤੁਸ਼ਟ ਕਰ ਦਿੰਦਾ। ਰੱਜ ਜਾਣਾ ਕੁਝ ਹੋਰ ਗੱਲ ਹੈ, ਪਰ ਸੱਚ ਕਿ ਉਸ ਦੇ ਅੰਦਰ ਉਸ ਬਿਰਤੀ ਨੂੰ ਹੀ ਸਦੀਵ ਕਾਲ ਲਈ ਮੁਕਾ ਦਿੰਦਾ ਹੈ ਜਿਨੇ ਸੱਚੇ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ। ਅਗਲੀ ਬੇਨਤੀ, ਜਿਸ ਨੂੰ ਪਰਮਾਤਮਾ ਨੇ ਸਬਰ ਦਿੱਤਾ ਹੈ, ਸੱਚ ਇਵੇਂ ਉਹ ਖੁੱਲ ਦਿਲਾ, ਵਿਸ਼ਾਲ ਦਿਲ ਵਾਲਾ, ਵਿਸ਼ਾਲ ਹਿਰਦੇ ਵਾਲਾ, ਤੇ ਜਿਸ ਨੂੰ ਰੱਬ ਨੇ ਸੱਚ ਸਿਮਰਨ ਵਿੱਚੋਂ ਸੰਤੋਖ ਦੇ ਦਿੱਤਾ, ਉਹ ਸੁਰਤ ਕਰਕੇ ਇੰਨਾ ਕੁ ਉੱਚਾ ਉੱਠ ਜਾਂਦਾ ਹੈ। ਬਾਬਾ ਫਰੀਦ ਸਾਹਿਬ ਦਾ ਅੰਮ੍ਰਿਤ ਬੋਲ ਹੈ, ਕਹਿੰਦੇ ਨੇ ਜਿਨ੍ਹਾਂ ਅਧਿਆਤਮਕ ਪੁਰਸ਼ਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਸੱਚ ਵਿੱਚੋਂ ਸਬਰ ਸੰਤੋਖ ਨੂੰ ਪਾ ਲਿਆ, ਕਹਿੰਦੇ ਨੇ ਉਹਨਾਂ ਦਾ ਜੀਵਨ ਤਾਂ ਇੱਕ ਵਿਸ਼ਾਲ ਦਰਿਆ ਦੀ ਤਰ੍ਹਾਂ ਬਣ ਜਾਂਦਾ ਹੈ। ਦਰਿਆ ਦਾ ਨਿਰੰਤਰ ਪ੍ਰਵਾਹ ਚੱਲਦਾ, ਉਹਦਾ ਨਿਰਮਲ ਨੀਰ ਹੈ। ਪਰ ਕਹਿੰਦੇ ਜਿਹੜੇ ਇਨਸਾਨ ਸਬਰ ਨੂੰ ਛੱਡ ਦਿੰਦੇ ਨੇ, ਜਿਨ੍ਹਾਂ ਕੋਲ ਸੱਚ ਔਰ ਸੰਤੋਖ ਨਹੀਂ, ਉਹਨਾਂ ਦੀ ਜ਼ਿੰਦਗੀ ਤਾਂ ਉਸ ਪਾਣੀ ਦੇ ਟੋਬੇ ਦੀ ਤਰ੍ਹਾਂ, ਉਸ ਪਾਣੀ ਦੇ ਛੱਪੜ ਦੀ ਤਰ੍ਹਾਂ ਹੈ ਜਿਹੜਾ ਦਰਿਆ ਤੋਂ ਟੁੱਟ ਚੁੱਕਾ ਹੈ, ਤੇ ਉਸ ਟੁੱਟੇ ਹੋਏ ਪਾਣੀ ਦੇ ਵਿੱਚ ਜਾਂ ਬਦਬੋ ਹੈ ਤੇ ਜਾਂ ਸੜਾਂ, ਤੇ ਉਹਦੇ ਵਿੱਚ ਕਿਰਮ ਪੈ ਜਾਂਦੇ। ਬਾਬਾ ਸਾਹਿਬ ਜੀ ਦੇ ਸਬਰ ਬਾਰੇ ਜੋ ਖਿਆਲ ਨੇ, ਉਹਨਾਂ ਨੇ ਬਖਸ਼ਿਸ਼ ਕੀਤੀ ਤੇ ਫਰਮਾਇਓ ਨੇ ਕਿ ਸਬਰ ਇਹੋ ਸੁਭਾਓ ਜਿਨ੍ਹਾਂ ਨੇ ਸੱਚ ਨੂੰ ਧਿਆ ਕੇ ਸੰਤੋਖ ਨੂੰ ਧਾਰਨ ਕੀਤਾ। ਸਿਰਫ ਅਜੇ ਅਸੀਂ ਸੰਤੋਖ ਲਫ਼ਜ਼ ਹੀ ਵਿਚਾਰਿਆ ਹੈ। ਹਜ਼ੂਰ ਨੇ ਫਰਮਾਇਆ ਕਿ ਜਿਨ੍ਹਾਂ ਦੀ ਜ਼ਿੰਦਗੀ ਦਾ ਸਵਾਰਥ ਜਾਂ ਮਨੋਰਥ ਸਿਰਫ ਸਬਰ ਹੈ, ਸੱਚ ਵਿੱਚੋਂ ਨਿਕਲਿਆ ਸੰਤੋਖ, ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦਿੜ ਕਰੇ, ਜੇ ਇਨਸਾਨ ਤੂੰ ਇਸ ਸੰਤੋਖ ਨੂੰ ਦਿੜ ਕਰ ਲਵੇ, ਵੱਧ ਥੀਵੈ ਦਰਿਆਓ, ਜਿੰਨਾ ਸੰਤੋਖੀ ਹੋਵੇਗਾ ਉਨਾ ਸੁਰਤ ਕਲ ਕੇ ਵਿਸ਼ਾਲ ਹੋ ਜਾਏਗਾ। ਤੇ ਮਹਾਰਾਜ ਕਹਿੰਦੇ ਜਿੰਨਾ ਤੂੰ ਲਾਲਚੀ ਹੋਵੇਗਾ, ਉਹਨਾਂ ਟੁੱਟੇ ਹੋਏ ਇੱਕ ਛੱਪੜ ਛੱਪੜੀ ਦੀ ਤਰ੍ਹਾਂ, ਇੱਕ ਟੁੱਟੇ ਹੋਏ ਪੋਖਰ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੈ ਦਰਿਆਓ, ਟੁੱਟ ਨਾ ਥੀਵੈ ਵਾਹੜਾ। ਵਾਹੜੇ ਦਾ ਅਰਥ ਨਾਲਾ ਵੀ ਕੀਤਾ ਜਾਂਦਾ ਹੈ। ਬੇਨਤੀ ਹੈ, ਸਬਰ ਇੱਕ ਦਰਿਆ ਦੀ ਤਰ੍ਹਾਂ ਹੈ। ਇਸ ਤੋਂ ਅਗਲੀ ਬੇਨਤੀ, ਜਿਹੜਾ ਸੇਵਾ ਲਫ਼ਜ਼ ਹੈ ਗੁਰੂ ਘਰ ਦੇ ਅੰਦਰ, ਖਾਸ ਕਰਕੇ ਤਿੰਨ ਸ਼ਬਦ, ਇੱਕ ਸੇਵਿਆ, ਇੱਕ ਸੇਵਾ ਤੇ ਇੱਕ ਸ਼ਬਦ ਅਸੀਂ ਸੇਵ ਵਰਤਨੇ ਹਾਂ। ਉਂਜ ਵੈਸੇ ਜਿਹੜਾ ਸੇਵਾ ਲਫ਼ਜ਼ ਹੈ, ਇਹ ਵੀ ਸੰਸਕ੍ਰਿਤ ਦੇ ਸੇਵ ਸ਼ਬਦ ਵਿੱਚੋਂ ਹੀ ਪੈਦਾ ਹੋਇਆ। ਸੇਵਾ ਵਿੱਚੋਂ ਲਫ਼ਜ਼ ਸੇਵਕ ਨਿਕਲਦਾ ਹੈ। ਸੇਵ ਦਾ ਅਰਥ ਹੁੰਦਾ ਹੈ ਖਿਦਮਤ ਕਰਨੀ, ਕਿਸੇ ਦੀ ਟਹਿਲ ਕਰਨੀ, ਤੇ ਸੇਵ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਕਿ ਕਿਸੇ ਦਾ ਮਾਣ ਸਨਮਾਨ ਸਤਿਕਾਰ ਕਰਨਾ, ਕਿਸੇ ਨੂੰ ਬਹੁਤ ਵੱਡਾ ਸਨਮਾਨ ਦੇਣਾ, ਉਹਦੇ ਲਈ ਵੀ ਸ਼ਬਦ ਸੇਵ ਵਰਤਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜਿਹੜਾ ਸੇਵ ਹੈ ਜਾਂ ਸੇਵਿਆ ਲਫ਼ਜ਼ ਹੈ, ਜਿੱਥੇ ਉਹ ਸੇਵਾ ਲਈ ਵਰਤਿਆ ਗਿਆ ਉੱਥੇ ਸੇਵਿਆ ਲਫ਼ਜ਼ ਜਿਹੜਾ ਉਹ ਪਰਮਾਤਮਾ ਦੇ ਸਿਮਰਨ ਵਾਸਤੇ ਵੀ ਵਰਤਿਆ ਗਿਆ। ਜਿਵੇਂ ਅਸੀਂ ਹਜ਼ੂਰ ਦੇ ਬੋਲ ਪੜ੍ਹਦੇ ਹਾਂ ਕਿ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਬੇਨਤੀ ਕਰਾਂਗਾ, ਜਿਹੜੀ ਸੇਵਾ ਹੈ, ਪਹਿਲੀ ਗੱਲ ਸੱਚ ਵਿੱਚੋਂ ਸੰਤੋਖ ਨਿਕਲਿਆ। ਹੁਣ ਉਹ ਸੰਤੋਖੀ ਪੁਰਸ਼ ਜਦੋਂ ਸੇਵਾ ਕਰਦਾ ਹੈ, ਤੇ ਸੇਵਾ ਦੀ ਇਹ ਪੌੜੀ ਸਤਿਗੁਰਾਂ ਨੇ ਨਾਲ ਸ਼ਲੋਕ ਹਉਮੈ ਦੇ ਰੱਖੇ। ਫਿਰ ਬੇਨਤੀ ਸੁਣਿਓ, ਕਿਉਂਕਿ ਅਸੀਂ ਉਹਨਾਂ ਸ਼ਲੋਕਾਂ ਦੀ ਵਿਚਾਰ ਨੂੰ ਨਾਲ ਲੈ ਕੇ ਜੇ ਨਹੀਂ ਤੁਰਾਂਗੇ, ਅਰਥਾਂ ਹੋ ਜਾਣਗੇ, ਪਰ ਪੌੜੀ ਉਹਨਾਂ ਸ਼ਲੋਕਾਂ ਦੀ ਅਰਥਾਂ ਵਿੱਚ ਬੜੀ ਵੱਡੀ ਸਹਾਇਕ ਬਣਦੀ। ਜਿਹੜੀ ਆਪਣਤ ਹੈ, ਹਉਮੈ ਹੈ, ਇਹ ਸਵਾਰਥ ਵਿੱਚ ਜੁੜੀ ਹੋਈ ਹੈ, ਤੇ ਜਿਹੜੀ ਸੇਵਾ ਹੈ ਪਿਆਰਿਓ, ਇਹਦੇ ਵਿੱਚ ਸਵਾਰਥ ਕੋਈ ਨਹੀਂ। ਹਉਮੈ ਦੀ ਆਪਣੀ ਵਲਗਣ ਹੈ, ਹਉਮੈ ਦਾ ਆਪਣੀ ਚਾਰ ਦੁਆਰੀ, ਆਪਣਾ ਦਾਇਰਾ ਹੈ, ਪਰ ਸੇਵਾ ਦਾ ਤਾਂ ਕੋਈ ਦਾਇਰਾ ਹੈ ਹੀ ਨਹੀਂ। ਹਉਮੈ ਜਿਹੜੀ ਹੈ ਉਹ ਆਪਣੇ ਨਿੱਜ ਨੂੰ ਪਾਲਦੀ ਹੈ, ਤੇ ਸੇਵਾ ਜਿਹੜੀ ਉਹ ਆਪਣੇ ਨਿੱਜ ਨੂੰ ਕੁਰਬਾਨ ਕਰਦੀ। ਇਹੀ ਕਰਕੇ ਹਉਮਾ ਤੇ ਜਿਹੜਾ ਇਹ ਸੇਵ ਕੀਤੀ ਸੰਤੋਖ, ਇਹ ਇਕੱਠੀ ਪੌੜੀ ਤਾਂ ਰੱਖੀ ਕਿ ਸਤਿਗੁਰੂ ਨੇ ਕਿਹਾ ਜੇ ਹਉਮੈ ਸਾੜ ਦੀਏ ਤੇ ਸੇਵਾ ਅੰਦਰ ਨੂੰ ਠੰਡ ਪਾਉਂਦੀ, ਜੇ ਹਉਮੈ ਕਹਿੰਦੀ ਹੈ ਸਿਰਫ ਮੈਂ ਤੇ ਸੇਵਾ ਕਹਿੰਦੀ ਹੈ ਨਹੀਂ ਸਿਰਫ ਤੂੰ। ਬੇਨਤੀ ਕਰਾਂਗਾ ਹਜ਼ੂਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੇਵਾ ਲਫ਼ਜ਼ ਨੂੰ ਬੜੀ ਵੱਡੀ ਥਾਂ ਦਿੱਤੀ ਗਈ, ਇੱਥੋਂ ਤੱਕ ਕਿ ਹਰ ਸ਼ਬਦ ਨੂੰ
ਕਿਉਂਕਿ ਸਮਾਂ ਪਾ ਕੇ ਨਾ ਕਈ ਵਾਰੀ ਸ਼ਬਦ ਸਿਰਫ ਥੋਥੇ ਕਰਮ ਕਾਂਡ ਬਣ ਕੇ ਰਹਿ ਜਾਂਦੇ ਨੇ, ਪਰ ਜਦੋਂ ਸ਼ੁਰੂ ਹੁੰਦੇ ਨੇ ਉਦੋਂ ਉਹ ਕਰਮ ਕਾਂਡ ਨਹੀਂ ਕੇਵਲ, ਉਹਨਾਂ ਦੇ ਵਿੱਚ ਸੱਚਮੁੱਚ ਅਧਿਆਤਮਿਕਤਾ ਲੁਕੀ ਹੁੰਦੀ। ਜਿੰਨੇ ਵੀ ਧਰਮ ਤੁਸੀਂ ਪੜੋਗੇ, ਜਿਹੜੇ ਅਸੂਲ, ਜਿਹੜੇ ਗੁਣ ਉਹਨਾਂ ਦੇ ਸਚਿਆਰਤਾ ਵਿੱਚੋਂ ਪੈਦਾ ਹੁੰਦੇ ਨੇ। ਟਾਈਮ ਪਾ ਕੇ ਜਦੋਂ ਇਨਸਾਨ ਅੰਦਰ ਵਾਲੀ ਘਾੜਤ ਨੂੰ ਛੱਡ ਦਿੰਦਾ, ਸਿਰਫ ਬਾਹਰ ਦੇ ਕਰਮਾਂ ਨੂੰ ਪਕੜ ਲੈਂਦਾ, ਅੰਦਰ ਦੀ ਰੂਹਾਨੀਅਤ ਤੋਂ ਬਿਨਾਂ ਬਾਹਰ ਦਾ ਕੀਤਾ ਹੋਇਆ ਕਰਮ ਵੀ ਕਈ ਵਾਰੀ ਸਿਰਫ ਕਰਮ ਕਾਂਡ ਹੀ ਰਹਿ ਜਾਂਦਾ। ਆਓ ਥੋੜਾ ਜਿਹਾ ਬਾਣੀ ਚੋਂ ਦੇਖੀ, ਗੁਰੂ ਨਾਨਕ ਸਾਹਿਬ ਨੇ ਸੇਵਾ ਸ਼ਬਦ ਅੱਜ ਵਰਤਿਆ। ਗੁਰੂ ਸਾਹਿਬ ਦਾ ਇੱਕ ਬੋਲ ਹੈ ਜੀ ਸ੍ਰੀ ਰਾਗ ਚ, ਅਛਲ ਛਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ। ਉਹਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਮਹਾਰਾਜ ਜੀ ਨੇ ਦਿੱਤੀਆਂ। ਉਸ ਵਿੱਚ ਇੱਕ ਸੇਵਾ ਕਰਨ ਵਾਲਾ ਉਹ ਕਿਵੇਂ ਆਪਣੇ ਅੰਦਰ ਨੂੰ ਵੀ ਨਾਲ ਚਲਾਉਂਦਾ, ਇਹੀ ਕਾਰਨ ਆਪ ਜੀ ਦੇਖੋਗੇ ਇਹਨੂੰ ਨੈਗੇਟਿਵ ਨਾਲ ਜਾਣਾ। ਇੱਕ ਬੰਦਾ ਸਾਰਾ ਦਿਨ ਬਰਤਨ ਮਾਂਜ ਰਿਹਾ ਪਰ ਅੰਦਰ ਉਹਦਾ ਤਾਂ ਅੱਗ ਸੱਟਦਾ ਪਿਆ, ਅੰਦਰ ਟਿਕਾ ਕੋਈ ਨਹੀਂ। ਇੱਕ ਇਨਸਾਨ ਸਾਰਾ ਦਿਨ ਜੋੜੇ ਸਾਫ ਕਰੀ ਜਾ ਰਿਹਾ, ਸਾਰਾ ਦਿਨ ਝਾੜੂ ਲਾ ਰਿਹਾ, ਪਰ ਕਮਾਲ ਦੀ ਗੱਲ ਇੰਨੇ ਦਿਨ ਫਿਜ਼ੀਕਲ ਸਰੀਰਕ ਤੌਰ ਤੇ ਕਰਮ ਕਰਨ ਤੋਂ ਬਾਅਦ ਉਹਦੇ ਅੰਦਰ ਰੰਗ ਕਿਉਂ ਨਹੀਂ ਚੜਦਾ ਪਿਆ? ਕਿਉਂਕਿ ਉਹਨੇ ਅੰਦਰ ਨੂੰ ਚਲਾਉਣ ਦੀ ਥਾਂ ਕੇਵਲ ਬਾਹਰ ਮੁਖੀ ਸ਼ਬਦਾਂ ਨੂੰ ਹੀ ਚੁਣ ਲਿਆ। ਜਿੰਨੀ ਦੇਰ ਤੱਕ ਸੇਵਾ ਨਾਲ ਅੰਦਰ ਨਾ ਤੁਰੇ ਪਿਆਰਿਓ, ਫਿਰ ਉਹਦਾ ਅਰਥ ਕੀ ਹੋਵੇਗਾ? ਫਿਰ ਬੇਨਤੀ ਹੈ, ਸਿਮਰਨ ਤੇ ਸੇਵਾ ਸਿੱਖੀ ਦੇ ਥੰਮ ਨੇ। ਧੰਨ ਗੁਰੂ ਨਾਨਕ ਸਾਹਿਬ ਦਾ ਇਹ ਅੰਮ੍ਰਿਤ ਬੋਲ ਹੈ ਕਿ ਇੱਕ ਸੇਵਾਦਾਰ ਸਿਰਫ ਬਾਹਰ ਮੁਖੀ ਸਰੀਰਕ ਕਰਮ ਹੀ ਨਾ ਕਰੇ। ਪਿਆਰਿਓ, ਸਰੀਰਕ ਤੌਰ ਤੇ ਤਾਂ ਬਹੁਤ ਲੋਕ ਕਰਮ ਕਰਦੇ, ਥੋੜਾ ਜਿਹਾ ਨੂੰ ਸੁਣੋ। ਵੇਖੋ ਅਸੀਂ ਚਲੋ ਸੇਵਾ ਬੜਾ ਵੱਡਾ ਹੈ, ਆਮ ਤੌਰ ਤੇ ਕਿਹਾ ਜਾਂਦਾ ਤਨ ਮਨ ਤੇ ਧਨ ਦੀ ਸੇਵਾ। ਮੇਰੇ ਮਨ ਚ ਇੱਕ ਦਿਨ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਚ ਸੁਰਤ ਦੀ ਸੇਵਾ ਵੀ ਕਿਹਾ। ਮਨ ਤੇ ਸੁਰਤ ਬਿਲਕੁਲ ਨੇੜੇ ਨੇੜੇ ਦੀ ਗੱਲ, ਜਿਵੇਂ ਅਸੀਂ ਪੜ੍ਹਦੇ ਹਾਂ ਨਾ ਕਿ ਤਨ ਮਨ ਧਨ ਦੀ ਸੇਵਾ, ਚਲੋ ਤਨ ਕਰਕੇ ਅਸੀਂ ਆ ਕੰਮ ਕਰਨੇ ਹੱਥੀ ਕੰਮ, ਉਹਨੂੰ ਜਿਵੇਂ ਸੇਵਾ ਚ ਝਾੜੂ ਬਰਤਨ ਦਰੀਆਂ ਜਿਹੜਾ ਵੀ ਸਰੀਰਕ ਤੌਰ ਤੇ ਕੰਮ ਹੋ ਜਾਏ। ਦੂਜੀ ਧਨ ਦੀ ਸੇਵਾ ਆਪਾਂ ਸਮਝਣੇ ਕਿਸੇ ਕਾਰਜ ਵਾਸਤੇ, ਸਹੀ ਕਾਰਜ ਲਈ ਧਨ ਵਰਤਣਾ। ਤੇ ਮਨ ਦੀ ਸੇਵਾ ਕੀ ਹੈ, ਸੁਰਤ ਦੀ ਸੇਵਾ ਕੀ ਹੈ? ਸਤਿਗੁਰਾਂ ਨੇ ਸੁਰਤ ਦੀ ਸੇਵਾ ਵੀ ਮੰਨੀ ਹੈ, ਸੇਵਾ ਸੁਰਤ ਨਾ ਜਾਣੀਆਂ। ਬੇਨਤੀ ਹੈ, ਅਸਲ ਚ ਮਨ ਦੀ ਸੇਵਾ ਇਹ ਵੇ ਕਿ ਤੂੰ ਆਪਣੇ ਮਨ ਤੋਂ ਪਾਰੂ ਉਪਕਾਰ ਹੀ ਚਿਤਵ, ਤੂੰ ਆਪਣੇ ਅੰਦਰ ਤੋਂ ਮਾਨਵਤਾ ਦਾ ਭਲਾ ਹੀ ਮੰਗ। ਮਨ ਕਰਕੇ ਵੀ ਤੂੰ ਸੇਵਾ ਕਰਦਾ ਰਹੇ, ਸੁਰਤ ਕਰਕੇ ਤੇਰੀ ਸੁਰਤ ਕਦੀ ਮਲੀ ਨਾ ਹੋਵੇ, ਤੇਰੀ ਸੁਰਤ ਵਿੱਚ ਵੀ ਪਰਮਾਤਮਾ ਦੇ ਸੇਵਾ ਦਾ ਚਿੰਤਨ ਚੱਲੇ, ਤੇਰਾ ਮਨ ਤੇ ਸੁਰਤ ਵੀ ਸੱਚ ਵੇ ਚੰਗੇ ਖਿਆਲ ਪੈਦਾ ਕਰੇ। ਇਹ ਬੇਰ ਫਿਰ ਸੁਣਿਓ, ਜੇ ਬੰਦੇ ਦਾ ਸਰੀਰ ਰਿਸ਼ਟ ਪੁਸ਼ਟ ਹੈ ਉਹ ਚੰਗੀ ਤਰ੍ਹਾਂ ਭਾਂਡੇ 5-7 ਘੰਟੇ ਖਲੋ ਕੇ ਮਾਂਜੇਗਾ, ਉਹਦੇ ਨਾਲ ਭਲਾ ਹੋਵੇਗਾ। ਜੇ ਉਹ ਬਿਲਕੁਲ ਤੰਦਰੁਸਤ ਤੇ ਸਰੀਰਕ ਤੌਰ ਤੇ ਉਹ ਬਾਹਰ ਮੁਖੀ ਸਮਾਜ ਦੀ ਗੁਰੂ ਦੀ ਬਹੁਤ ਸੇਵਾ ਕਰੇਗਾ, ਤੇ ਜਿਹੜਾ ਮਨ ਕਰਕੇ ਸੁਰਤ ਕਰਕੇ ਪਵਿੱਤਰ ਹੈ, ਚੇਤੇ ਰੱਖਿਓ ਉਹਦੀ ਚਿੰਤਨ ਸ਼ਕਤੀ ਵੀ ਮਾਨਵਤਾ ਦਾ ਭਲਾ ਕਰੇ, ਉਹਦੇ ਨਾਲ ਭਲਾ ਹੋਵੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੋ ਬਚਨ ਕਹਿ, ਕਹਿੰਦੇ ਸੇਵਾ ਕਰਨਾ ਹੈ ਤੇ ਜੇ ਤੇਰੇ ਅੰਦਰ ਅਧਿਆਤਮਕ ਜੋਤ ਰੂਹਾਨੀਅਤ ਦਾ ਪ੍ਰਕਾਸ਼ ਨਹੀਂ ਹੋਇਆ ਫਿਰ ਹਨੇਰੇ ਵਿੱਚ ਹੀ ਡੁੱਬਾ ਰਹੇਗਾ। ਉਸ ਵਿੱਚ

ਬਾਣੀ ਵਿੱਚ ਹਜ਼ੂਰ ਨੇ ਦੁੱਖਾਂ ਦਾ ਤੇਲ ਪਾਉਣ ਦਾ ਵੀ ਜ਼ਿਕਰ ਕੀਤਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ, ਜਮ ਸਿਓ ਮੇਲ। ਪਰ ਇੱਥੇ ਸਤਿਗੁਰੂ ਕਹਿੰਦੇ ਨੇ ਤੇਲ ਹੀ ਕੋਈ ਨੀ ਤੇਰੇ ਕੋਲ, ਬਿਨ ਤੇਲ ਦੀਵਾ ਕਿਉਂ ਜਲੈ ਰਹਾਓ। ਮਹਾਰਾਜ ਕਹਿੰਦੇ ਨੇ ਆ ਤੈਨੂੰ ਦੱਸਾਂ ਜੁਗਤ ਦਿਆਂ, ਪੋਥੀ ਪੁਰਾਣ ਕਮਾਈ ਹੈ, ਇਹਦਾ ਮਤਲਬ ਸ਼ਰਧਾ ਦੀ ਭਾਵਨਾ ਦੀ, ਸੱਚ ਏਵੇ ਤੇਰੇ ਜੀਵਨ ਦੀ ਕਮਾਈ ਦਾ ਤੇਲ ਇਹਦੇ ਚ ਪਾ। ਪੋਥੀ ਪੁਰਾਣ ਦੋ ਸ਼ਬਦ ਇਹਦੇ ਅਰਥ ਸਭ ਨੇ ਕੀਤੇ ਨੇ ਧਾਰਮਿਕ ਸਾਹਿਤ, ਸਾਡੀਆਂ ਧਰਮ ਪੋਥੀਆਂ, ਜੋ ਕੁਝ ਉਹਦੇ ਚ ਲਿਖਿਆ ਹੈ ਉਹਨੂੰ ਤੂੰ ਆਪਣੇ ਜੀਵਨ ਵਿੱਚ ਕਮਾਉਣਾ ਸ਼ੁਰੂ ਕਰ ਦੇ। ਪੋਥੀ ਪੁਰਾਣ ਕਮਾਈ ਹੈ, ਇਹ ਕਮਾਈ ਜਿਹੜੀ ਹੈ ਤੇਲ ਬਣ ਜਾਏਗੀ। ਜਿੰਨਾ ਤੂੰ ਪ੍ਰੈਕਟੀਕਲ ਤੌਰ ਤੇ ਜੀਵੇਂਗਾ, ਸੱਚ ਇਹਵੇ ਕਿ ਉਹਨਾਂ ਤੇਰੇ ਸਰੀਰ ਰੂਪੀ ਦੀਵੇ ਦੇ ਵਿੱਚ ਸਮਝੋ ਕਿ ਤੇਰੇ ਜੀਵਨ ਜੋਤ ਬਾਲਣ ਵਾਸਤੇ ਤੇਲ ਪੈ ਜਾਏ। ਬਸ ਇਹੀ ਜੇ ਕਿ ਜਿਵੇਂ ਇੱਕ ਸੁਗੜ ਬੀਬੀ, ਸਿਆਣੀ ਬੀਬੀ ਹਰ ਰੋਜ਼ ਤੇਲ ਦੀਵੇ ਵਿੱਚ ਪਾਉਂਦੀ ਸੀ ਤੇ ਰਾਤ ਪ੍ਰਕਾਸ਼ ਹੋਣਾ, ਜਿੰਨਾ ਸੁਬਾਹ ਤੋਂ ਸ਼ਾਮ ਤੱਕ ਆ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਕੀਰਤਨ ਕਰਦੇ ਹੋ, ਉਹਨੂੰ ਪ੍ਰੈਕਟੀਕਲ ਤੌਰ ਤੇ ਜੀਂਦੇ ਹੋ, ਸੱਚ ਇਵੇ ਉਹਨਾਂ ਸਾਡੇ ਅਧਿਆਤਮਿਕ ਜੀਵਨ ਲਈ ਉਹ ਕਮਾਈ ਤੇਲ ਦਾ ਕੰਮ ਕਰੇਗੀ, ਉਹ ਬਲੇਗੀ। ਪੋਠੀ ਪੁਰਾਣ ਕਮਾਈ ਹੈ। ਤੇ ਅੱਗੇ ਮਹਾਰਾਜ ਕਹਿੰਦੇ ਫਿਰ ਭਉ ਵੱਟੀ ਇਤ ਤਨ ਪਾਈ ਹੈ, ਇਹਦਾ ਮਤਲਬ ਤਨ ਜੇ ਤਨ ਚ ਕਿਹਾ ਵੱਟੀ ਪਾਓ ਤੇ ਦੀਵਾ ਤਨ ਨੂੰ ਮੰਨਿਆ। ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਭਉ ਦੀ ਵੱਟੀ, ਕਿਉਂਕਿ ਭਉ ਦੀ ਵੱਟੀ ਜੇ ਨਾ ਪਈ ਤੇ ਗੁਰਮੁਖੋ ਸੱਚ ਇਹਵੇ ਇਹ ਅੰਦਰ ਹੰਕਾਰੀ ਹੋ ਜਾਏਗਾ। ਮੈਂ ਪਿਛਲੇ ਦਿਨ ਵੀ ਕਰਜ਼ ਕੀਤੀ ਜਦੋਂ ਇਹ ਸ਼ਲੋਕ ਚੱਲ ਰਹੇ ਸਨ ਨਾ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵੀ ਚੱਲੈ ਲੱਖ ਦਰਿਆਓ। ਇੱਕ ਹੁੰਦਾ ਮੈਲਾ ਪਾਉ, ਇੱਕ ਹੁੰਦਾ ਨਿਰਮਲ ਪਾਉ। ਜਿੱਥੇ ਮੈਲਾ ਪਾਉ ਹੋਵੇਗਾ ਨਾ ਉੱਥੇ ਦੂਰੀ ਬਣਨੀ ਸ਼ੁਰੂ ਹੋ ਜਾਏਗੀ। ਕਦੀ ਤੁਸੀਂ ਤਜਰਬਾ ਕਰਿਓ, ਜਿੱਥੇ ਮਲੀਨ ਭੈ ਹੋਵੇਗਾ ਉੱਥੇ ਦੂਰੀ ਵੀ ਬਣੇਗੀ ਤੇ ਨਫ਼ਰਤ ਵੀ ਪੈਦਾ ਹੋਵੇਗੀ। ਜਿੱਥੇ ਪਿਆਰਿਓ ਨਿਰਮਲ ਭਉ ਹੋਵੇਗਾ ਸੱਚ ਇਵੇ ਉੱਥੇ ਨੇੜਤਾ ਵੀ ਬਣੇਗੀ ਤੇ ਉੱਥੇ ਉਹ ਨੇੜਤਾ ਪ੍ਰੇਮ ਦੇ ਰੂਪ ਵਿੱਚ ਬਦਲ ਜਾਏ। ਇਹ ਕਿਵੇਂ? ਮੰਨ ਲਓ ਇੱਕ ਇਨਸਾਨ ਆਪਣੇ ਬਲ, ਆਪਣੀ ਸ਼ਕਤੀ, ਆਪਣੇ ਜ਼ੋਰ ਨਾਲ ਕਿਸੇ ਨੂੰ ਡਰਾਉਂਦਾ, ਇੱਕ ਰਾਜਾ ਹੀ, ਇੱਕ ਡਿਕਟੇਟਰ ਹੀ, ਤਾਨਾ ਸ਼ਾਹ, ਸਿਰਫ ਸਮਝਣ ਲਈ ਡਰ ਉਹਦਾ ਵੀ। ਲੋਕ ਥਰ ਥਰ ਕੰਬਦੇ ਨੇ ਪਰ ਸੱਚ ਇਹ ਉਹਦੇ ਡਰ ਵਿੱਚ ਇੱਕ ਨਫ਼ਰਤ ਦਾ ਬੀਜ ਪੁੰਗਰਦਾ ਪਿਆ। ਜਿਹੜੇ ਲੋਕ ਡਰਦੇ ਨੇ ਅੰਦਰੋਂ ਨੂੰ ਹੇਟ ਕਰਦੇ ਨੇ, ਅੰਦਰੋਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਬਾਹਰੋਂ ਉਹਨਾਂ ਦੇ ਸੁਰ ਚੁੱਕਦੇ ਨੇ, ਅੰਦਰੋਂ ਉਹ ਸੱਚੀ ਮੁੱਚੀ ਨਫ਼ਰਤ ਕਰ ਰਹੇ ਨੇ, ਤੇ ਉਹ ਨਫ਼ਰਤ ਇੰਨੀ ਦੂਰੀ ਬਣਾ ਦਿੰਦੀ ਏ ਕਿ ਇਹੋ ਜਿਹੇ ਬੰਦੇ ਨੂੰ ਲੋਕ ਦੇਖਣਾ ਪਸੰਦ ਨਹੀਂ ਕਰਦੇ। ਪਰ ਪਿਆਰਿਓ, ਜਿੱਥੇ ਮੈਲਾ ਭੈ ਹੈ ਉੱਥੇ ਦੂਰੀ, ਉੱਥੇ ਨਫ਼ਰਤ ਹੈ, ਜਿੱਥੇ ਨਿਰਮਲ ਭਾਉ ਹੈ ਉੱਥੇ ਨੇੜਤਾ ਤੇ ਪ੍ਰੇਮ ਬਣ ਜਾਂਦਾ। ਜਿਹੜਾ ਗੁਰੂ ਦਾ ਭੈਵੇ ਮੈਲਾ ਭਾਉ ਨਹੀਂ। ਫਿਰ ਬੇਨਤੀ ਹੈ, ਮਾਂ ਆਪਣੇ ਬੱਚੇ ਨੂੰ ਝਿੜਕਦੀ ਏ, ਦੇਖਣ ਨੂੰ ਲੱਗਦਾ ਵੀ ਮਾਂ ਸ਼ਾਇਦ ਬੱਚੇ ਦੀ ਵਿਰੋਧੀ ਏ, ਪਰ ਉਹਦਾ ਭਾਉ ਮੈਲਾ ਨਹੀਂ, ਉਹਦਾ ਨਿਰਮਲ ਭਾਉ ਹੈ। ਉਹ ਝਿੜਕਣ ਤੋਂ ਬਾਅਦ ਸ਼ਾਇਦ ਉਹਨਾਂ ਬੱਚੇ ਦੀਆਂ ਅੱਖਾਂ ਚੋਂ ਪਾਣੀ ਨਹੀਂ ਨਿਕਲਦਾ ਜਿੰਨਾ ਮਾਂ ਦੇ ਨੇਤਰ ਪਾਣੀ ਨਾਲ ਸੇਜਲ ਹੋ ਜਾਂਦੇ। ਪਰ ਤਾਨਾ ਸ਼ਾਹ ਕਿਸੇ ਤੇ ਜ਼ੁਲਮ ਕਰਕੇ ਰੋਂਦਾ ਨਹੀਂ, ਕਿਉਂਕਿ ਉਹਦਾ ਭਾਉ ਮੈਲਾ ਹੈ। ਫਿਰ ਬੇਨਤੀ ਕਰਾਂਗਾ, ਨਿਰਮਲ ਭਾਉ ਨੇੜੇ ਲਿਆਉਂਦਾ ਤੇ ਪ੍ਰੇਮ ਪੈਦਾ ਕਰਦਾ, ਮੈਲਾ ਭਾਉ ਜਿਹੜਾ ਦੂਰੀ ਤੇ ਨਫ਼ਰਤ ਪੈਦਾ ਕਰਦਾ। ਸਤਿਗੁਰੂ ਕਹਿੰਦੇ ਤੇਰੇ ਕੋਲ ਸ਼ਬਦ ਦੀ ਪੋਥੀ ਦੀ ਜੋ ਕਮਾਈ ਕਰ ਰਹੇ, ਜੋ ਤੂੰ ਰੋਜ਼ ਪੜ੍ਹ ਰਿਹਾ, ਵਿਚਾਰ ਰਿਹਾ, ਗਾ ਰਿਹਾ, ਇਹ ਤੇਲ ਬਣ ਜਾਏ। ਤੇ ਚੇਤੇ ਰੱਖੀ, ਇਹ ਤੇਲ ਨੇ ਤਾਂ ਹੀ ਫਾਇਦਾ ਕਰਨਾ ਜੇ ਤੇਰੇ ਅੰਦਰ ਗੁਰੂ ਦਾ ਭੈ ਪੈਦਾ ਹੋ ਜਾਏਗਾ। ਭਉ ਦੀ ਵੱਟੀ ਪਾ, ਇਹ ਤਨ ਮਹਾਰਾਜ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਹੁਣ ਚਿੰਨ ਕਿਹੜੀ ਲਾਹੀ, ਚਿੰਗਾਰੀ ਕਿਹੜੀ ਲੱਗੇ ਜਿਹਦੇ ਨਾਲ ਜੋਤ ਬਲੇ। ਸੱਚ ਬੂਝਣ ਦਾ ਅਰਥ ਹੈ ਸੱਚ ਨਾਲ ਗਹਿਰੀ ਸਾਂਝ ਪਾ। ਗਹਿਰੀ ਸਾਂਝ ਦਾ ਅਰਥ ਜ਼ਬਾਨੀ ਬੋਲਣਾ ਨਹੀਂ, ਗਹਿਰੀ ਸਾਂਝ ਦਾ ਅਰਥ ਹੈ ਕਿ ਤੇਰੇ ਕੋਲ ਇੱਕ ਤਾਂ ਹੋਗੀ ਜਿਹੜੀ ਕੱਲ ਵੀ ਅਸੀਂ ਗੱਲ ਕੀਤੀ ਸੀ, ਨਾਮ ਬਾਣੀ ਨਾਮ। ਪੋਥੀ ਪੁਰਾਣ ਕਮਾਈਆ ਹੋਗੀ ਬਾਣੀ, ਸਰੀਰ ਹੋ ਗਿਆ ਦੀਵਾ, ਭਉ ਸਤਿਗੁਰੂ ਦਾ ਦਿੱਤਾ ਹੋ ਗਿਆ ਵੱਟੀ,
ਹੁਣ ਜਿਹੜਾ ਸਿਮਰਨ ਕਰਾਂਗੇ ਆਪਾਂ, ਅੰਦਰੋਂ ਸ਼ਬਦ ਦੀ ਗੁੰਜਾਰ ਚੱਲੇਗੀ।

0: ਉਹ ਇਸ ਤਰ੍ਹਾਂ ਕੰਮ ਕਰੇਗਾ ਜਿਵੇਂ ਬਲਦੀ ਕੋਈ ਇੱਕ ਦੀਆ ਸਲਾਈ। ਸੱਚ ਇਵੇਂ ਜਦੋਂ ਸਿਮਰਨ ਨਾਲ ਗਹਿਰੀ ਸਾਂਝ ਪੈਗੀ, ਉਦੋਂ ਤੇਰੇ ਅੰਦਰੋਂ ਨਾਮ ਦੀ ਜੋਤ ਵੱਲ ਜਾਏਗੀ। ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਚਲੈ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੇ। ਹੁਣ ਅਗਲੀ ਗੱਲ, ਇਤ ਤਨ ਲਾਗੈ ਬਾਣੀਆਂ, ਕੌਣ ਹੈ ਸੇਵਾਦਾਰ। ਜਦੋਂ ਕਿਸੇ ਦੇ ਅੰਦਰ ਨੂੰ ਬਾਣੀ ਲੱਗ ਜਾਏ, ਦਾਸ ਨੇ ਕਈ ਵਾਰੀ ਅਰਜ਼ ਕੀਤੀ ਇਸ ਬਾਰੇ, ਲੱਗ ਜਾਣਾ ਤੇ ਪੜ੍ਹ ਲੈਣਾ ਦੋਨਾਂ ਚ ਫਰਕ ਹੈ। ਇਨਸਾਨ ਪ੍ਰਸ਼ਾਦਾ ਪਾਣੀ ਛਕਦਾ, ਪਰ ਕਈਆਂ ਨੂੰ ਖੁਰਾਕ ਲੱਗਦੀ ਨਹੀਂ। ਕਈ ਬੰਦੇ ਦਵਾਈ ਖਾਂਦੇ ਨੇ, ਦਵਾਈ ਲੱਗਦੀ ਨਹੀਂ। ਸਤਿਗੁਰੂ ਕਹਿੰਦੇ ਨੇ ਬਾਣੀ ਪੜ੍ਹੇ, ਪਰ ਉਹ ਬਾਣੀ ਇਹਦੇ ਅੰਦਰ ਨੂੰ ਲੱਗ ਜਾਏ। ਲੱਗ ਜਾਏ ਦਾ ਅਰਥ ਇਹਦੇ ਅੰਦਰ ਤਾਕਤ ਪੈਦਾ ਕਰਨ ਲੱਗ ਪਵੇ। ਇਤ ਤਨ ਲੱਗ ਗਏ ਬਾਣੀਆਂ, ਤੇ ਮਹਾਰਾਜ ਕਹਿੰਦੇ ਸੁਖ ਹੋਵੇ ਸੇਵ ਕਮਾਣੀਆਂ, ਸੇਵਾ ਕਰੇ। ਅਗਲਾ ਬਚਨ, ਸਭ ਦੁਨੀਆਂ ਆਵਣ ਜਾਣੀਆਂ, ਗੁਰਮੁਖੋ ਸੰਤੋਖੀ ਸੇਵਾਦਾਰ। ਉਹਦੀ ਸੇਵਾ ਮੈਂ ਤਾਂ ਹੀ ਲਿਆ ਕਿ ਸੇਵਾ ਨੂੰ ਸਿਰਫ ਇਸ ਸੰਸਾਰ ਤੱਕ ਸੀਮਤ ਮਤ ਸਮਝਿਓ। ਜੇ ਸਿਮਰਨ ਨਹੀਂ, ਖਿਮਾ ਕਰਿਓ, ਫਿਰ ਸੰਸਾਰ ਤੱਕ ਹੀ ਸੀਮਤ ਕਹਿ। ਜੇ ਸਿਮਰਨ ਵਾਲੇ ਦੇ ਅੰਦਰ ਸੇਵਾ ਦੀ ਭਾਵਨਾ ਪੈਦਾ ਹੋ ਜਾਏ, ਤੇ ਇਹ ਕੀਤੀ ਹੋਈ ਸੇਵਾ ਕਰਤਾਰ ਦੇ ਘਰ ਵਿੱਚ ਵੀ ਥਾਂ ਦਵਾਉਂਦੀ। ਮਹਾਰਾਜ ਕਹਿੰਦੇ ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਸਤਿਗੁਰੂ ਕਹਿੰਦੇ ਨੇ ਵਿੱਚ ਦੁਨੀਆਂ ਸੇਵ ਕਮਾਈਏ। ਮੈਂ ਤਾਂ ਬੇਨਤੀ ਕੀਤੀ, ਇਹ ਸੇਵਾ ਨਾਲ ਰੱਬ ਦੀ ਦਰਗਾਹ ਥਾਂ ਹੈ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ। ਤੇ ਅਗਲਾ ਸ਼ਬਦ ਵਰਤਿਆ, ਕਹੋ ਨਾਨਕ ਬਾਹ ਲੁਡਾਈਏ। ਹੁਣ ਸੇਵਾਦਾਰ, ਉਹਦੇ ਚ ਮਾਨ ਅਭਿਮਾਨ ਤਾਂ ਹੈ ਹੀ ਨਹੀਂ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਦਾਸ ਨੇ ਇੱਕ ਵਾਰ ਇਹਦੇ ਅਰਥ ਕਰਦਿਆਂ ਅਰਜ਼ ਕੀਤੀ ਸੀ। ਠੀਕ ਹੈ, ਹੋ ਸਕਦਾ ਵਿਆਕਰਨ ਵਾਲਿਆਂ ਨੂੰ ਅਰਥ ਨਾ ਫਿੱਟ ਬੈਠਣ, ਕਈ ਵਾਰੀ ਭਾਵਨਾ ਵਿੱਚੋਂ ਵੀ ਅਰਥ ਬਣਦੇ ਨੇ, ਪਰ ਇਹ ਨਹੀਂ ਕਿ ਗੁਰੂ ਦੇ ਆਸ਼ੇ ਤੇ ਪ੍ਰਤੀਕੂਲ ਹੋਣ। ਅਸੀਂ ਇੱਕ ਗੁਰਦੇਵ ਦਾ ਬੋਲ ਪੜ੍ਹਨੇ ਆ ਅੰਮ੍ਰਿਤ ਬਚਨ ਵਾਰ ਵਿੱਚ, ਉਹ ਸਭ ਨੂੰ ਪਤਾ, ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ। ਇਹਦੇ ਅਰਥ ਇਹ ਕੀਤੇ ਗਏ ਨੇ ਕਿ ਜਿਵੇਂ ਹਾਥੀ ਦੇ ਸਿਰ ਦੇ ਉੱਪਰ ਕੁੰਡਾ, ਜਿਵੇਂ ਐਰਨ ਦੇ ਸਿਰ ਦੇ ਉੱਪਰ ਵਦਾਨ ਹਥੌੜੇ ਦੀਆਂ ਸੱਟਾਂ। ਸਾਧਨਾ ਵਾਲਾ ਪੱਖ ਤਾਂ ਠੀਕ ਰਹੇਗਾ ਕਿ ਹਾਥੀ ਬੜਾ ਸ਼ਕਤੀਸ਼ਾਲੀ ਹੈ। ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਰੂਪਕ ਵਰਤੇ ਨੇ ਨਾ, ਚੇਤੇ ਰੱਖਿਓ ਉਹ ਸਾਰੇ ਰੂਪਕਾਂ ਦੇ ਗੁਣ ਜਾਂ ਔਗਣਾ ਕਰਕੇ ਵਰਤੇ। ਜਿਵੇਂ ਮਨ ਨੂੰ ਕਿਹਾ ਹਾਥੀ, ਐਵੇਂ ਨੀ ਹਾਥੀ ਕਿਹਾ, ਕਿਉਂਕਿ ਅਵੈੜਾ ਫੁੰਕਾਰਾਂ ਮਾਰਦਾ। ਮਨ ਨੂੰ ਕਿਹਾ ਖੋਤਾ, ਕਿਉਂਕਿ ਇਹਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਾ ਰਹੇ ਹੋ ਫਿਰ ਇਹਨੇ ਖੇਹ ਚ ਲਿਟਣਾ ਹੈ। ਮਨ ਨੂੰ ਕਿਹਾ ਬਾਂਦਰ, ਇਹਦਾ ਮਤਲਬ ਇਸ ਕਰਕੇ ਨੀ, ਬਾਂਦਰ ਟਪੂਸੀਆਂ ਮਾਰਦਾ ਵੀ ਟਿਕਦਾ ਨੀ। ਇਹ ਜਿੰਨੇ ਰੂਪਕ ਨੇ ਬਾਣੀ ਚ, ਇਹਦੀ ਡਿਟੇਲ ਨਾਲ ਜੇ ਵਿਚਾਰ ਕਰੀਏ, ਇਹਨਾਂ ਦੇ ਗੁਣ ਤੇ ਔਗਣ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਮਨ ਦੇ ਬਾਰੇ ਦੱਸਿਆ ਜਾਂਦਾ। ਹੁਣ ਹਾਥੀ ਅਵੈੜਾ ਹੈ, ਪਰ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਸਿਰਫ ਇੱਕ ਛੋਟੇ ਜਿਹੇ ਲੈ ਲੋਹੇ ਦੇ ਸਰੀਏ ਦੇ ਟੁਕੜੇ ਦੁਆਰਾ ਜਿੱਧਰ ਮਰਜ਼ੀ ਉਹ ਲੈ ਜਾਂਦੇ ਨੇ। ਇੱਕ ਨਿੱਕਾ ਜਿਹਾ ਬੱਚਾ ਹਾਥੀ ਦੇ ਸਿਰ ਤੇ ਬੈਠਾ ਹੈ, ਮਹਾਵਤ ਦਾ ਬੇਟਾ, ਉਹ ਲੋਹੇ ਦੇ ਨਾਲ ਸਰੀਏ ਨਾਲ ਉਸ ਅੰਕੁਸ਼ ਨਾਲ ਉਹਨੂੰ ਦੌੜਾ ਵੀ ਸਕਦਾ, ਬਿਠਾ ਵੀ ਸਕਦਾ। ਪਰ ਪਿਆਰਿਓ, ਇਹ ਤਾਂ ਹੋ ਗਿਆ ਚਲੋ ਵੀ ਸ਼ਕਤੀਸ਼ਾਲੀ ਅੰਕੁਸ਼ ਦੇ ਥੱਲੇ ਆਪਣਾ ਭੇਟ ਕੀਤਾ, ਐਰਨ ਦੇ ਉੱਪਰ ਸੱਟਾਂ ਵੱਜੀਆਂ ਉਹਨੇ ਆਪਣਾ ਸਿਰ ਭੇਟ ਕੀਤਾ। ਪਰ ਅਗਲੀ ਜਿਹੜੀ ਤੋਕੇ ਉਹ ਕਹਿ ਰਹੀ ਹੈ ਕਿ ਹਸਤੀ ਸਿਰ ਜੋ ਅੰਕ ਸਿਖੈ ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖੈ ਉਹ ਵੀ ਸੇਵ ਕਰੇ। ਮਨ ਵੀ ਰੱਖੇ, ਤਨ ਵੀ ਰੱਖੇ, ਉਹ ਵੀ ਸੇਵ, ਉਹ ਵੀ ਦਰਤ ਸਾਵਧਾਨ ਹੋ ਕੇ ਉਹ ਵੀ ਸੇਵ ਕਰੇ, ਤੇ ਇਹਦਾ ਫਲ ਕੀ ਮਿਲੇਗਾ। ਇਉਂ ਗੁਰਮੁਖ ਆਪ ਨਿਵਾਰੀਐ ਵਡਿਆਈ ਵੱਡਾ ਪਾਇਆ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਪਰ ਇੱਥੇ ਇੱਕ ਤਰਕ ਉਪਜਦਾ, ਇਸ ਤਰਕ ਨੂੰ ਨੈਗੇਟਿਵ ਨਹੀਂ ਲੈਣਾ। ਚਲੋ, ਹਾਥੀ ਦੇ ਸਿਰ ਉੱਤੇ ਕੁੰਡਾ, ਐਰਨ ਦੇ ਸਿਰ ਦੇ ਉੱਤੇ ਵਦਾਨ ਦੀਆਂ ਸੱਟਾਂ, ਥੌੜੇ ਦੀਆਂ ਸੱਟਾਂ, ਪਰ ਹਾਥੀ ਤਾਂ ਕਦੀ ਰਾਜ ਨਹੀਂ ਕਰਦਾ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਹਾਥੀ ਸਾਰੀ ਜ਼ਿੰਦਗੀ ਮਹਾਵਤ ਦੇ ਕੁੰਡੇ ਥੱਲੇ ਵੇ, ਐਰਨ ਜਿਹੜੀ ਉਹ ਸਾਰੀ ਜ਼ਿੰਦਗੀ ਵਦਾਨ ਦੀਆਂ ਚੋਟਾਂ ਸਹਿੰਦੀ ਏ। ਅੱਜ ਤਾਂ ਕਿਸੇ ਲੁਹਾਰ ਨੇ ਆਪਣੇ ਸਿਰ ਤੇ ਵਦਾਨ ਨੂੰ ਨਹੀਂ, ਐਰਨ ਨੂੰ ਨਹੀਂ ਚੁੱਕਿਆ, ਕਿਉਂਕਿ ਇਹਨੇ ਚੋਟਾਂ ਬਹੁਤ ਖਾਧੀਆਂ। ਹਾਥੀ ਕਦੀ ਰਾਜ ਕਰਦਾ ਨੀ ਦੇਖਾ, ਮਰਦੇ ਦਮ ਤਾਂ ਗੁਲਾਮ ਹੈ। ਇਹ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ ਕਿ ਇਸ ਦੇ ਅਰਥਾਂ ਦਾ ਪ੍ਰਕਰਨ ਅਸਲ ਚ ਕੁੰਡਾ ਹੈ। ਫਿਰ ਸੁਣਿਓ, ਸਮਝ ਪਏਗੀ, ਅਰਥ ਮੈਂ ਫਿਰ ਕਰ ਦਿੱਤੇ। ਹਾਥੀ ਦੇ ਸਿਰ ਤੇ ਕੁੰਡਾ, ਐਰਨ ਦੇ ਸਿਰ ਦੇ ਉੱਤੇ ਹਥੌੜਾ, ਪਰ ਇੱਕ ਨਿੱਕਾ ਜਿਹਾ ਲੋਹੇ ਦਾ ਟੁਕੜਾ ਕੁੰਡਾ ਜਿਹਨੂੰ ਅੰਕਸ ਕਹਿ ਰਹੇ ਹਾਂ। ਅਸਲ ਚ ਉਹ ਕਹਿੰਦੇ ਸਨ ਪ੍ਰਕਰਨ ਹਾਥੀ ਤੇ ਐਰਨ ਨਹੀਂ, ਐਰਨ ਜਿਉਂ ਸਿਰ ਦੇ ਜਿਵੇਂ ਇੱਕ ਕੁੰਡਾ ਬਣਾਉਣ ਲਈ, ਅੰਕੁਸ਼ ਬਣਾਉਣ ਲਈ। ਕਦੀ ਪੁੱਛੋ ਹਾਥੀ ਚਲਾਉਣ ਵਾਲਿਆਂ ਨੂੰ, ਉਹ ਲੁਹਾਰ ਕੋਲ ਜਾਏਗਾ, ਉਹ ਕੀ ਕਰੇਗਾ, ਉਹਨੂੰ ਤਿੱਖਿਆ ਕਰਨ ਲਈ ਅੱਗ ਦੇ ਵਿੱਚ ਰੱਖੇਗਾ ਉਸ ਲੋਹੇ ਦੇ ਟੁਕੜੇ ਨੂੰ। ਉਸ ਲੋਹੇ ਦੇ ਟੁਕੜੇ ਨੇ ਪਹਿਲਾਂ ਅੱਗ ਚ ਆਪਣੇ ਆਪ ਨੂੰ ਰੱਖਿਆ, ਫਿਰ ਐਰਨ ਉੱਤੇ ਉਹਨੇ ਆਪਣਾ ਸਿਰ ਦਿੱਤਾ, ਤੇ ਲੁਹਾਰ ਨੇ ਉਹਦੇ ਉੱਪਰ ਹਥੌੜੇ ਤੇ ਵਦਾਨ ਦੀਆਂ ਇੰਨੀਆਂ ਚੋਟਾਂ ਮਾਰੀਆਂ ਜਿਹਨੇ ਆਪਣਾ ਸਿਰ ਦੇ ਦਿੱਤਾ। ਇੱਕ ਦਿਨ ਇੰਨੇ ਉੱਚੇ ਰੁਤਬੇ ਤੇ ਚਲਾ ਗਿਆ, ਲੋਹੇ ਦੇ ਟੁਕੜੇ ਤਾਂ ਹੋਰ ਵੀ ਬੜੇ ਨੇ, ਬੜਾ ਐਰਨ ਨੂੰ ਸਿਰ ਦੇ ਦਿੰਦਾ, ਉਹ ਹਾਥੀ ਦੇ ਸਿਰ ਉੱਤੇ ਰਾਜ ਕਰਦਾ। ਫਿਰ ਬੇਨਤੀ ਸਮਝ, ਐਰਨ ਜਿਉਂ ਸਿਰ ਦੇ ਉਸ ਹਸਤੀ ਸਿਰ ਜਿਉਂ ਅੰਕਸ ਹੈ, ਕਿਉਂਕਿ ਪ੍ਰਕਰਨ ਅੰਕਸ ਦਾ ਚੱਲ ਵੇ, ਜਿਉਂ ਅੰਕਸ ਹੈ। ਫਿਰ ਬੇਨਤੀ ਕਰਾਂਗਾ, ਐਰਨ ਜਿਉਂ ਸਿਰ ਦੇ, ਕਿਉਂਕਿ ਉਸਨੇ ਆਪਣਾ ਸਿਰ ਐਰਨ ਨੂੰ ਦਿੱਤਾ। ਜੇ ਇੱਕ ਲੋਹੇ ਦੇ ਟੁਕੜੇ ਨੇ ਆਪਣਾ ਸਿਰ ਐਰਨ ਨੂੰ ਦਿੱਤਾ, ਉਹਨੇ ਚੋਟਾਂ ਸਹਾਰੀਆਂ, ਪਰ ਉਹਦੀ ਕਮਾਈ ਦਾ ਫਲ ਇੰਨਾ ਮਿਲਿਆ, ਨਿੱਕਾ ਜਿਹਾ ਟੁਕੜਾ ਸ਼ਕਤੀਸ਼ਾਲੀ ਹਾਥੀ ਉੱਤੇ ਰਾਜ ਕਰਨ ਲੱਗਾ, ਜਿਹੜਾ ਆਪਣਾ ਸਿਰ ਗੁਰੂ ਦੀ ਸੇਵਾ ਵੀ ਦੇ ਦਿੰਦਾ। ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਸ਼ਹਿਨਸ਼ਾਹ ਬਣ ਜਾਂਦਾ। ਹਸਤੀ ਸਿਰ ਜੋ ਅੰਕੁਸ਼ ਹੈ, ਐਰਨ ਜਿਉਂ ਸਿਰ ਦੇ। ਪਿਆਰੇ ਸਬਰ ਵਾਲੇ ਕਰਦੇ ਨੇ ਸੇਵਾ, ਕਿਉਂਕਿ ਆਪਣਾ ਸਿਰ ਦੇਣਾ ਛੋਟੀ ਗੱਲ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਸੇਵਾਦਾਰ ਦੀ ਪਰਿਭਾਸ਼ਾ ਹੀ ਦਿੱਤੀ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਲਟਾ। ਸੇਵਾਦਾਰ ਉਹ ਜਿਹੜਾ ਸਿਰ ਦੇ ਦਿੱਤਾ, ਜਿਹਨੇ ਆਪਣੀ ਖੌਮੇ, ਸਿਰ ਦਾ ਅਰਥ ਜੇ ਅੰਤਰੀਵ ਕਰੋਗੇ, ਆਪਣੀ ਖੌਮੇ ਨੂੰ ਵੱਢ ਕੇ ਰੱਖ ਦਿੱਤਾ। ਮੱਥਾ ਟੇਕਣ ਦਾ ਅਰਥ ਵੀ ਖੌਮੇ ਨੂੰ ਕੱਟਣਾ। ਹਸਤੀ ਸਿਰ ਜਿਉ ਅੰਕਸ ਕਹਿ, ਐਰਨ ਜਿਉ ਸਿਰ ਦੇ। ਮਹਾਰਾਜ ਕਹਿੰਦੇ ਮਨ ਤਨ ਆਗੈ ਰਾਖ ਕੈ, ਸੰਤੋਖ ਚਾਹ ਕੇ, ਸਬਰ ਚਾਹ ਕੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede.

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਉਹਨਾਂ ਨਾਮ ਜਪਣ ਵਾਲੇ ਸਾਧੂਆਂ ਦੀ, ਗੁਰਸਿੱਖਾਂ ਦੀ, ਗੁਰਮੁਖਾਂ ਦੀ ਵਡਿਆਈ ਕੀਤੀ ਜਿਨ੍ਹਾਂ ਨੇ ਸਾਧ ਸੰਗਤ ਆਪਣਾ ਜੀਵਨ ਤੇ ਜਨਮ ਸਫਲ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਜਿੱਥੇ ਅਕਾਲ ਪੁਰਖ ਦੀ ਵਡਿਆਈ ਹੈ, ਉੱਥੇ ਰੱਬ ਤੋਂ ਵਰੋਸਾਏ ਹੋਏ ਗੁਰੂ ਪਰਮੇਸ਼ਰ ਦੀ ਵਡਿਆਈ ਹੈ। ਜਿੱਥੇ ਗੁਰੂ ਪਰਮੇਸ਼ਰ ਦੀ ਵਡਿਆਈ ਸਾਧ ਸੰਗਤ, ਉੱਥੇ ਅਕਾਲ ਪੁਰਖ ਰੱਬ ਦਾ ਨਾਮ ਜਪਣ ਵਾਲਿਆਂ ਦੀ ਵੀ ਵਡਿਆਈ ਹੈ। ਤਾਂਹੀਓ ਹਜ਼ੂਰ ਨੇ ਕਿਹਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਇਸ ਧਰਤੀ ਉੱਤੇ ਵੱਡੇ ਵੱਡੇ ਅਮੀਰ ਲੋਕ ਪੈਦਾ ਹੋਏ, ਪਰ ਸਾਧ ਸੰਗਤ ਸਮੇਂ ਤੋਂ ਬਾਅਦ ਜਦੋਂ ਸਰੀਰ ਕਰਕੇ ਚਲੇ ਗਏ, ਕੁਝ ਸਮੇਂ ਬਾਅਦ ਦੁਨੀਆ ਦੇ ਨਕਸ਼ੇ ਤੋਂ ਉਹਨਾਂ ਦਾ ਨਾਮ ਮਿਟ ਗਿਆ, ਲੋਕ ਉਹਨਾਂ ਨੂੰ ਭੁੱਲ ਗਏ। ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹੇ, ਮਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੁਝਾਤ ਨਮਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਤ ਨਿਆਵਤ ਸੀਸ ਨ ਜਾਤ ਵਿਚਾਰੇ ਇੱਤੇ ਭੈ ਤੋਂ ਕਹਾਂ ਭੈ ਭੂਪਤ ਅੰਤ ਕੋ ਨੰਗ ਹੀ ਪਾਏ ਭਲਾਰੇ। ਵੱਡੇ ਵੱਡੇ ਰਾਜੇ ਇਸ ਧਰਤੀ ਤੇ ਹੋਏ। ਆਮ ਬੰਦੇ ਕੋਲ ਸਾਧ ਸੰਗਤ ਕਿਲੋਆਂ ਦੇ ਹਿਸਾਬ ਵਿੱਚ ਸੋਨਾ ਹੋਵੇ, ਉਹ ਹੰਕਾਰੀ ਹੋ ਜਾਂਦਾ। ਰਾਜਿਆਂ ਕੋਲ ਜਿਹਨਾਂ ਭਾਂਡਿਆਂ ਵਿੱਚੋਂ ਭੋਜਨ ਛਕਦੇ ਸਨ, ਉਹ ਸੋਨੇ ਦੇ ਹੁੰਦੇ ਸਨ। ਇੱਥੇ ਹੀ ਬਸ ਨਹੀਂ, ਇੱਕ ਰਾਜਾ ਇਸ ਤਰ੍ਹਾਂ ਦਾ ਹੋਇਆ ਜਿਹਦੇ ਕੋਲ ਭੋਜਨ ਛਕਣ ਵਾਲੇ ਬਰਤਨ ਹੀ ਸੋਨੇ ਦੇ ਨਹੀਂ, ਰਹਿਣ ਵਾਲਾ ਘਰ ਵੀ ਸੋਨੇ ਦਾ ਸੀ। ਉਹ ਵੀ ਇਸ ਧਰਤੀ ਦੇ ਨਕਸ਼ੇ ਤੋਂ ਮਿਟ ਗਿਆ। ਸਾਧ ਸੰਗਤ ਸਾਲ ਬਾਅਦ ਉਹਨੂੰ ਲੋਕ ਇੱਕ ਵਾਰ ਚੇਤੇ ਕਰਦੇ ਨੇ, ਉਹ ਵੀ ਉਹਦਾ ਸਾਧ ਸੰਗਤ ਬੁੱਤ ਸਾੜਨ ਵਾਸਤੇ, ਉਹਦਾ ਪੁਤਲਾ ਫੂਕਣ ਵਾਸਤੇ। ਅਦਰਵਾਈਜ਼ ਇੰਨੇ ਵੱਡੇ ਵੱਡੇ ਅਮੀਰ, ਉਹਨਾਂ ਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਲੰਕਾ ਗੱਡ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਪਰ ਇਸ ਧਰਤੀ ਤੇ ਜੇ ਕਿਸੇ ਦਾ ਨਾਮ ਸਦਾ ਹੀ ਰਹਿੰਦਾ, ਜੇ ਕਿਸੇ ਦੀ ਸੋਭਾ ਸਦਾ ਰਹਿੰਦੀ ਹੈ, ਉਹਨੂੰ ਪਾਤਸ਼ਾਹ ਨੇ ਕਿਹਾ, ਨਾਮ ਜਪਣ ਵਾਲਿਆਂ ਦੀ ਵਡਿਆਈ ਰਹਿੰਦੀ। ਹਾਂ, ਮਾਇਆ ਦੀ ਸੋਭਾ ਹੁੰਦੀ ਹੈ, ਪਰ ਉਹ ਥੋੜੇ ਸਮੇਂ ਵਾਸਤੇ। ਜਿੰਨੀ ਦੇਰ ਬੰਦਾ ਸਰੀਰ ਵਿੱਚ ਹੈ, ਤੁਸੀਂ ਮਾਇਆ ਨਾਲ ਵਡਿਆਈ ਕਰਾ ਸਕਦੇ ਹੋ। ਔਰ ਜ਼ਰੂਰੀ ਨਹੀਂ ਕਿ ਜਿੰਨੀ ਦੇਰ ਤੁਸੀਂ ਜਿਉਂਦੇ ਹੋ ਉਨੀ ਦੇਰ ਵਡਿਆਈ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਲੋਕ ਸਰੀਰ ਵਿੱਚ ਜਿਉਂਦੇ ਹੁੰਦੇ ਨੇ, ਪਰ ਬੇਪਤੀ ਇੰਨੇ ਸਿਰੇ ਦੀ ਹੁੰਦੀ ਹੈ। ਅਰਬਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਉਹਨਾਂ ਬੰਦਿਆਂ ਦੀ ਪਤਨੀ ਰਹਿੰਦੀ ਦੁਨੀਆਂ, ਕਿਉਂਕਿ ਸੰਸਾਰ ਦੇ ਅੰਦਰ ਸੋਭਾ ਸਿਰਫ ਅਕਾਲ ਪੁਰਖ ਦੇ ਨਾਮ ਦੀ ਹੈ, ਕੋਈ ਨਾਮ ਜਪਣ ਵਾਲਿਆਂ ਦੀ ਸੋਭਾ ਹੈ। ਇਸ ਧਰਤੀ ਤੇ ਪੈਸੇ ਨਾਲ ਸੋਭਾ ਬਹੁਤੀ ਦੇਰ ਨਹੀਂ ਰਹਿ ਸਕਦੀ, ਇਸ ਧਰਤੀ ਉੱਤੇ ਮਾਇਆ ਨਾਲ ਸੋਭਾ ਬਹੁਤੀ ਦੇਰ ਨਹੀਂ ਰਹਿ ਸਕਦੀ। ਸੋਭਾ ਤੇ ਵਡਿਆਈ ਉਹਨਾਂ ਦੀ ਰਹਿੰਦੀ ਜਿਹਨਾਂ ਕੋਲ ਨਾਮ ਦਾ ਧਨ, ਕਿਉਂਕਿ ਇਹ ਨਿਰਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਿੱਤਾ। ਪਾਤਸ਼ਾਹ ਨੇ ਕਿਹਾ, ਇਸ ਯੁਗ ਮੈਂ ਸ਼ੋਭਾ ਨਾਮ ਕੀ। ਤਾਈਓ ਸਾਹਿਬ ਨੇ ਕਿਹਾ, ਇਸ ਯੁਗ ਮੈਂ ਸ਼ੋਭਾ ਨਾਮ ਕੀ।

ਭਾਈ ਮਾਇਆ ਦੀ ਸੋਭਾ ਚੌਂਕ ਦਿਨਾਂ ਦੀ ਹੁੰਦੀ ਜ਼ਰੂਰ ਹੈ ਪਰ ਸਾਧ ਸੰਗਤ ਵਕਤ ਪਾ ਕੇ ਮਿਟ ਜਾਂਦੀ। ਮੈਂ ਇਸ ਤਰ੍ਹਾਂ ਦੇ ਮਨਿਸਟਰ ਲੋਕ ਵੇਖੇ ਨੇ ਜਿਨ੍ਹਾਂ ਨਾਲ ਸਾਧ ਸੰਗਤ ਸਾਡੀ ਨੇੜਤਾ ਵੀ ਗਈ। ਤੁਸੀਂ ਹੈਰਾਨ ਹੋਵੋਗੇ, ਉਹ ਹਫ਼ਤੇ ਵਿੱਚ 3 ਦਿਨ ਆਪਣੀ ਕੋਠੀ ਆਉਂਦੇ, 4 ਦਿਨ ਚੰਡੀਗੜ੍ਹ ਰਹਿੰਦੇ, ਔਰ ਇਹ ਸਭ ਕੁਝ ਮੈਂ ਬੜਾ ਨੇੜੇ ਤੋਂ ਵੇਖਿਆ। ਉਹਨਾਂ ਦੀਆਂ ਕੋਠੀਆਂ ਵਿੱਚ 250-250 ਕੁਰਸੀ ਲੱਗ ਜਾਂਦੀ ਸੀ ਔਰ ਸਵੇਰੇ 6 ਵਜੇ 12-12 ਪਿੰਡਾਂ ਦੀਆਂ ਪੰਚਾਇਤਾਂ ਆਪਣੇ ਕੰਮ ਲੈ ਕੇ ਆ ਜਾਂਦੀਆਂ ਸੀ। ਜਦੋਂ ਸਵੇਰੇ ਦਿਨ ਚੜ੍ਹਨਾ 6 ਵਜਣੇ, 12-12 ਪਿੰਡਾਂ ਦੀਆਂ ਪੰਚਾਇਤਾਂ ਸੈਂਕੜੇ ਲੋਕ ਬੈਠੇ ਹੁੰਦੇ ਸਨ। ਉਹ ਬੰਦੇ ਬੜੀ ਟੌਰ ਨਾਲ ਦਸਤਾਰਾਂ ਬੰਨ ਕੇ ਚਿੱਟੇ ਕੁੜਤੇ ਪਾ ਕੇ ਆਉਂਦੇ ਸਨ, ਲਿਆਓ ਜੀ ਦੱਸੋ ਕੀ ਕੰਮ ਹੈ। ਸਾਧ ਸੰਗਤ ਜਿਹਨਾਂ ਦੀਆਂ ਕੋਠੀਆਂ ਦੇ ਅੰਦਰ 250-250 ਬੰਦਾ ਦਿਨ ਚੜ੍ਹਨ ਤੋਂ ਪਹਿਲਾਂ ਆ ਕੇ ਕੰਮ ਲਈ ਬਹਿੰਦਾ ਸੀ, ਜਦੋਂ ਉਹ ਪਦਵੀ ਉਹ ਅਹੁਦੇ ਉਹਨਾਂ ਦੇ ਕੋਲ ਨਹੀਂ ਗਏ, ਪਰਤ ਕੇ ਕੁਰਸੀ ਉੱਤੇ ਮਿੱਟੀ ਜੰਮ ਗਏ, ਇੱਕ ਵੀ ਬੰਦਾ ਉਹਨਾਂ ਦੀ ਕੋਠੀ 'ਚ ਨਹੀਂ। ਅਹੁਦੇ ਚਲੇ ਗਏ, ਵਡਿਆਈਆਂ ਵੀ ਚਲੀਆਂ ਗਈਆਂ, ਅਹੁਦਿਆਂ ਤੋਂ ਉੱਤਰ ਗਏ ਤੇ ਸਾਧ ਸੰਗਤ ਪਦਵੀਆਂ ਜਹਾਣ ਤੋਂ ਬਾਅਦ ਵਡਿਆਈ ਵੀ ਚਲੀ ਗਈ। ਇਸ ਧਰਤੀ ਉੱਤੇ ਜੇ ਵਡਿਆਈ ਸਦਾ ਰਹਿੰਦੀ ਹੈ, ਉਹ ਕਿਸੇ ਜਪਣ ਵਾਲੇ ਸੰਤ ਦੀ ਰਹਿੰਦੀ ਹੈ, ਰਾਜਿਆਂ ਦੀ ਵਡਿਆਈ ਸਦਾ ਨਹੀਂ ਰਹਿੰਦੀ। ਇਸੇ ਲਈ ਰਾਜਿਆਂ ਦੇ ਅੰਦਰ ਇੱਛਾ ਪੈਦਾ ਹੁੰਦੀ ਕਿ ਮੈਂ ਇਕੱਲਾ ਰਾਜਾ ਨਹੀਂ ਰਹਿਣਾ, ਲੋਕ ਮੇਰੀ ਵਡਿਆਈ ਕਰਨ। ਇਸ ਧਰਤੀ ਤੇ ਸੰਤ ਦੀ ਵਡਿਆਈ ਰਹਿੰਦੀ ਹੈ, ਅਨੇਕਾਂ ਰਾਜਿਆਂ ਨੇ ਸੰਤ ਬਣਨ ਦਾ ਯਤਨ ਕੀਤਾ। ਸਾਧ ਸੰਗਤ ਇਸ ਧਰਤੀ ਤੇ ਅਕਬਰ ਵਰਗੇ ਰਾਜੇ ਹੋਏ, ਉਹਨਾਂ ਨੇ ਵੀ ਆਪਣਾ ਧਰਮ ਤੋੜਿਆ, ਦੀਨੇ ਇਲਾਹੀ, ਕਿਉਂ? ਲੋਕ ਮੇਰੀ ਪੂਜਾ ਕਰਨ ਬਾਅਦ। ਸਭ ਤੋਂ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ ਹੋਇਆ ਬਾਦਸ਼ਾਹ ਆਲਮਗੀਰ ਔਰੰਗਜ਼ੇਬ। ਔਰੰਗਜ਼ੇਬ ਇੰਨਾ ਜ਼ਾਲਮ ਹੈ, ਉਹਨੇ ਆਪਣੇ ਸਕੇ ਭਰਾਵਾਂ ਦਾ ਕਤਲ ਕੀਤਾ, ਸਕੀ ਭੈਣ ਦਾ ਕਤਲ ਕੀਤਾ, ਇੱਥੋਂ ਤੱਕ ਆਪਣੇ ਪਿਓ ਨੂੰ ਆਗਰੇ ਦੀ ਕੈਦ ਦੇ ਅੰਦਰ ਭੁੱਖਾ ਤੇ ਪਿਆਸਾ ਮਾਰ ਦਿੱਤਾ। ਇੰਨਾ ਸਖ਼ਤ ਰਵੱਈਆ, ਕਠੋਰ ਦਿਲ ਵਾਲਾ ਜ਼ਾਲਮ ਬਾਦਸ਼ਾਹ। ਅੰਤ ਵੇਲੇ ਉਹਦੇ ਅੰਦਰ ਵੀ ਇੱਛਾ ਪੈਦਾ ਹੋਈ ਕਿ ਲੋਕ ਮੇਰੀ ਪੂਜਾ ਕਰਨ, ਕਿਉਂਕਿ ਰਾਜਿਆਂ ਦੀ ਪੂਜਾ ਸਦਾ ਨਹੀਂ ਰਹਿੰਦੀ, ਰਾਜਿਆਂ ਦੀ ਵਡਿਆਈ ਖਤਮ ਹੋ ਜਾਂਦੀ ਹੈ। ਉਹਨੇ ਅੰਤ ਵੇਲੇ ਆਪਣੇ ਹੱਥੀਂ ਟੋਪੀਆਂ ਬੁਣ ਕੇ ਮੁਸਲਮਾਨਾਂ ਨੂੰ ਵੇਚਣੀਆਂ ਸ਼ੁਰੂ ਕੀਤੀਆਂ, ਇਹ ਗੱਲ ਫੈਲਾ ਦਿੱਤੀ, ਮੈਂ ਹੱਥੀਂ ਕਿਰਤ ਕਰਕੇ ਰੋਟੀ ਖਾਂ। ਪਰ ਸਾਧ ਸੰਗਤ ਵਡਿਆਈ ਔਰੰਗਜ਼ੇਬ ਦੀ ਵੀ ਨਹੀਂ ਰਹੀ। ਇਸ ਧਰਤੀ ਤੇ ਰਾਜਿਆਂ ਦੀ ਵਡਿਆਈ ਸਦਾ ਨਹੀਂ ਰਹਿੰਦੀ, ਪੈਗੰਬਰਾਂ ਪੀਰਾਂ ਅਵਤਾਰਾਂ ਜਪਣ ਵਾਲੇ ਸੰਤਾਂ ਦੀ ਵਡਿਆਈ ਰਹਿੰਦੀ ਹੈ, ਪਰ ਸਾਧ ਸੰਗਤ ਉਹਦੀ ਵਡਿਆਈ ਰਹਿੰਦੀ ਜਿਹੜਾ ਸੱਚਮੁੱਚ ਨਾਮ ਜਪਦਾ, ਉਂਝ ਅਖਵਾਉਣ ਨੂੰ ਜਿਹੜਾ ਮਰਜ਼ੀ ਸੰਤ ਲਵਾ ਲੈ। ਵਡਿਆਈ ਸੱਚਮੁੱਚ ਭਗਤੀ ਦੀ ਰਹਿੰਦੀ, ਜਿਹਨੂੰ ਸਾਹਿਬ ਨੇ ਕਿਹਾ

ਮਹਾਰਾਜ ਵਡਿਆਈ ਕਿਹਨਾਂ ਦੀ ਰਹਿੰਦੀ? ਹਜ਼ੂਰ ਕਹਿੰਦੇ ਜਪਣ ਵਾਲੇ ਸਾਧੂਆਂ ਦੀ। ਉਹ ਜਨ ਜਿਹੜੇ ਰੱਬ ਨੂੰ ਪ੍ਰਵਾਨ ਹੋ ਗਏ, ਉਹ ਜਨ ਜਿਹੜੇ ਆਪ ਮੁਕਤ ਤੇ ਦੂਜਿਆਂ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦੇ ਸਨ, ਉਹਨਾਂ ਦੀ ਵਡਿਆਈ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਧੰਨ ਧੰਨ ਧੰਨ ਜਨ ਆਇਆ। ਨਹੀਂ ਤਾਂ ਕਿਸੇ ਨੂੰ ਵੀ ਨਹੀਂ ਧੰਨ ਕਹਿ, ਜਾਂ ਤੇ ਧੰਨ ਰੱਬ ਹੈ ਤੇ ਜਾਂ ਫਿਰ ਧੰਨ ਗੁਰੂ ਹੈ। ਪਰ ਸਾਧ ਸੰਗਤ ਇੱਕ ਸੰਤ ਨੂੰ ਵੀ ਵਡਿਆਈ ਦੇ ਕੇ ਜਨ ਨੂੰ ਕਿਹਾ, ਧੰਨ ਧੰਨ ਧੰਨ ਜਨ ਆਇਆ। ਬਾਣੀ ਪੜਿਓ, ਜਿਹਨਾਂ ਨੂੰ ਯਾਦ ਹੈ ਨਾਲ ਪੜਿਓ।

ਭਾਈ ਉਹਨਾਂ ਨੂੰ ਨਮਸਕਾਰ ਤੇ ਵਡਿਆਈ। ਜਿਹੜੇ ਇਸ ਧਰਤੀ ਤੇ ਪ੍ਰਵਾਨ ਹੋ ਗਏ, ਉਹ ਪ੍ਰਵਾਨ ਕਿਵੇਂ ਹੁੰਦੇ ਨੇ, ਕਿਹੜਾ ਰਸਤਾ ਹੈ ਜਿਹਦੇ ਨਾਲ ਆਪਾਂ ਰੱਬ ਨੂੰ ਪ੍ਰਵਾਨ ਹੋਈਏ। ਬਾਣੀ ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਨਾ ਹੈ, ਪਰ ਸਾਧ ਸੰਗਤ ਸੰਤ ਦੀ ਪੜ੍ਹੀ ਹੋਈ ਬਾਣੀ ਰੱਬ ਨੂੰ ਪ੍ਰਵਾਨ ਹੈ। ਵਾਹਿਗੁਰੂ ਤੁਸੀਂ ਵੀ ਕਹਿੰਦੇ ਹੋ, ਵਾਹਿਗੁਰੂ ਅਸੀਂ ਵੀ ਕਹੀਦਾ, ਪਰ ਵਾਹਿਗੁਰੂ ਸੰਤ ਦਾ ਜਪਿਆ ਹੋਇਆ ਪ੍ਰਵਾਨ ਹੈ, ਉਹਦੇ ਪਿੱਛੇ ਰੀਜ਼ਨ ਕੀ ਹੈ? ਸਾਧ ਸੰਗਤ ਉਹ ਰੱਬ ਦੇ ਇੰਨਾ ਨੇੜੇ ਹੋ ਕੇ ਨਾਮ ਜਪਦਾ, ਉਹਦਾ ਜਪਿਆ ਹੋਇਆ ਨਾਮ ਰੱਬ ਨੂੰ ਪ੍ਰਵਾਨ ਹੋਣ ਲੱਗ ਪਈ। ਆਪਾਂ ਰੱਬ ਨੂੰ ਨੇੜੇ ਹੋ ਕੇ ਨਾਮ ਨਹੀਂ ਜਪਦੇ, ਅਸੀਂ ਬਾਣੀ ਪੜ੍ਹਨੇ ਪਰ ਗੁਰੂ ਦੇ ਨੇੜੇ ਹੋ ਕੇ ਨਹੀਂ। ਅਸੀਂ ਤਾਂ ਗੁਰਦੁਆਰੇ ਗੁਰੂ ਕੋਲ ਹਾਜ਼ਰ ਹੁੰਦੇ ਹਾਂ ਵੀ ਹਾਜ਼ਰ ਨਹੀਂ। ਸੰਤ ਕੱਲਾ ਉਜਾੜ ਜੰਗਲ ਵਿੱਚ ਵੀ ਬੈਠਾ ਹੋਵੇ ਤਾਂ ਵੀ ਉਹ ਰੱਬ ਤੇ ਗੁਰੂ ਦੇ ਨੇੜੇ ਹੋ ਕੇ ਬਾਣੀ ਪੜ੍ਹਦਾ, ਉਹ ਰੱਬ ਨਾਲ ਇੰਨੀ ਨੇੜਤਾ ਗੁਫ਼ਤਗੋ ਕਰਦਾ। ਸਾਧ ਸੰਗਤ 24 ਘੰਟੇ ਸੰਤ ਦਾ ਅਭਿਆਸ ਪੱਕ ਜਾਂਦਾ, ਮੈਨੂੰ ਗੁਰੂ ਵੇਖ ਰਿਹਾ, ਮੈਨੂੰ ਰੱਬ ਵੇਖ ਰਿਹਾ, ਉਹ ਨੇੜੇ ਹੋ ਜਾਂਦਾ ਰੱਬ ਦੇ, ਉਹਦੇ ਵਿੱਚ ਤੇ ਰੱਬ ਵਿੱਚ ਫਿਰ ਭੇਦ ਨਹੀਂ। ਤਾਈਓ ਸਾਹਿਬ ਨੇ ਕਿਹਾ, ਆਠ ਪਹਿਰ ਨਿਕਟ ਕਰ ਜਾਣੈ। ਨੁਕਤਾ ਕੀ? ਰੱਬ ਨੂੰ 24 ਘੰਟੇ 24 ਅਵਰ 8 ਪਹਿਰ ਉਹ ਰੱਬ ਨੂੰ ਨੇੜੇ ਜਾਣਦਾ, ਮੈਨੂੰ ਗੁਰੂ ਵੇਖ ਰਿਹਾ। ਤੇ ਤੁਸੀਂ ਆਪਾਂ ਸਾਰੇ ਮਨ ਵਿੱਚ ਵਿਚਾਰ ਕਰੀਏ, ਆਪਾਂ ਨੂੰ ਕਿੰਨਾ ਕੁ ਯਾਦ ਰਹਿੰਦਾ ਆਪਾਂ ਨੂੰ ਗੁਰੂ ਨੂੰ ਵੇਖ ਰਿਹਾ, ਆਪਾਂ ਨੂੰ ਕਿੰਨਾ ਕੁ ਮਨ ਚ ਧਿਆਨ ਰਹਿੰਦਾ ਮੈਨੂੰ ਗੁਰੂ ਵੇਖਦਾ। ਗੁਰੂ ਦੇ ਕੋਲ ਬਹਿ ਕੇ ਨਿੰਦਿਆ ਵੀ ਕਰ ਲਈਦੀ ਹੈ, ਗੁਰਦੁਆਰੇ ਬਹਿ ਕੇ ਚੁਗਲੀਆਂ ਵੀ ਕਰ ਲੈਂਦੀਆਂ ਨੇ, ਗੁਰਦੁਆਰੇ ਬਹਿ ਕੇ ਸਭ ਕੁਝ ਸਾਧ ਸੰਗਤ ਹੈ, ਆਪਣੇ ਮਨ ਚ ਸਾਰੇ ਖਿਆਲ ਆਉਂਦੇ ਨੇ, ਕਿਉਂਕਿ ਆਪਾਂ ਨੂੰ ਗੁਰੂ ਨੇੜੇ ਨਹੀਂ ਨਜ਼ਰਾਂ। ਸਾਧੂ ਇਸ ਤਰੀਕੇ ਨਾਲ ਜਪਦਾ, ਉਹ 24 ਘੰਟੇ ਅਭਿਆਸ ਕਰਦਾ, ਮੈਨੂੰ ਰੱਬ ਵੇਖ ਰਿਹਾ, ਇਸ ਲਈ ਉਹਦੇ ਜੀਵਨ ਵਿੱਚ ਪਾਪ ਪ੍ਰਵੇਸ਼ ਨਹੀਂ ਕਰਦਾ, ਉਹਦੇ ਜੀਵਨ ਦੇ ਅੰਦਰ ਕਦੇ ਪਾਪ ਦੇ ਅਪਰਾਧ ਨਹੀਂ ਹੁੰਦੇ, ਉਹ ਇੰਨਾ ਕੁ ਨਿਰਮਲ ਰਹਿੰਦਾ, ਉਹਦੀ ਸੰਗਤ ਕਰਨ ਵਾਲੇ ਲੋਕ ਵੀ ਨਿਰਮਲ ਹੋ ਜਾਂਦੇ ਨੇ। ਤਾਈਓ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ। ਨਿਰਮਲ ਹੋਣ ਦੀ ਨਿਸ਼ਾਨੀ ਹੈ ਰੱਬ ਨੇੜੇ, ਇਹ ਮਨ ਚ ਰੱਖਣਾ ਪਈ। ਤਾਈਓ ਸਾਹਿਬ ਨੇ ਕਿਹਾ,

ਇਹ ਸੰਤ ਦੀ ਨਿਸ਼ਾਨੀ ਹੈ। ਉਹ 24 ਘੰਟੇ ਅੱਠੇ ਪੈਰ ਉਹਦੇ ਹੱਥ ਰੱਖਦਾ, ਮੈਂ ਰੱਬ ਦੇ ਨੇੜੇ, ਰੱਬ ਮੈਨੂੰ ਵੇਖ ਰਿਹਾ। ਜਦੋਂ ਚਿੱਤ ਵਿੱਚ ਰਵੇ ਨਾ ਮੈਨੂੰ ਰੱਬ ਵੇਖ ਰਿਹਾ, ਪਾਪ ਕਿਵੇਂ ਹੋਣਗੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਈ ਕਥਾ ਵਿੱਚ, ਪਾਪ ਉਦੋਂ ਪ੍ਰਵੇਸ਼ ਕਰਦਾ ਹੈ ਜਦੋਂ ਪੜਦਾ ਪੈ, ਕਿਹੜਾ ਮੈਨੂੰ ਕੋਈ ਵੇਖਦਾ, ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ। ਉਦੋਂ ਬੰਦਾ ਪਾਪ ਕਰਦਾ, ਗਲਤੀ ਦੀ ਗੁੰਜਾਇਸ਼ ਹੀ ਉਦੋਂ ਹੈ ਜਦੋਂ ਪੜਦਾ ਪੈਦਾ, ਕਿਹੜਾ ਕਿਸੇ ਨੂੰ ਪਤਾ ਲੱਗਦਾ। ਪਰ ਸੰਤ ਕਦੇ ਪੜਦਾ ਨਹੀਂ ਪੈਣ ਦਿੰਦਾ, ਉਹ 24 ਘੰਟੇ ਯਾਦ ਰੱਖਦਾ ਮੈਨੂੰ ਰੱਬ ਵੇ, ਉਹਦਾ ਜੀਵਨ ਨਿਰਮਲ ਹੋ ਜਾਵੇ। ਇਹ ਐਗਜ਼ਾਮਪਲ ਮੈਂ ਉਦਣ ਦਰਬਾਰ ਸਾਹਿਬ ਤੋਂ ਵੀ ਕਹੀ। ਇੱਕ ਸੱਜਣ ਨੇ ਮੋਬਾਈਲਾਂ ਦੀ ਦੁਕਾਨ ਖੋਲੀ ਛੁੱਟੀ ਗਈ, ਤੇ ਸਾਧ ਸੰਗਤ ਉਹਨੇ ਦੁਕਾਨ ਦੇ ਸਾਹਮਣੇ ਦੀਵਾਰ ਉੱਤੇ ਮੋਟੇ ਅੱਖਰਾਂ ਵਿੱਚ, ਲਾਲ ਅੱਖਰਾਂ 'ਚ ਲਿਖਵਾ ਦਿੱਤਾ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਬਹੁਤ ਥਾਵਾਂ ਤੇ ਲਿਖਿਆ ਹੁੰਦਾ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਜਦੋਂ ਮੈਂ ਉਹਦੀ ਦੁਕਾਨ ਤੇ ਗਿਆ, ਉਹ ਆਪਣਾ ਹੀ ਬੱਚਾ ਸੀ, ਮੈਂ ਵੇਖ ਕੇ ਉਹਨੂੰ ਕਿਹਾ ਵੀ ਕਾਕਾ ਜੀ, ਤੁਸੀਂ ਕੈਮਰਾ ਤਾਂ ਕੋਈ ਲਵਾਇਆ ਹੀ ਨਹੀਂ ਦੁਕਾਨ ਵਿੱਚ, ਕਿਸੇ ਪਾਸੇ ਕੋਈ ਕੈਮਰਾ ਚੌਹਾਂ ਖੁੰਜਿਆਂ ਵਿੱਚ ਲਗਵਾਇਆ ਨਹੀਂ, ਦੀਵਾਰ ਤੇ ਲਿਖ ਛੱਡਿਆ ਕਿ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਉਹ ਕਹਿੰਦਾ ਭਾਈ ਸਾਹਿਬ ਜੀ, ਲਿਖਵਾਇਆ ਬਿਸ਼ੱਕ ਨਹੀਂ, ਮੈਂ ਆਪਣੀ ਦੁਕਾਨ ਵਿੱਚ ਕੈਮਰਾ ਲਗਵਾਇਆ ਬਿਸ਼ੱਕ ਨਹੀਂ, ਪਰ ਦੀਵਾਰ ਤੇ ਲਿਖਿਆ ਹੋਇਆ ਕੰਮ ਦੇ ਰਿਹਾ। ਇੰਨੇ ਮਹੀਨਿਆਂ ਤੋਂ ਮੇਰੀ ਦੁਕਾਨ ਵਿੱਚ ਕੋਈ ਵੀ ਛੋਟੀ ਮੋਟੀ ਮੋਬਾਈਲ ਦੀ ਕਵਰ ਦੀ ਜਾਂ ਕਿਸੇ ਵਾਇਰ ਦੀ ਜਾਂ ਕਿਸੇ ਚਾਰਜਰ ਦੀ ਚੋਰੀ ਨਹੀਂ ਹੋਈ। ਜਦੋਂ ਗ੍ਰਾਹਕ ਸਾਹਮਣੇ ਲਿਖ ਲੈ, ਪੜ ਲੈਂਦਾ ਨਾ, ਤੁਸੀਂ ਕੈਮਰੇ ਦੀ ਨਜ਼ਰ ਚੋ, ਕਹਿੰਦਾ ਉਹ ਸਾਵਧਾਨ। ਜੇ ਉਹਦੇ ਮਨ ਚ ਹੋਵੇ ਵੀ ਮੈਂ ਹੀਰਾ ਫੇਰੀ ਕਰਕੇ ਕੋਈ ਇੱਕ ਅੱਧਾ ਵਿੱਚੋਂ ਮੋਬਾਈਲ ਲੈ ਕੇ ਜਾਣਾ, ਕਹਿੰਦਾ ਉਹ ਮਿਟ ਜਾਂਦਾ ਮਨ ਚੋਂ, ਕਿਉਂਕਿ ਉਹਦੇ ਮਨ ਚ ਆਉਂਦਾ ਸਾਹਮਣੇ ਲੱਗਿਆ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਉਹ ਲਿਖਿਆ ਵੇਖ ਲੈਂਦਾ, ਲੱਗਿਆ ਵੇਖਦਾ ਨਹੀਂ। ਏਦਾਂ ਸਾਧ ਸੰਗਤ, ਲਿਖਿਆ ਹੀ ਹੋਵੇ ਨਾ ਤੁਹਾਨੂੰ ਕੈਮਰਾ ਵੇਖ ਰਿਹਾ, ਤੁਸੀਂ ਸਿੱਧੇ ਹੋ ਜਾਓ। ਕਦੇ ਵੇਖਿਓ ਦੀਵਾਨ ਵਿੱਚ ਜਦੋਂ ਕੋਈ ਬੈਠਾ, ਜੇ ਕੈਮਰਾ ਘੁਮਾ ਦਿਓ ਵੀ ਅੱਖਾਂ ਬੰਦ ਕਰਕੇ ਸਿੱਧਾ ਹੋ ਕੇ ਬਹਿਣਾ, ਫੋਟੋ ਜੋ ਮਾਰ ਰਹੀ ਹੈ, ਇੱਕ ਦੁਨਿਆਵੀ ਕੈਮਰਾ ਬੰਦੇ ਦੀ ਸਰੀਰ ਦੀ ਪੋਜੀਸ਼ਨ ਸਹੀ ਕਰ ਦਿੰਦਾ। ਜਦੋਂ ਯਾਦ ਰਵੇ ਰੱਬ ਦਾ ਕੈਮਰਾ ਮੇਰੇ ਤੇ ਲੱਗਾ, ਉਹਦੀ ਸੁਰਤ ਦੀ ਪੋਜੀਸ਼ਨ ਬਿਲਕੁਲ ਸਹੀ ਹੋ ਜਾਏਗੀ, ਕਦੇ ਪਾਪ ਨਹੀਂ ਕਰੇ। ਗਲਤੀ ਉਦੋਂ ਹੁੰਦੀ ਜਦੋਂ ਪੜਦਾ ਪਏ, ਸੰਤ ਦੇ ਜੀਵਨ ਵਿੱਚ ਪੜਦਾ ਨਹੀਂ ਪੈਂਦਾ। ਉਹ 24 ਘੰਟੇ ਯਾਦ ਰੱਖਦਾ ਮੈਨੂੰ ਰੱਬ ਵੇਖ ਰਿਹਾ। ਅੱਠ ਪਹਿਰ ਨਿਕਟ ਕਰ ਜਾਂਦੇ, ਆਪਾਂ ਇਕੱਲੇ ਪੜ੍ਹਦੇ ਹਾਂ, ਤੇ ਸੰਤ ਇਹਨੂੰ ਜਿਉਂਦਾ ਕਿ ਘੱਟ

ਉਹਨਾਂ ਕੋਲ ਸਾਧ ਸੰਗਤ ਇੰਨੀ ਕੁ ਕਮਾਈ ਜੁੜ ਜਾਂਦੀ ਹੈ, ਉਹ ਕਿਸੇ ਦੂਜੇ ਦਾ ਭਲਾ ਕਰ ਸਕਦੇ, ਉਹਨਾਂ ਦੇ ਕੋਲ ਇੰਨਾ ਕੁ ਨਾਮ ਦਾ ਧਨ ਹੈ, ਉਹ ਕਿਸੇ ਦੂਜੇ ਦਾ ਦੁੱਖ ਦੂਰ ਕਰ ਸਕਦੇ। ਲਾਹੌਰ ਦੇ ਵਜ਼ੀਰ ਨੂੰ ਇੱਕ ਭਿਆਨਕ ਰੋਗ ਹੋ ਗਿਆ, ਉਹਦੇ ਪੇਟ ਵਿੱਚ ਜਲੋਧਰ ਦਾ ਰੋਗ ਥੋੜਾ ਉੱਠ ਖੜਿਆ। ਬੈਦਾਂ ਤੋਂ ਦਵਾਈ ਲਵੇ, ਪਾਣੀ ਸੁੱਕ ਜਾਏ ਤੇ ਫਿਰ ਭਰ ਜਾਏ। ਕਹਿੰਦੇ ਨੇ ਉਹਨੂੰ ਸਾਈ ਮੀਆਂ ਮੀਰ ਨੇ ਦੱਸਿਆ, ਜੇ ਤੂੰ ਰੋਗ ਤੋਂ ਨਿਜਾਤ ਚਾਹੁੰਦਾ ਜਾ ਵਜ਼ੀਰ ਖਾਂ, ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਜਾ, ਉੱਥੇ ਪ੍ਰਤੱਖ ਰੱਬ ਬੈਠਾ, ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਜਾ ਕੇ ਬੇਨਤੀ ਕਰ। ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਨੇ, ਉਹਨਾਂ ਕੋਲ ਜਾ ਕੇ ਬੇਨਤੀ ਕਰ, ਤੇਰਾ ਦੁੱਖ ਹਟ ਜਾਏ। ਸਾਹਿਬ ਨੇ ਬਾਣੀ ਅੰਦਰ ਬਚਨ ਕਹੇ ਨੇ, ਗੁਰੂ ਅਰਜਨ ਦੇ ਮਹਾਰਾਜ ਪ੍ਰਤੱਖ ਰੱਬ ਨੇ ਇਹ ਗੱਲ ਭੱਟ ਸਾਹਿਬ ਬੰਨਾ ਕਹੀ, ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੋ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ। ਜਦੋਂ ਵਜ਼ੀਰ ਖਾਂ ਆ ਗਿਆ ਨਾ ਲਾਹੌਰੋਂ, ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੇਵਾ ਕਰਾ ਰਹੇ ਨੇ, ਸਰੋਵਰ ਦੇ ਕੰਢੇ ਬੈਠੇ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ, ਤੇ ਜਦੋਂ ਵਜ਼ੀਰ ਨੇ ਆ ਕੇ ਮੱਥਾ ਟੇਕਿਆ, ਕਹਿੰਦਾ ਜੀ ਮੈਨੂੰ ਸਾਈ ਮੀਆਂ ਮੀਰ ਜੀ ਨੇ ਘੱਲਿਆ, ਮੈਂ ਲਾਹੌਰ ਦਾ ਬਹੁਤ ਵੱਡਾ ਵਜ਼ੀਰ ਹੈ, ਪਰ ਮੈਨੂੰ ਭਿਆਨਕ ਰੋਗ ਜਲੋਧਰ ਦਾ ਰੋਗ ਹੋ ਗਿਆ, ਮੇਰੇ ਪੇਟ ਵਿੱਚ ਪਾਣੀ ਵਾਲਾ ਫੋੜ ਹੈ, ਮੈਨੂੰ ਤੰਦਰੁਸਤ ਕਰੋ, ਮੈਂ ਬੜਾ ਦੁਖੀ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਬਚਨ ਕਹੇ, ਕਹਿੰਦੇ ਭਾਈ ਉਹ ਜਿਹੜਾ ਬਜ਼ੁਰਗ ਬੰਦਾ ਹੁੰਦਾ ਨਾ ਚਿੱਟੇ ਦਾੜੇ ਵਾਲਾ, ਉਹ ਬਾਬੇ ਨੂੰ ਜਾ ਕੇ ਪੁੱਛ, ਉਹ ਤੇਰਾ ਰੋਗ ਹਟਾ ਸਕ। ਜਿਹੜੀ ਗੱਲ ਸਾਨੂੰ ਕਹੀ ਹੈ ਉਹ ਬਜ਼ੁਰਗ ਬਾਬੇ ਨੂੰ ਕਹਿ ਜਾ ਕੇ, ਉਹ ਤੇਰਾ ਰੋਗ ਹਟਾ ਸਕਦਾ। ਵੇਖੋ ਸਾਧ ਸੰਗਤ, ਜਿਹਦੇ ਕੋਲ ਕਮਾਈ ਉਹ ਦੂਜੇ ਦਾ ਭਲਾ ਕਰ ਸਕਦਾ। ਇਹ ਗੁਰੂ ਅਰਜਨ ਦੇ ਮਹਾਰਾਜ ਨੂੰ ਪਤਾ ਹੈ, ਉਹ ਚਿੱਟਾ ਸ਼ਮਸ ਦਾੜਾ ਬਜ਼ੁਰਗ ਪਤਾ ਕੌਣ ਹੈ? ਬਾਬਾ ਬੁੱਢਾ ਸਾਹਿਬ। ਬਾਬੇ ਬੁੱਢੇ ਕੋਲ ਇੰਨੀ ਕਮਾਈ ਹੈ, ਉਹ ਆਪਣੀ ਕਮਾਈ ਚੋਂ ਖਿੰਨ ਮਾਤਰ ਦੇ ਕੇ ਕਿਸੇ ਦਾ ਭਲਾ ਕਰ ਦੇਗਾ। ਹਜ਼ੂਰ ਗੁਰੂ ਅਰਜਨ ਦੇ ਮਹਾਰਾਜ ਬੋਲੇ, ਉਹ ਬਜ਼ੁਰਗ ਕੋਲ ਜਾ, ਉਹਨੂੰ ਦੱਸ। ਉਹ ਵਜ਼ੀਰ ਖਾਂ ਚਲਾ ਗਿਆ, ਉਹਨੇ ਹੱਥ ਜੋੜ ਕੇ ਬਜ਼ੁਰਗ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਕਹਿੰਦਾ ਜੀ ਮੈਨੂੰ ਗੁਰੂ ਸਾਹਿਬ ਨੇ ਘੱਲਿਆ, ਤੁਹਾਡੇ ਕੋਲ ਭੇਜ ਦਿੱਤਾ ਹੈ, ਮੈਨੂੰ ਬੜਾ ਭਿਆਨਕ ਰੋਗ ਹੈ, ਮੈਨੂੰ ਠੀਕ ਕਰ ਦਿਓ, ਮੈਨੂੰ ਪੇਟ ਦਾ ਰੋਗ ਹੈ। ਤੇ ਬਾਬੇ ਬੁੱਢੇ ਦੇ ਹੱਥ ਵਿੱਚ ਮਿੱਟੀ ਵਾਲੀ ਟੋਕਰੀ ਸੀ, ਬੜੇ ਜ਼ੋਰ ਨਾਲ ਟੋਕਰਾ ਮਾਰ ਕੇ ਕਿਹਾ, ਨੌਕਰ ਕੋਲ ਕਾਹਦੇ ਆਇਆ? ਰੱਬ ਤਾਂ ਉਹ ਬੈਠਾ ਜੇ ਭਲਾ ਕਰਾਉਣਾ ਗੁਰੂ ਅਰਜਨ ਦੇ ਮਹਾਰਾਜ ਕੋਲ, ਮੇਰੇ ਕੋਲ ਕਾਹਦੇ ਵਾਸਤੇ ਆਇਆ? ਮੈਂ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਘਰ ਦਾ ਨੌਕਰ ਹੈ, ਮਾਲਕਾਂ ਦੇ ਬੈਠੇ ਨੌਕਰਾਂ ਕੋਲੋਂ ਨਹੀਂ ਮੰਗੀਦਾ। ਟੋਕਰਾ ਮਾਰ ਕੇ ਕਿਹਾ, ਜਾ ਉੱਧਰ ਜਾ। ਤੇ ਵਜ਼ੀਰ ਖਾਂ ਦੇ ਪੇਟ ਚ ਦਰਦ ਉੱਠਿਆ, ਇੰਨਾ ਪੇਟ ਪਕੜਿਆ ਹੋਇਆ, ਗੁਰੂ ਅਰਜਨ ਦੇ ਮਹਾਰਾਜ ਕੋਲ ਆ ਗਿਆ। ਕਹਿੰਦਾ ਮਹਾਰਾਜ ਉਹ ਬਜ਼ੁਰਗ ਕੋਲ ਚੰਗਾ ਘੱਲਿਆ, ਉਹਨੇ ਤਾਂ ਟੋਕਰਾ ਮਾਰਿਆ, ਮਹਾਰਾਜ ਦਰਦ ਬੜਾ ਹੋ ਰਿਹਾ, ਬੜੀ ਪੀੜਾ ਹੁੰਦੀ ਹੈ, ਪੀੜ ਹੁੰਦੀ ਹੈ। ਉਹ ਬਜ਼ੁਰਗ ਕਹਿੰਦਾ ਨੌਕਰ ਕੋਲੋਂ ਕਿਉਂ ਮੰਗਣ ਆਇਆ? ਮਾਲਕ ਕੋਲ। ਮਹਾਰਾਜ ਤੁਸੀਂ ਉਹਦੇ ਕੋਲ ਘੱਲਿਆ, ਉਹਨੇ ਮੁੜ ਕੇ ਫਿਰ ਤੁਹਾਡੇ ਕੋਲ ਘੱਲ ਦਿੱਤਾ। ਗੁਰੂ ਅਰਜਨ ਦੇ ਮਹਾਰਾਜ ਮੁਸਕਰਾ ਕੇ ਬੋਲੇ, ਕਹਿੰਦੇ ਵਜ਼ੀਰ ਖਾਂ ਹੁਣ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ, ਓਏ ਬਾਬੇ ਬੁੱਢੇ ਨੇ ਤੇਰਾ ਆਪਰੇਸ਼ਨ ਕਰ ਦਿੱਤਾ ਹੈ, ਜਿਹੜਾ ਟੋਕਰਾ ਮਾਰਿਆ ਹੁਣ ਤੂੰ ਤੰਦਰੁਸਤ ਹੋ ਗਿਆ, ਜਾਂ ਸੁਖਮਣੀ ਦਾ ਜਾਪ ਕਰੀ ਤੈਨੂੰ ਕੋਈ ਰੋਗ ਨਹੀਂ। ਸਾਧ ਸੰਗਤ, ਬਾਬੇ ਬੁੱਢੇ ਦੇ ਹੱਥ ਨਾਲ ਮਾਰਿਆ ਟੋਕਰਾ, ਉਹ ਟੋਕਰੀ ਵੱਜਣ ਦੀ ਦੇਰ ਵਜ਼ੀਰ ਖਾਂ ਤੰਦਰੁਸਤ ਹੋ ਗਿਆ। ਕਹਿਣ ਤੋਂ ਭਾਵ ਗੁਰੂ ਜਾਣਦਾ ਜਿਹੜੇ ਸਿੱਖ ਦੀ ਕਮਾਈ ਇਕੱਠੀ ਹੋ ਜਾਏ ਉਹ ਦੂਜੇ ਦਾ ਦੁੱਖ ਦੂਰ ਕਰ ਸਕਦਾ, ਜਿਹਦੇ ਕੋਲ ਨਾਮ ਦੀ ਕਮਾਈ ਹੈ ਉਹ ਕਿਸੇ ਦੂਜੇ ਦਾ ਭਲਾ ਕਰ ਸਕਦਾ ਹੈ। ਇੱਕ ਬੇਨਤੀ ਹੋਰ, ਇੱਥੇ ਬੜਾ ਗਹਿਰਾ ਕੰਸੈਪਟ ਹੈ। ਗੁਰੂ ਕੋਲ ਜਾਓਗੇ, ਗੁਰੂ ਕਹਿੰਦਾ ਸਿੱਖ ਕੋਲ ਜਾ, ਤੇ ਸਿੱਖ ਉਹ ਪਰਵਾਨ ਹੈ ਜਿਹੜਾ ਆਪਣੇ ਕੋਲ ਨਾ ਰੱਖ ਲੈ, ਉਹ ਕਵੇ ਬਈ ਜੋ ਕਰਨਾ ਗੁਰੂ ਨੇ ਭਲਾ ਕਰਨਾ। ਇੱਕ ਸੰਤ ਦੀ ਨਿਸ਼ਾਨੀ ਹੈ, ਉਹ ਭਲਾ ਤੁਹਾਡਾ ਖੁਦ ਕਰ ਦਿੰਦਾ, ਪਰ ਜੋੜਦਾ ਤੁਹਾਨੂੰ ਗੁਰੂ ਨਾਲ ਹੈ। ਭਲਾ ਕਰਕੇ ਨਹੀਂ ਕਹੇਗਾ ਉਹ ਮੈਨੂੰ ਮੱਥਾ ਟੇਕੋ, ਉਹ ਭਲਾ ਕਰਕੇ ਕਹੇਗਾ ਜਾਓ ਭਾਈ ਬਾਣੀ ਪੜੋ, ਗੁਰੂ ਨੇ ਕਰਨਾ ਜੋ ਕਰਨਾ। ਸਾਧ ਸੰਗਤ, ਉਹਦੀ ਜਾਮਣੀ ਪੈਂਦੀ ਹੈ, ਕੰਮ ਗੁਰੂ ਕਰ ਦਿੰਦਾ, ਪਰ ਜਾਮਣੀ ਉਹ ਸਾਧੂ ਦੀ ਹੈ। ਇਹ ਗੁਰਮਤ ਦੀ ਨਿਸ਼ਾਨੀ ਹੈ, ਗੁਰਸਿੱਖ ਨਾਮ ਜਪਣ ਵਾਲਾ ਸਾਧੂ ਆਪਣੇ ਨਾਲ ਨਹੀਂ ਜੋੜਦਾ, ਜਦੋਂ ਜੋੜੇਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਇਹ ਉਹਦੀ ਨਿਸ਼ਾਨੀ। ਤਾਈਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਬਚਨ ਗਏ, ਸਿੱਖੋ ਬਾਬੇ ਬੁੱਢੇ ਵਰਗੇ ਸਿੱਖ ਦੀ ਚਰਨ ਧੂੜ ਮੰਗਿਆ ਕਰੋ, ਉਹ ਬਾਬੇ ਬੁੱਢੇ ਵਰਗੇ ਸਾਧੂ ਦੀ ਚਰਨ ਧੂੜ ਮੰਗੋ, ਬਾਬੇ ਬੁੱਢੇ ਵਰਗੇ ਗੁਰਸਿੱਖ ਦੀ ਚਰਨ ਧੂੜ ਲੈ ਕੇ ਪਾਪੀਆਂ ਦੀ ਵੀ ਗਤੀ ਹੋ ਜਾਂਦੀ ਹੈ, ਕਿਉਂਕਿ ਬਾਬੇ ਬੁੱਢੇ ਕੋਲ ਕਮਾਈ ਬਹੁਤ ਜੁੜ ਗਈ। ਤਾਈਓ ਸਾਹਿਬ ਨੇ ਬਚਨ

0: ਜਪਣ ਵਾਲਿਆਂ ਕੋਲ ਇੰਨੀ ਕਮਾਈ ਹੈ, ਉਹ ਸਾਧ ਸੰਗਤ ਕਿਸੇ ਨੂੰ ਬਚਨ ਕਹਿ ਦੇਣ, ਉਸੇ ਵਕਤ ਉਹਦਾ ਭਲਾ ਹੋ ਜਾਵੇ। ਪਤਾ ਜੀ ਕਿਉਂ? ਉਸ ਰਸਨਾ ਨਾਲ ਉਹ ਇੰਨਾ ਨਾਮ ਜਪਦੇ ਨੇ, ਸਾਧ ਸੰਗਤ ਰੱਬ ਉਹਨਾਂ ਦੀ ਰਸਨਾ ਤੇ ਬਹਿ ਜਾਂਦਾ ਹੈ, ਗੁਰੂ ਉਹਨਾਂ ਦੀ ਰਸਨਾ ਤੇ ਬਹਿ ਜਾਂਦਾ। ਤਾਈਓ ਸਾਹਿਬ ਨੇ ਕਿਹਾ, ਪ੍ਰਭ ਜੀ ਵਸੈ ਸਾਧਕੀ ਰਸਨਾ, ਪੜੋ ਪ੍ਰਭ ਜੀ ਵਸੈ ਸਾਧਕੀ, ਨਾਨਕ ਜਨ ਕਾ ਦਾਸਨ ਦਸਨਾ। ਭਾਈ ਉਸ ਦਾਸ ਦਾ, ਉਸ ਜਪਣ ਵਾਲੇ ਦਾ ਰੱਬ ਕੰਮ ਕਰਨ ਲੱਗ ਪੈਂਦਾ। ਕਿਉਂ? ਰੱਬ ਉਹਦੀ ਰਸਨਾ ਤੇ ਬਹਿ ਜਾਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਦੇਖੋ ਸਾਧੂ ਸਹਿਸ ਭਾਏ ਕੋਈ ਬਚਨ ਕਹਿ ਦੇ, ਵੱਡੇ ਵੱਡੇ ਅਭਾਗਿਆਂ ਦੇ ਭਾਗ ਬਦਲ ਜਾਂਦੇ। ਸੰਤ ਆਪ ਨਿਰਮਲ ਹੈ, ਦੂਜੇ ਨੂੰ ਮੈਲ ਤੋਂ ਰਹਿਤ ਕਰ ਸਕਦਾ ਹੈ। ਤਾਈਓ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਪੜੋ ਜੈਸੇ ਮੈਲ ਨਾ ਲਾਗੇ ਜਲਾ। ਭਾਈ ਬ੍ਰਹਮ ਗਿਆਨੀ ਦੇ ਅੰਦਰ, ਜਪਣ ਵਾਲੇ ਦੇ ਅੰਦਰ ਇਹ ਗੁਣ ਹੈ, ਉਹਦੀ ਸੰਗਤ ਕਰਨ ਵਾਲਾ ਬੰਦਾ ਮੈਲ ਤੋਂ ਰਹਿਤ ਹੋ ਜਾਂਦਾ। ਕਿਉਂ? ਉਹ 24 ਘੰਟੇ ਆਪਣੇ ਆਪ ਨੂੰ ਨਿਰਮਲ ਰੱਖਦਾ। ਹੁਣ ਆਪਾਂ 24 ਘੰਟੇ ਨਿਰਮਲ ਕਿਵੇਂ ਰਹਿ ਸਕਦੇ, ਮੈਲ ਤੋਂ ਰਹਿਤ ਕਿਵੇਂ ਰਹਿ ਸਕਦੇ? ਕੋਈ ਕੰਮ ਨਾ ਕਰੋ, 24 ਘੰਟੇ 8 ਪਹਿਰਾਂ ਬਾਅਦ ਤੁਹਾਡਾ ਸਰੀਰ ਲੋੜ ਮਹਿਸੂਸ ਕਰੇਗਾ ਇਸ਼ਨਾਨ ਕਰਨ ਦਾ। ਕੰਮ ਤਾਂ ਕੋਈ ਨਹੀਂ ਕੀਤਾ, ਕੋਈ ਗਰਮੀ ਦਾ ਕੰਮ ਨਹੀਂ ਕੀਤਾ, ਕੋਈ ਪਸ਼ੂਆਂ ਨੂੰ ਪੱਠੇ ਨਹੀਂ ਪਾਏ, ਕੋਈ ਦਿਹਾੜੀ ਨਹੀਂ ਗਏ, ਘਰ ਦੇ ਅੰਦਰ ਬੈਠੇ ਰਹੋ। 24 ਘੰਟਿਆਂ ਬਾਅਦ ਆ ਸਰੀਰ ਗੰਦਾ ਹੋ ਜਾਂਦਾ, ਇਹਨੂੰ ਇਸ਼ਨਾਨ ਦੀ ਲੋੜ ਪੈਂਦੀ ਹੈ। ਇੱਥੋਂ ਤੱਕ ਸਾਹਿਬ ਨੇ ਬਾਣੀ ਅੰਦਰ ਕਿਹਾ, ਕਰ ਪੂਰ ਪੋਪ ਸੁਗੰਧਾ ਪਰਸ ਮਨੁੱਖਿਆਂ ਦੇਹਣ ਮਜ਼ਾ ਨਿਰਦਾ ਦੁਰਗੰਧਾ। ਕਹਿੰਦੇ ਭਾਈ ਆ ਸਰੀਰ ਇੱਦਾਂ ਦਾ ਹੈ, ਇੱਥੇ ਜਿੰਨੇ ਮਰਜ਼ੀ ਪਰਫਿਊਮ ਸੰਦਲ ਛਿੜਕ ਲਓ, 24 ਘੰਟਿਆਂ ਬਾਅਦ ਬਦਬੂ ਮਾਰਨ ਲੱਗ ਪੈਂਦਾ। ਲੋਕ ਕਿੰਨੇ ਬੋਡੀ ਡਿਊਡਰੈਂਟ ਲੱਗਦੇ ਨੇ, ਕਈ ਤਰ੍ਹਾਂ ਦੇ ਪਰਫਿਊਮ ਛਿੜਕਦੇ ਨੇ, 24 ਘੰਟਿਆਂ ਬਾਅਦ ਵੇਖੋ ਕਿੱਥੇ ਗਏ ਉਹ ਪਰਫਿਊਮ, ਸਰੀਰ ਵਿੱਚੋਂ ਫਿਰ ਬਦਬੂ ਆਉਂਦੀ ਹੈ। ਤਾਂਹੀਓ ਪਾਤਸ਼ਾਹ ਨੇ ਕਿਹਾ, ਮਜ਼ਹ ਰੁਦਰ ਦੁਰਗੰਧਾ ਅਤ ਕਰਵੀਣ ਅਗਿਆਨ। ਇਹ ਅਗਿਆਨੀ ਬੰਦੇ, ਤੂੰ ਭੁੱਲ ਵਿੱਚ ਹੈ, ਤੇਰਾ ਸਰੀਰ ਕੋਈ ਨਹੀਂ, ਰੱਬ ਦਾ ਹੀ ਬਣਾਇਆ ਮਾਨਸ ਤੇ ਹੀ ਸੋਹਣੀ ਹੈ, ਜੇ ਨਾਮ ਜਪੇ ਤਾਂ ਚੰਗਾ, ਨਹੀਂ ਤਾਂ ਗੰਦਗੀ ਨਾਲੋਂ ਵੀ ਗੰਦਾ। ਇੱਥੇ ਤੂੰ ਜਿੰਨਾ ਮਰਜ਼ੀ ਪਰਫਿਊਮ ਛਿੜਕ ਲਾ, 24 ਘੰਟਿਆਂ ਬਾਅਦ ਫਿਰ ਦੁਰਗੰਧ ਆਉਂਦੀ ਹੈ। ਤੂੰ ਤਾਂ ਪਰਫਿਊਮ ਵੀ ਮੈਲਾ ਕਰ ਦਿੱਤਾ, ਤੂੰ ਤਾਂ ਫੁੱਲਾਂ ਦੀ ਸੇਧ ਵੀ ਮੈਲੀ ਕਰ ਦਿੱਤੀ, ਭਾਈ ਤੂੰ ਤਾਂ ਦੁਰਗੰਧ ਨਾਲ ਭਰੇ। ਹਾਂ ਸੋਹਣਾ ਪਤਾ ਕਦੋਂ ਹੈ, ਜਦੋਂ ਤੂੰ ਰੱਬ ਦਾ ਨਾਮ ਜਪੇ। ਫਿਰ ਗੁਰੂ ਕਹੇਗਾ ਮਾਨਸ ਜਨਮ ਦੁਲੰਭ ਹੈ, ਨਹੀਂ ਤਾਂ ਗੁਰੂ ਕਹੇਗਾ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪਣ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ। ਜੇ ਜਪਿਆ ਨਾਮ ਫਿਰ ਦੁਲੱਭ ਦੇ, ਫਿਰ ਇਹਨੂੰ ਕਿਹਾ ਦੁਲੱਭ ਦੇ ਭਾਈ ਵਡਭਾਗੀ। ਫਿਰ ਕਹਿਣਗੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਪ੍ਰਾਪਤ ਹੋਈ ਹੈ ਭਲੀ ਦੁਲੱਭ ਦੇ ਹੈ। ਪਰ ਸਾਧ ਸੰਗਤ ਜੇ ਨਾਮ ਨਾ ਜਪਿਆ, ਗੰਦਗੀ ਨਾਲੋਂ ਵੀ ਗੰਦ। ਤਾਂਹੀਓ ਇੱਕ ਪੰਜਾਬੀ ਦਾ ਵਿਦਵਾਨ ਲਿਖਦਾ, ਕਹਿੰਦਾ ਰੱਬ ਨੇ ਕੀ ਬਣਾਇਆ, ਬਾਰੀ ਬਲਿਹਾਰੀ ਜਾਵਾ ਨਿਤ ਦੀ ਸ਼ਾਂਤ, ਜਿਸ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਏ, ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਇਹ ਸਫਾਈ ਸੋਹਣਾ ਫੇਰ ਫੇਰ ਰੰਦਾ ਏ। ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦਗੀ ਤੋਂ ਬਚਦਾ। ਜੇ ਨਾਮ ਨਾ ਜਪੀਏ ਫਿਰ ਦਰਕਾਰ ਜੋਗ ਹੈ ਸਰੀਰ। ਇਸ ਲਈ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜਿਹੜਾ ਸਰੀਰ ਬਖਸ਼ਿਆ, ਇਹ ਤਾਂ ਦੁਲੱਭ ਦੇ ਵਡਭਾਗੀ ਹੈ ਜੇ ਨਾਮ ਜਪੇ। ਨਾਮ ਤੋਂ ਬਗੈਰ ਇਹ ਗੰਦਗੀ ਨਾਲ ਭਰੀ ਹੈ। 24 ਘੰਟਿਆਂ ਵਿੱਚ ਕੋਈ ਕੰਮ ਨਾ ਕਰੋ, ਸਰੀਰ ਨਹਾਉਣ ਦੀ ਲੋੜ ਮਹਿਸੂਸ ਕਰਦਾ, ਆਹ ਕੱਪੜੇ ਪਾਏ ਨੇ, 24 ਘੰਟੇ ਕੋਈ ਕੰਮ ਨਹੀਂ ਕੀਤਾ। ਇਹ ਵੇਖਿਓ ਸਾਧ ਸੰਗਤ, ਕੱਲ ਨੂੰ ਲਾਓਗੇ ਆ ਕਲਰ ਪਿੱਛੋਂ ਮੈਲਾ ਹੋਇਆ ਹੁੰਦਾ, ਕਿੱਥੋਂ ਮਿੱਟੀ ਆ ਗਈ, ਸਰੀਰ ਚੋਂ ਗੰਦਗੀ ਹੈ, ਕੱਪੜੇ ਮੈਲੇ ਹੋ ਜਾਂਦੇ ਨੇ। ਇਹ ਵੀ ਸੱਚ ਹੈ, ਜੇ ਬਿਨਾਂ ਕੰਮ ਕੀਤਿਆਂ ਸਰੀਰ ਮੈਲਾ ਹੁੰਦਾ, ਬਿਨਾਂ ਕੰਮ ਕੀਤਿਆਂ ਕੱਪੜਿਆਂ ਤੇ ਮਿੱਟੀ ਗੰਦਗੀ ਪੈ ਜਾਂਦੀ, ਕੱਪੜਾ ਗੰਦਾ ਹੋ ਜਾਂਦਾ, ਇਹ ਵੀ ਸੱਚ ਹੈ। ਕੁੱਝ ਨਾ ਕਰੋ, 24 ਘੰਟਿਆਂ ਚ ਮਨ ਆਪਣੇ ਆਪ ਮੈਲਾ, ਇਹ ਚ ਬੜੇ ਫੁਰਨੇ ਆਉਂਦੇ ਨੇ, ਲੋਭ ਦੇ, ਈਰਖਾ ਦੇ, ਦਵੈਸ਼ ਦੇ, ਕਾਮ ਦੇ, ਕ੍ਰੋਧ ਦੇ, ਹੰਕਾਰ ਦੇ, ਬੜੇ ਫੁਰਨੇ ਹੁੰਦੇ ਨੇ। ਬੈਠੋ ਇਹਦੇ ਵਿੱਚ ਫੁਰਨੇ ਆਈ ਜਾਣਗੇ, ਇਹ ਤਾਂ ਗੁਰਦੁਆਰੇ ਬੈਠਾ ਰਹੇ ਤਾਂ ਵੀ ਇਹਦੇ ਅੰਦਰ ਕਈ ਫੁਰਨੇ ਹੁੰਦੇ। ਹੁਣ ਮਨ ਫੁਰਨਿਆ ਕਰਕੇ ਹੁੰਦਾ ਮਿਲ, ਇਹਨੂੰ ਕਿਵੇਂ ਸ਼ੁੱਧ ਕੀਤਾ ਜਾਵੇ, ਕਿਵੇਂ ਨਿਰਮਲ ਰਵੇ। ਇੱਕੋ ਹੀ ਨੁਕਤਾ ਜਿਹੜਾ ਗੁਰੂ ਦੇ ਕਿਸੇ ਸਾਧੂ ਸੰਤ ਗੁਰਸਿੱਖ ਨੇ ਕਮਾਇਆ, ਉਹ ਨੁਕਤਾ ਇਹ ਹੈ, 24 ਘੰਟੇ ਯਾਦ ਰੱਖ, ਤੈਨੂੰ ਰੱਬ ਵੇਖ ਰਿਹਾ। ਮਨ ਬੜਾ ਕੁਝ ਕਹਿੰਦਾ ਹੈ, ਪਰ ਤਨ ਨੂੰ ਸੰਭਾਲ ਕੇ ਰੱਖ। ਮਨ ਨੇ ਬੜਾ ਕੁਝ ਸੋਚਣਾ, ਮੈਲਾ ਨਾ ਹੋਵੇ, 24 ਘੰਟੇ ਯਾਦ ਰੱਖੇ, ਤੈਨੂੰ ਰੱਬ ਵੇਖ, ਤੈਨੂੰ ਗੁਰੂ ਵੇਖ ਰਿਹਾ। ਜਦੋਂ ਇਹ ਅਭਿਆਸ ਪੱਕ ਜਾਂਦਾ, ਇੱਕ ਦਿਨ ਸਾਧੂ ਦੇ ਜੀਵਨ ਵਿੱਚ ਘਟਨਾ ਘਟਦੀ ਹੈ, ਇੱਕ ਦਿਨ ਉਸ ਰੱਬ ਨੂੰ ਉਹ ਵੇਖ ਲੈਂਦਾ। ਜਿੱਦਣ ਰੱਬ ਨੂੰ ਵੇਖ ਲੈਂਦਾ, ਦੁਨੀਆਂ ਉਹਨੂੰ ਪੂਜਣ ਲੱਗ ਪੈਂਦੀ, ਉਦਣ ਸਮਝੋ ਉਹ ਘਟਨਾ ਘਟਦੀ ਹੈ। ਜਿਵੇਂ ਇੱਕ ਫੁੱਲ ਦੇ ਅੰਦਰ ਖੁਸ਼ਬੂ ਭਰ ਗਈ ਹੈ, ਹੁਣ ਫੁੱਲ ਵਿੱਚ ਖੁਸ਼ਬੂ ਭਰਨ ਦੀ ਦੇਰ ਹੈ, ਉਹਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ। ਜਦੋਂ ਫੁੱਲ ਖਿੜ ਜਾਂਦਾ, ਭੌਰਿਆਂ ਨੂੰ ਸੱਦਣਾ ਨਹੀਂ ਪੈਂਦਾ, ਆਪਣੇ ਆਪ ਫੁੱਲਾਂ ਦੇ ਅੱਗੇ ਗੁੰਜਹਾਰ ਪਾਉਂਦੇ ਨੇ। ਜਿੱਦਣ ਕਿਸੇ ਭਗਤੀ ਵਾਲੇ ਕੋਲ ਨਾਮ ਦਾ ਰਸ ਭਰਦੇ ਨਾ, ਲੋਕ ਸੱਦਣੇ ਨਹੀਂ ਪੈਂਦੇ, ਦੁਨੀਆਂ ਆਪੇ ਹੀ ਆਉਣ ਲੱਗ ਪੈਂਦੀ, ਲੋਕ ਆਪੇ ਹੀ ਲੱਭਣ ਲੱਗ ਪੈਂਦੇ। ਜਦੋਂ ਸਾਧ ਸੰਗਤ ਫਲਾਂ ਨੂੰ ਮੂਰ ਪੈ ਗਏ, ਬਰਤਨ ਵਿੱਚ ਕੋਇਲਾਂ ਬੁਲਾਉਣੀਆਂ ਨਹੀਂ ਪੈਂਦੀਆਂ, ਪੰਛੀ ਆਪੇ ਹੀ ਆ ਕੇ ਟਾਲਾਂ ਤੇ ਬਹਿੰਦੇ ਨੇ। ਜਦੋਂ ਭਗਤੀ ਦਾ ਰਸ ਭਰ ਜਾਏ, ਦੁਨੀਆਂ ਬੁਲਾਉਣੀ ਨਹੀਂ ਪੈਂਦੀ, ਲੋਕ ਆਪੇ ਹੀ ਪੂਜਣ ਲੱਗ ਪੈਂਦੇ। ਇਹ ਨਾਮ ਜਪਣ ਭਗਤੀ ਤੇ ਗੁਰੂ ਦੀ ਭੈ ਭਾਵਣੀ ਦਾ ਨਤੀਜਾ। ਸਾਧ ਸੰਗਤ ਦੁਨੀਆਂ ਯਾਦ ਕਰਦੀ ਹੈ, ਨਹੀਂ ਤੇ ਅਰਬਾਂ ਖਰਬਾਂ ਦੀ ਜਾਇਦਾਦ ਦੁਨੀਆਂ ਜੋੜ ਲੈਂਦੀ, ਬਾਅਦ ਚ ਕੋਈ ਬਰਸੀ ਨਹੀਂ ਮਨਾਉਂਦੀ। ਵੱਧ ਤੋਂ ਵੱਧ ਅਮੀਰ ਬੰਦਿਆਂ ਦੀਆਂ 5 ਬਰਸੀਆਂ ਮਨਾਈਆਂ ਜਾਂਦੀਆਂ, ਪੁੱਤੇ ਪੁੱਤਰ ਕਹਿਣਗੇ ਜਾਇਦਾਦ ਬਹੁਤ ਬਾਪੂ ਛੱਡ ਗਿਆ, 5 ਸਾਲ ਉਹਦਾ ਖੰਡ ਪਾਠ ਕਰਾਉਂਦੇ ਨੇ, ਉਹ ਤੋਂ ਬਾਅਦ ਹਟ ਜਾਂਦੇ ਨੇ। ਸਾਧੂ ਦੀਆਂ ਯਾਦਾਂ ਸਦੀਆਂ ਤੱਕ ਰਹਿੰਦੀਆਂ ਨੇ। ਤਾਂਹੀਓ ਸਾਹਿਬ ਨੇ ਕਿਹਾ

ਸੰਤਰ ਰਹਿਤ ਸੁਣੋ ਮੇਰੇ ਭਾਈ ਕੀ ਰਹਿਤ ਹੈ। ਇਹ ਸੰਤ ਦੀ ਵਡਿਆਈ ਹੈ ਭਾਈ। ਸੰਤ ਰਹਿਤ ਸੁਣੋ ਮੇਰੇ ਭਾਈ ਉਹ ਕੀ ਮਹਿਮਾ ਕਥਨ ਨਾ ਜਾਈ। ਉਹ ਕਹਿਣ ਤੋਂ ਬਾਅਦ ਸੰਤ ਦੀ ਵਡਿਆਈ ਕੀਤੀ ਜਾ ਸਕਦੀ, ਵਿਆਖਿਆ ਨਹੀਂ ਹੋ ਸਕਦੀ। ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਜਦੋਂ ਪੱਕੀਆਂ ਕਰਾਈਆਂ ਨਾ ਪਹਿਲੀ ਵਾਰ, ਉਹ ਕਾਰ ਸੇਵਾ ਸ਼੍ਰੀਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਨਨਕਾਣਾ ਸਾਹਿਬ ਵਾਲੇ, ਵਿਆਸਾ ਦੇ ਨਾਲ ਦਰਿਆ ਦੇ ਕੰਢੇ ਇੱਕ ਪਿੰਡ ਹੈ, ਉਹ ਪਿੰਡ ਦਾ ਨਾਮ ਹੈ ਧਾਲੀਵਾਲ। ਉਸ ਪਿੰਡ ਦੀ ਪੰਚਾਇਤ ਇੱਕ ਵਕਤ ਬਾਬਾ ਜੀ ਦੇ ਕੋਲ ਦਰਬਾਰ ਸਾਹਿਬ ਆਈ ਤੇ ਉਹ ਪੰਜ ਛੇ ਮੈਂਬਰ ਪੰਚਾਇਤ ਦੇ ਉਹਨਾਂ ਆ ਕੇ ਕਿਹਾ, ਬਾਬਾ ਜੀ ਸਾਡਾ ਪਿੰਡ ਧਾਲੀਵਾਲ ਹੈ, ਦਰਿਆ ਦੇ ਕੰਢੇ ਹੈ, ਹਰ ਬਰਸਾਤਾਂ ਨੂੰ ਦਰਿਆ ਚੜ੍ਹਦਾ, ਸਾਡੇ ਪਿੰਡ ਨੂੰ ਢਾਹ ਲਾ ਲੈਂਦਾ, ਜ਼ਮੀਨ ਉੱਜੜ ਜਾਂਦੀ ਹੈ, ਜਾਨੀ ਮਾਲੀ ਨੁਕਸਾਨ ਹੁੰਦਾ, ਅਸੀਂ 8-10 ਮਹੀਨੇ ਜ਼ਮੀਨ ਬਣਾਉਂਦੇ ਰਹਿ ਜਾਂਦੇ ਹਾਂ, ਹਰ ਸਾਲ ਬਰਸਾਤ ਵਿੱਚ ਪਾਣੀ ਚੜ੍ਹਦਾ, ਨੁਕਸਾਨ ਹੁੰਦਾ, ਬਾਬਾ ਜੀ ਕਿਰਪਾ ਕਰੋ ਸਾਡੇ ਵੱਲ ਦੇ ਪਾਸੇ ਆਪਣੇ ਹੱਥੀਂ ਬੰਨ ਲਾ ਦਿਓ, ਸਾਡੇ ਪਿੰਡ ਦਾ ਭਲਾ ਹੋ ਜਾਏ। ਉਹ ਬਾਬਾ ਗੁਰਮੁਖ ਸਿੰਘ ਜੀ ਵਿੱਚ ਵਿੱਚ ਹਿੰਦੀ ਬੋਲਦੇ ਸੀ, ਕਹਿੰਦੇ ਅਰੇ ਵੀ ਕੌਣ ਸਾ ਗਾਓ ਹੈ, ਕਿਹੜੇ ਪਿੰਡ ਤੋਂ ਆਏ ਹੋ? ਉਹ ਕਹਿੰਦੇ ਜੀ ਧਾਲੀਵਾਲ। ਬਾਬਾ ਜੀ ਸੁਣ ਕੇ 2 ਮਿੰਟ ਚੁੱਪ ਰਹੇ ਤੇ ਫਿਰ ਉਹ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ ਕਹਾਰ ਸਿੰਘਾਂ ਵਾਲੇ ਬੋਲੇ, ਕਹਿੰਦੇ ਅਰੇ ਭਾਈ ਤੁਹਾਰੇ ਇਲਾਕੇ ਮੇਂ ਇੱਕ ਸੰਤ ਹੈ, ਉਨਕੇ ਪਾਸ ਜਾਓ। ਸੰਤ ਨੂੰ ਪਤਾ ਹੁੰਦਾ ਕਿਹੜੇ ਇਲਾਕੇ ਵਿੱਚ ਕਿਹੜਾ ਭਗਤੀ ਵਾਲਾ ਸੰਤ ਹੈ। ਤੁਸੀਂ ਹੈਰਾਨ ਹੋਵੋਗੇ ਉਹਨੂੰ ਕਿਵੇਂ ਪਤਾ ਹੁੰਦਾ। ਜਿਵੇਂ ਅੱਜ ਜਿਹੜਾ ਸਿਸਟਮ ਰਾਜ ਸੱਤਾ ਦਾ ਚੱਲ ਰਿਹਾ, ਇਹ ਸਾਰਾ ਕੁਝ ਇੰਟਰਨੈਟ ਦੇ ਮਾਧਿਅਮ ਨਾਲ ਹਰ ਅਫਸਰ ਨੂੰ, ਜ਼ਿਲ੍ਹੇ ਦੇ ਆਫਿਸਰ ਨੂੰ ਪਤਾ, ਡੀਸੀ ਨੂੰ ਇਸ ਗੱਲ ਦਾ, SSP ਨੂੰ ਪਤਾ ਕਿਹੜੇ ਥਾਣੇ ਵਿੱਚ ਕਿਹੜਾ ਥਾਣੇਦਾਰ ਹੈ, ਕਿਹੜੀ ਚੌਂਕੀ ਦੇ ਅੰਦਰ ਕਿਹੜਾ ਚੌਂਕੀ ਇੰਚਾਰਜ ਹੈ। ਉਹਦੇ ਕੋਲ ਕੰਪਿਊਟਰ ਵਿੱਚ ਹੈ, ਉਹਨੇ ਇੱਕੋ ਹੀ ਹੱਥ ਦੱਬਣਾ, ਉਹਨੇ ਕੱਢ ਲੈਣਾ ਵੀ ਸ਼ਾਟਾ ਸਾਹਿਬ ਥਾਣੇ ਦੇ ਅੰਦਰ ਕਿਹੜਾ ਥਾਣੇਦਾਰ ਲੱਗਾ, ਉਹਨੂੰ ਉੱਥੇ ਬੈਠਾ ਪਤਾ ਲੱਗ ਜਾਂਦਾ, ਉਹਦੇ ਕੋਲ ਰਿਕਾਰਡ ਹੈ ਸਾਰਾ। ਜਿਵੇਂ ਜ਼ਿਲ੍ਹੇ ਦੇ ਅਫਸਰ ਨੂੰ ਜ਼ਿਲ੍ਹੇ ਦੇ ਅਫਸਰਾਂ ਦਾ ਪਤਾ, ਜਿਵੇਂ ਦੇਸ਼ ਦੇ ਵੱਡੇ ਅਫਸਰ ਨੂੰ ਦੂਜੇ ਅਫਸਰਾਂ ਦਾ ਪਤਾ ਕਿਹੜੇ ਜ਼ਿਲ੍ਹੇ ਵਿੱਚ ਕਿਹੜਾ DC ਤਾਇਨਾਤ ਹੈ, ਸਾਧ ਸੰਗਤ ਹੈ, ਏਦਾਂ ਸੰਤ ਦੇ ਕੋਲ ਵੀ ਇਹ ਸਿਸਟਮ ਹੈ। ਉਹ ਸੁਰਤੀ ਵਿੱਚ ਉਹਨੂੰ ਸਭ ਕੁਝ ਪਤਾ ਕਿਹੜੀ ਜਗ੍ਹਾ ਤੇ ਕਿਹੜਾ ਸੰਤ ਬੈਠਾ, ਸੰਤ ਤੋਂ ਕੁਝ ਵੀ ਲੁਕਿਆ ਛੁਪਿਆ ਨਹੀਂ। ਸੰਤ ਦੇ ਇੰਨੇ ਵੱਡੇ ਸੁਰਤੀ ਦੇ ਸੋਰਸ ਨੇ, ਉਹ ਇੱਥੇ ਬੈਠਾ ਦੱਸ ਸਕਦਾ ਫਲਾਨੀ ਜਗ੍ਹਾ ਤੇ ਕੀ ਹੋ ਗਿਆ। ਪਰ ਇਹ ਗੱਲਾਂ ਹੁਣ ਬਹੁਤ ਜ਼ਿਆਦਾ ਉਜਾਗਰ ਕਰੀਏ ਤਾਂ ਰੌਲਾ ਪੈਂਦਾ, ਕਿਉਂਕਿ ਸਾਡੇ ਪੰਥ ਦਾ ਇਹ ਦੁਖਾਂਤ ਹੈ। ਅਸੀਂ ਸਾਧ ਸੰਗਤ ਇੱਕ ਵੱਡੇ ਤੋਂ ਰੌਲਾ ਪਾਉਣ ਲੱਗ ਪਿਆ, ਕੋਈ ਸੰਤ ਨਹੀਂ ਹੈ, ਕੋਈ ਸੰਤ ਨਹੀਂ ਹੈ, ਸੰਤ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਸੰਤ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਨੇ। ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਏ, ਕਿਸੇ ਵੀ ਸਰੀਰ ਧਾਰੀ ਨੂੰ ਗੁਰੂ ਸੰਤ ਬਣਾ ਸਕਦਾ, ਗੁਰੂ ਸੰਤ ਨਹੀਂ ਹੈ। ਗੁਰੂ ਤਾਂ ਰੱਬ ਹੈ। ਸਾਧ ਸੰਗਤ ਬਚਨ ਪੜੋ ਪੂਰਾ, ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪਿੱਖੇ ਹੋਏ ਸੰਤ। ਗੁਰੂ ਇੱਕ ਦ੍ਰਿਸ਼ਟੀ ਅੰਮ੍ਰਿਤ ਦੀ ਭਰ ਕੇ ਕਿਸੇ ਆਮ ਬੰਦੇ ਤੇ ਪਾ ਦੇ, ਉਹਨੂੰ ਸੰਤ ਬਣਾ ਦਿੰਦਾ। ਇੱਕੋ ਦ੍ਰਿਸ਼ਟੀ ਗੁਰੂ ਅਰਜਨ ਦੇ ਮਹਾਰਾਜ ਦੀ ਪਈ, ਜਿਹਨੂੰ ਲੋਕ ਚੋਰ ਕਹਿੰਦੇ ਸਨ, ਬਿਧੀ ਚੰਦ ਚੋਰ। ਬਿਧੀ ਚੰਦ ਸੰਤ ਨਹੀਂ ਹੋ ਗਿਆ, ਕਿਹਨੇ ਬਣਾਇਆ? ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਦੀ ਇੱਕੋ ਦ੍ਰਿਸ਼ਟੀ। ਉਹੀਓ ਬਿਧੀ ਚੰਦ ਸੀਨਾ ਗੁਰੂ ਦਾ ਸੀਨਾ ਬਣ ਗਿਆ, ਇੱਕੋ ਹੀ ਗੁਰੂ ਨੇ ਨਜ਼ਰ ਪਾਈ, ਇਸ ਲਈ ਗੁਰੂ ਰੱਬ ਹੈ। ਪਰ ਸਾਧ ਸੰਗਤ ਇਹ ਠੀਕ ਹੈ, ਦੰਭ ਪਖੰਡ ਵਧਿਆ, ਲੋਕਾਂ ਨੇ ਬਹੁਤ ਦੰਭ ਪਖੰਡ ਸੰਤ ਦੇ ਨਾਮ ਤੇ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਕਹੀ, ਸੱਜਣੋ ਦੁਨੀਆਂ ਵਿੱਚ ਆਰਟੀਫਿਸ਼ੀਅਲ ਗਹਿਣੇ ਬਹੁਤ ਨੇ, ਤੁਸੀਂ ਮੇਲੇ ਵਿੱਚ ਜਾਓ, 50 ਰੁਪਏ ਦੀ ਸੋਨੇ ਦੀ ਚੈਨ ਮਿਲ ਜਾਂਦੀ, 50 ਰੁਪਏ ਦੀ, 50 ਰੁਪਏ ਦੇ ਤੁਹਾਨੂੰ ਕੰਗਣ ਸੋਨੇ ਦਾ ਬਣਿਆ ਹੋਇਆ, ਆਰਟੀਫਿਸ਼ੀਅਲ ਸੋਨੇ ਦੇ ਕੰਗਣਾਂ ਦਾ ਜੋੜਾ ਮਿਲ ਜਾਂਦਾ, ਮਾਈਆਂ ਲੈ ਲੈਂਦੀਆਂ ਨੇ, ਪਰ ਉਹ ਆਰਟੀਫਿਸ਼ੀਅਲ ਹੈ, ਨਕਲੀ ਹੈ, ਉਹਦੀ ਨਕਲ ਕਰਕੇ ਉਹ ਸਸਤਾ ਹੈ, ਪਰ ਉਹਦੀ ਚਮਕ ਬਹੁਤ ਹੈ। ਇਹ ਠੀਕ ਹੈ, ਆਰਟੀਫਿਸ਼ੀਅਲ ਨਕਲੀ ਗਹਿਣਿਆਂ ਦੀ ਚਮਕ ਬਹੁਤ ਹੈ, ਸਸਤਾ ਮੇਲਿਆਂ ਚੋਂ ਮਿਲ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਦੇ ਕੋਲ ਅਸਲੀ ਸੋਨਾ ਖਤਮ ਹੋ ਗਿਆ। ਸਾਰੇ ਬੰਦਿਆਂ ਨੇ ਨਕਲੀ ਗਹਿਣੇ ਨਹੀਂ ਪਾਏ, ਕਈਆਂ ਨੇ ਅਸਲੀ ਵੀ ਪਾਏ। ਐ ਨਹੀਂ ਤੁਸੀਂ ਕਹਿ ਸਕਦੇ ਬਈ ਹਰ ਬੰਦੇ ਨੇ ਗਲ ਵਿੱਚ ਚੈਨੀ ਪਾਈ ਹੈ ਨਕਲੀ, ਹਰ ਬੰਦੇ ਨੇ ਕੰਗਣ ਕੜਾ ਪਾਇਆ ਨਕਲੀ ਹੈ ਜੀ, ਸੋਨੇ ਦਾ ਨਹੀਂ ਹੋ ਸਕਦਾ, ਕਈਆਂ ਨੇ ਅਸਲੀ ਵੀ ਪਾਇਆ। ਏਦਾਂ ਦੰਭ ਪਖੰਡ ਨਕਲ ਜ਼ਰੂਰ ਵਧੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਭਗਤੀ ਵਾਲੇ ਸੰਤ ਖਤਮ ਹੋ ਗਏ, ਸੰਤ ਵੀ ਜ਼ਰੂਰ ਹੈ, ਇਹ ਨਹੀਂ ਤੁਸੀਂ ਕਹਿ ਸਕਦੇ ਸੰਤ ਹੈ ਹੀ ਨਹੀਂ ਹੁਣ, ਨਹੀਂ ਸੰਤ ਵੀ ਜ਼ਰੂਰ ਹੈ।
ਹੁਣ ਬੇਨਤੀ ਸਮਝ, ਜਦੋਂ ਸਾਧ ਸੰਗਤ ਉਹਨਾਂ ਕੋਲ, ਉਹ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ, ਉਹ ਕਹਿੰਦੇ ਬਈ ਤੁਹਾਡੇ ਇਲਾਕੇ ਵਿੱਚ ਇੱਕ ਸੰਤ ਹੈ ਧਾਲੀਵਾਲ ਵਾਲਿਓ, ਉਹਨਕੇ ਪਾਸ ਜਾਓ, ਜਾਓ ਉਹਨਾਂ ਕੋਲ। ਕਹਿੰਦੇ ਜੀ ਕੌਣ ਹੈ? ਕਹਿੰਦੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲਾ, ਪਿੰਡ ਵਾਲੇ ਚਲੇ ਗਏ ਪੰਜਾਬ। ਜਦੋਂ ਹਰਖੋਵਾਲ ਗਏ, ਸੰਤਾਂ ਨੂੰ ਜਾ ਕੇ ਕਹੇ ਜੀ ਧਾਲੀਵਾਲ ਤੋਂ ਆਏ ਆ, ਸਾਡੇ ਪਿੰਡ ਦੇ ਨਾਲ ਦਰਿਆ ਵਗਦਾ, ਬੰਨ ਧੋਤੋ ਲਾਉਣਾ, ਹਰ ਸਾਲ ਪਾਣੀ ਚੜ੍ਹਦਾ, ਪਿੰਡ ਉੱਜੜ ਜਾਂਦਾ, ਬਾਬਾ ਜੀ ਕਿਰਪਾ ਕਰੋ। ਤੇ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਕਿੰਨੇ ਸਾਲ ਵਾਸਤੇ ਬੰਨ ਲਾਉਣਾ? 5 ਸਾਲ, 10 ਸਾਲ, 15 ਸਾਲ, 20 ਸਾਲ ਬੰਨ ਲਾ ਦਿੰਦੇ ਆ, 20 ਸਾਲ ਤੁਹਾਡੇ ਪਿੰਡ ਪਾਣੀ ਨਹੀਂ ਬੜੇਗਾ। ਅੱਗੋਂ ਪਿੰਡ ਵਾਲੇ, ਉਹਨਾਂ 'ਚ ਇੱਕ ਬੰਦਾ ਸਿਆਣਾ ਸੀ ਪੰਚਾਇਤ ਵਾਲਾ, ਉਹਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਪੱਕਾ ਹੀ ਲਾ ਦਿਓ, ਪੱਕਾ ਹੀ ਲਾ ਦਿਓ, 20 ਸਾਲਾਂ ਬਾਅਦ ਫਿਰ ਕਿਸੇ ਸੰਤ ਨੂੰ ਲੱਭਦੇ ਫਿਰਾਂਗੇ, ਮਹਾਂਪੁਰਸ਼ੋ ਪੱਕਾ ਹੀ ਬੰਨ ਲਾ ਦਿਓ, ਸਾਡਾ ਪਿੰਡ ਵੱਸ ਜਾਏ। ਤੇ ਬਾਬਾ ਜਵਾਲਾ ਸਿੰਘ ਕਹਿੰਦੇ ਵੀ ਪੱਕਾ ਨਹੀਂ ਲਾ ਸਕਦੇ, ਪੱਕਾ ਲਾਉਣ ਦੀ ਸਾਡੇ ਕੋਲ ਪਾਵਰ ਨਹੀਂ, ਜਿਹਨਾਂ ਨੇ ਘੱਲਿਆ ਉਹਨਾਂ ਕੋਲ, ਕਿਉਂਕਿ ਸੰਤ ਦੀ ਵੀ ਵੱਖਰੀ ਵੱਖਰੀ ਪਾਵਰ ਹੈ। ਕਿਸੇ ਕੋਲ ਪਾਵਰ ਹੈ ਉਹ ਰੱਬ ਨੂੰ ਕਹਿ ਕੇ ਮੀਂਹ ਪਵਾ ਸਕਦਾ ਹੈ, ਜਿਹਨਾਂ ਦੀ ਯਾਦ 'ਚ ਬੈਠੇ ਉਹ ਰੱਬ ਨੂੰ ਕਹਿ ਕੇ ਮੀਂਹ ਪਵਾ ਦਿੰਦੇ ਨੇ, ਇਹ ਪਾਵਰ ਹੈ। ਤੇ ਕਈ ਐਵੇਂ ਮੇਰੇ ਬਾਮ ਫੂਕਾ ਮਾਰਦੇ ਫਿਰਨ, ਸਾਧ ਸੰਗਤ ਉਹਨਾਂ ਦੇ ਕਹਿਣਦੇ ਤਾਂ ਹਵਾ ਦਾ ਬੁੱਲਾ ਨਹੀਂ ਹੁੰਦਾ, ਇਹ ਸਾਧੂ ਦੀ ਪਾਵਰ ਹੈ, ਉਹ ਕਰ ਸਕਦਾ। ਜਦੋਂ ਬਾਬਾ ਜਵਾਲਾ ਸਿੰਘ ਨੇ ਕਿਹਾ ਪਾਵਰ 20 ਸਾਲ ਤੋਂ ਵੱਧ ਨਹੀਂ, ਜਿਹਨਾਂ ਨੇ ਘੱਲਿਆ ਉਹਨਾਂ ਕੋਲੇ ਜਾਓ, ਫਿਰ ਦਰਬਾਰ ਸਾਹਿਬ ਆ ਗਏ, ਪਰਕਰਮਾ ਬੈਠੇ, ਬਾਬਾ ਗੁਰਮੁਖ ਸਿੰਘ ਜੀ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਉਹਨਾਂ ਕੋਲ ਗਏ ਸੀ, ਉਹ ਤਾਂ ਕਹਿੰਦੇ 20 ਸਾਲ ਤੋਂ ਵੱਧ ਨਹੀਂ ਲਾ ਸਕਦਾ। ਕਹਿੰਦੇ ਤੁਸੀਂ ਕਿੰਨਾ ਲਵਾਉਣਾ? ਉਹ ਪਿੰਡ ਵਾਲੇ ਕਹਿੰਦੇ ਮਹਾਰਾਜ ਪੱਕਾ ਲਾ ਦਿਓ, ਪਿੰਡ ਵੱਸ ਜਾਏ, ਨਹੀਂ ਤੇ ਫਿਰ ਹੜ ਆਏਗਾ, ਪਿੰਡ ਉੱਜੜ ਸਕਦਾ, ਮਹਾਰਾਜ ਪਿੰਡ ਵਸਾ ਦਿਓ। ਤੇ ਬਾਬਾ ਗੁਰਮੁਖ ਸਿੰਘ ਜੀ ਬੋਲੇ, ਕਹਿੰਦੇ ਜਾਓ ਫਿਰ ਉਸੇ ਸੰਤ ਕੋਲ ਜਾਓ, ਉਹ ਬਾਬਾ ਜਵਾਲਾ ਸਿੰਘ ਜੀ ਨੂੰ ਬੋਲੋ ਕਿ ਆਪਣੇ ਹੱਥੀਂ ਅਰਦਾਸ ਕਰਕੇ ਬੰਨ ਲਾ ਦੇਣ, ਜਾਮਣੀ ਸਾਡੀ ਪਾਲਣ, ਜਾਓ ਪੱਕਾ ਹੀ ਬੰਨ। ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਜਾਮਣੀ ਵੀ ਚੱਲਦੀ ਹੈ ਕਿਸੇ ਦੀ। ਕਿਸੇ ਬੰਦੇ ਨੇ ਕਰਜ਼ਾ ਲੈਣਾ ਹੋਵੇ ਨਾ, ਬੈਂਕ ਨਾ ਦਿੰਦੀ ਹੋਵੇ, ਕਿਸੇ ਜ਼ਿਮੀਂਦਾਰ ਬੰਦੇ ਦੀ ਗਰੰਟੀ ਪਵਾ ਲਓ, ਉਹਨੂੰ ਦੇ ਦਿੰਦੀ ਹੈ ਬੈਂਕ। ਆਪਾਂ ਲਿਮਟਾਂ ਬਣਾਈਆਂ ਨਾ ਸਾਰਿਆਂ ਨੇ, ਖਾਦ ਵੀ ਚੱਕੀ ਦੀ ਹੈ, ਸਭ ਕੁਝ ਕਰੀ। ਸਾਧ ਸੰਗਤ ਉਹ ਜਦੋਂ ਤੁਸੀਂ ਸਾਲ ਬਾਅਦ ਉਹਦਾ ਦੁਬਾਰਾ ਦਸਤਖਤ ਭਰਦੇ ਹੋ, ਤਾਂ ਉਦੋਂ ਉਹ ਕਹਿੰਦੇ ਵੀ ਇੱਕ ਜ਼ਮੀਨ ਵਾਲਾ ਬੰਦਾ ਨਾਲ ਹੋਰ ਗਰੰਟੀ ਪਵਾ ਖੇਤਾਂ ਵਾਲਾ, ਕਿਉਂ? ਉਹਦੀ ਗਰੰਟੀ ਪੈ ਗਈ, ਹੁਣ ਤੁਸੀਂ ਲੱਖਾਂ ਰੁਪਈਆ ਚੁੱਕ ਸਕਦੇ ਹੋ। ਗਰੰਟੀ ਪੈ ਗਈ, ਹੁਣ ਹਜ਼ਾਰਾਂ ਰੁਪਈਆਂ ਦੀ ਖਾਦ ਚੱਕ ਸਕਦੇ ਹੋ। ਇਹਦਾ ਮਤਲਬ ਜਾਮਣੀ ਲੋਕ ਵਿੱਚ ਹੀ ਨਹੀਂ, ਜਪਣ ਵਾਲਿਆਂ ਦੀ ਦਰਗਾਹ 'ਚ ਵੀ ਚੱਲਦੀ ਹੈ। ਬਾਬੇ ਗੁਰਮੁਖ ਸਿੰਘ ਹੋਰਾਂ ਕਿਹਾ ਜਾਓ ਜਾਮਣੀ ਸਾਡੀ, ਬਾਬੇ ਜਵਾਲਾ ਸਿੰਘ ਨੂੰ ਕਹੋ ਬੰਨ ਲਾ ਦੇਣ। ਤੇ ਜਦੋਂ ਜਾ ਕੇ ਹਰਖੋਵਾਲ ਕਿਹਾ ਨਾ, ਉਹ ਮਹਾਂਪੁਰਸ਼ ਫਿਰ ਆ ਗਏ। 3 ਦਿਨ ਸ੍ਰੀ ਅਨੰਦਪੁਰ ਸਾਹਿਬ ਧਾਲੀਵਾਲ ਚੱਲਿਆ ਬਿਆਸਾ ਦੇ ਕੰਢੇ, 3ਜੇ ਦਿਨ ਮਹਾਂਪੁਰਸ਼ਾਂ ਆਪਣੇ ਹੱਥੀਂ ਬੰਨ ਲਾ ਕੇ ਅਰਦਾਸ ਕੀਤੀ, ਜਾਮਣੀ ਬਾਬੇ ਗੁਰਮੁਖ ਸਿੰਘ ਦੀ ਪਾਈ। ਅੱਜ ਤੱਕ ਧਾਲੀਵਾਲ ਦਾ ਸਾਧ ਸੰਗਤ ਦਰਿਆ ਦੇ ਕੰਢੇ ਪਿੰਡ ਹੈ, ਕਦੇ ਬੰਨ ਟੁੱਟ ਕੇ ਹੜ੍ਹ ਨਹੀਂ ਆਇਆ। 1988 ਵਿੱਚ ਬੜਾ ਭਾਰਾ ਹੜ੍ਹ ਆਇਆ, ਪੂਰੇ ਪੰਜਾਬ ਵਿੱਚ ਪਾਣੀ ਘੁੰਮ ਗਿਆ, ਦਰਿਆ ਦੇ ਕੰਢੇ ਧਾਲੀਵਾਲ ਪਿੰਡ ਸੁੱਕੇ ਦਾ ਸੁੱਕਾ ਰਹਿ ਕਿਉਂਕਿ ਸਾਧ ਸੰਗਤ ਸਾਧ ਉਹ ਹੈ ਜਿਸਦਾ ਕੀਆ ਦਰਗਾਹ ਚੱਲੇ। ਆਪਾਂ ਤੁਸੀਂ ਸਰਦਾਰ ਸੱਜਣ ਬੈਠੇ ਹੋ, ਪੜ੍ਹੇ ਲਿਖੇ ਹਰ ਬੰਦੇ ਦੀ ਪਹੁੰਚ ਹੈ, ਪਿੰਡ ਦਾ ਸਰਪੰਚ ਇੱਥੋਂ ਹੀ ਫੋਨ ਕਰਕੇ ਕਹਿੰਦਾ ਜਵਾਲ ਥਾਣੇ ਨੂੰ, ਸਰਪੰਚ ਬੋਲਦਾ ਜੀ, ਹਾਂ ਦੱਸੋ ਮਹਾਰਾਜ ਕੀ ਕੰਮ ਹੈ? ਆਹ ਮੇਰੇ ਪਿੰਡ ਦਾ ਬੰਦਾ ਛੱਡ ਦਿਓ, ਛੱਡ ਦਿੰਦਾ ਨਾ, ਇੰਨੀ ਕੁ ਤਾਂ ਪਿੰਡ ਦੇ ਦੀ ਵੀ ਚੱਲ ਜਾਂਦੀ ਹੈ। ਏਦਾਂ ਨਾਮ ਜਪਣ ਵਾਲੇ ਸਾਧੂਆਂ ਦੀ ਦਰਗਾਹ 'ਚ ਸਿੱਧੀ ਚੱਲਦੀ ਹੈ, ਉਹ ਕਹਿ ਦੇਣ ਤਾਂ ਦਰਗਾਹ ਵਿੱਚ ਚੱਲ ਜਾਂਦੀ ਹੈ। ਸਾਧ ਸੰਗਤ ਉਹਨਾਂ ਦੀ ਕੀਤੀ ਹੋਈ ਪਾਈ ਹੋਈ ਜਾਮਣੀ ਦਰਗਾਹ ਤੱਕ ਬੰਦੇ ਨੂੰ ਛੁਡਾ ਦਿੰਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਸ ਦਾ ਕੀ ਆ ਦਰਗਾਹ ਚੱਲੇ ਤਿਸ ਨੂੰ ਨਜ਼ਰ ਲੈ ਆਵੇ ਤਲੇ, ਇਹ ਸਤਿਗੁਰ ਦੀ ਬਾਣੀ ਦਾ ਫਰਮਾਨ ਹੈ ਕਿ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜਾਨੇ ਪਾਈਏ ਖੋਟੇ ਸੁੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਏ ਕਿਸ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੋ ਇਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ। ਗੁਰੂ ਤੇ ਗੁਰੂ ਵਾਲਿਆਂ ਦੀ ਜਾਮਣੀ ਪੈ ਜਾਏ, ਖੋਟਿਆਂ ਤੋਂ ਖਰੇ ਹੋ ਜਾਂਦੇ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜੰਮਪੁਰ ਗਿਆ ਪੁਕਾਰ ਸੁਣ ਬਿਲਾਵਨ ਜੀ ਨਰਕ ਨਿਵਾਸੀ।
ਤੇ ਧਰਮ ਰਾਜ ਨੂੰ ਪੁੱਛਿਆ ਬੰਦੇ ਕਿਉਂ ਰੋਂਦੇ ਆ, ਕਹਿੰਦੇ ਜੀ ਨੀ ਨਾਮ ਨੀ ਜਪਿਆ ਤਾਂ ਸਜ਼ਾ ਮਿਲਣ ਲੱਗੀ ਹੈ। ਕਹਿੰਦੇ ਵਿਚਾਰਿਆਂ ਦਾ ਭਲਾ ਕਰ, ਚੱਲ ਛੱਡ ਦੇ। ਉਹ ਕਹਿੰਦੇ ਐਂ ਥੋੜੀ ਮੈਂ ਛੱਡ ਸਕਦਾ, ਮਹਾਰਾਜ ਜੀ ਨੇ ਕੋਈ ਨਾਮ ਹੀ ਨਹੀਂ ਜਪਿਆ ਕਿਵੇਂ ਛੱਡਣਾ, ਮੈਨੂੰ ਛੱਡਣ ਦੀ ਪਾਵਰ ਨਹੀਂ, ਰੱਬ ਹੀ ਛੱਡ ਸਕਦਾ, ਮੈਂ ਤਾਂ ਸੇਵਾਦਾਰ ਹੈ। ਤੇ ਜਨਕ ਭਗਤ ਪੁੱਛਦਾ ਧਰਮ ਰਾਜ ਛੱਡਣਾ ਕਿਵੇਂ ਦੱਸ। ਕਈ ਵਾਰ ਬੰਦਾ ਬਾਹਰੀ ਪਾਵਰ ਵਾਲਾ ਵੀ ਕੋਈ ਚੰਗਾ ਅਹੁਦਾ ਰੱਖਦਾ ਹੋਵੇ, ਜੇ ਕੋਈ ਥਾਣੇਦਾਰ ਅੜੇ ਤਾਂ ਫਿਰ ਉਹ ਕਹਿ ਦਿੰਦਾ ਵੀ ਤੂੰ ਛੱਡਣਾ ਕਿੱਦਾਂ ਬੰਦਾ ਇਹ ਦੱਸ, ਕਿਹਦੀ ਗੱਲ ਕਰਾਵਾਂ। ਏਦਾਂ ਭਗਤ ਜਨਕ ਨੇ ਕਿਹਾ ਧਰਮ ਰਾਜ ਬੰਦੇ ਛੱਡਣੇ ਕਿਵੇਂ, ਤੂੰ ਇਹ ਦੱਸ ਮੁਕਤੀ ਕਿਵੇਂ ਕਰਨੀ। ਉਹ ਕਹਿੰਦਾ ਜੀ ਨਾਮ ਭਗਤੀ ਨਾਲ। ਕਹਿੰਦੇ ਲੈ ਫਿਰ ਜਿੰਨੀ ਭਗਤੀ ਮੇਰੀ ਹੈ ਆ ਪਈ ਆ ਗਹਿਣੇ, ਰੱਖ ਲਾ ਮੇਰੀ ਭਗਤੀ, ਜਿੰਨੇ ਬੰਦੇ ਛੱਡ ਸਕਦਾ ਛੱਡ ਦੇ। ਗਹਿਣੇ ਧਰਿਓ ਨੇ ਇੱਕ ਨਾਮ, ਉਹਨੇ ਗਹਿਣੇ ਰੱਖੇ ਆਪਣਾ ਨਾਮ ਧਰਮ।

0: ਪਰਬੰਨੇ ਜਿਉਂ ਤਿਨਾ ਕੈ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿਨਾ ਕੈ ਹੋਂ, ਸਤ ਪਰਬੰਨੇ ਜਿਉਂ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

वाहिगुरु जी की फतेह। गुरु रूप गुरु की साथ जी नवाजी, गुरु स्वरूप गुरु खालसा सतसंग जी। सिख का सुभाव है, उसके मन में किसी प्रकार का शंका आया, मन में वेदना आई, उन्हें सतगुरु पातशाह आण के बेनती की कि पातशाह मेरे ते कृपा करो, मेरे मन में इस गल का शंका है, मेरे मन में अविद्या करके दर्द है, आप कृपा करके अविद्या की दर्द ते मन के शंके नू दूर करो। ये लफ्ज मैं क्यों कहे ने, जेड़ा आपां पावन पवित्र फरमान सरवण किया है, सानू टकसाल विच पढ़ाया गया कि एक विजय राम नाम का पंडित धन गुरु अर्जन के सच्चे पातशाह को आया, ते शंका मनुखी सुभा है, जेड़े जेड़े उदे मन में शंके आए, विद्वान सी पढ़िया लिखिया सी, वो नोट करता रहा और उन्हें पंचम पातशाह दी कुड़ा के अपने शंके दसे, हजूर ने उदे शंकिया की निवृत्ति की थी। ये जिन्हें भी श्लोक ने ना, ये गुरु अर्जन के सच्चे पातशाह ने उस विजयराम पंडित नूं संबोधन करके चारना किते ने, और ये शंका उदे कल्ले मनदा नहीं, अपने मन विच भी अठे पैरे ये शंके उठते रहिंदे हन। जिहड़ा अज दा पावन पवित्र फरमान है, इहदे विच विशेष करके संत दा जिक्र कीता कि संत किवें बनदा है, संत दीआं निशानियां की ने, संत करदा की है, संत दी मानस अवस्था की है, इस प्रकार वख-वख दृष्टां दे करके सतगुरु पंचम पातशाह महाराज ने सानू संत दे बारे समझाया कि गुरमुखा वेखी कितने परावा वेख के उलझ ना जाई। संत लिबास का ना नहीं, परावे का ना नहीं, इनू सूखम रूप दे विच आपां आम पढ़दे हां, जिन्ना सास ग्रास ना विसरै, हर नामा मन मंत तानस सही नानका पूर्ण सोई संत। जिवें आपां कहिंदे फलाना वड्डा संत है, गुरदेव ने इक्के सोग दे विच ही सारा निवृत्त कर दिता कि गुरमुखा संत वो है जिहड़ा सवास लैंदिआं परमात्मा नूं चेते करे। ग्रास का भाव है बुरकी, आपां अक्सर अपने मूंह विच कुछ ना कुछ खाने पीने आ, लेकिन गुरदेव कहिंदे भी जदों वो चीज छगन लगता है ना, इहदा भाव नहीं भी मैं वेखण लगा ये चीज करारी है मिठी है, वो वस्तु का टेस्ट नहीं वेंदा। उस मौके भी रब नूं चेते करदा कि ये किसी अन्न मेरे मन में खराबी ना पा दे, गुरबाणी की पंक्ति नहीं, लेकिन आपां आम करके कहावत है कि जैसा अन्न तैसा मन, जे वो जी खुराक खावांगे ना ਉਹ ਜਿਹਾ ਸਾਡਾ ਮਨ ਬਣ ਜਾਂਦਾ ਹੈ। ਚੰਗੀ ਖਾਈਏ ਤੇ ਚੰਗੀ ਸੋਚ, ਮਾੜਾ ਖਾਈਏ ਤੇ ਮਾੜੀ ਸੋਚ, ਜੇਕਰ ਸਾਧਨ ਸੇਵੀਏ ਹਰ ਕੀ ਪੂਜਾ ਨਾ ਏ ਤੇ ਕਰ ਮਰਹਟ ਸਾਰ ਕੇ ਭੂਤ ਬਸੇ ਦਿਨਮਾਏ। ਜਿਹੜੇ ਘਰ ਵਿੱਚ ਆਏ ਗਏ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਔਰ ਹਰੀ ਦਾ ਨਾਮ ਨੇ, ਉਹਨੂੰ ਮਨੁੱਖਾਂ ਦਾ ਘਰ ਨਾ ਸਮਝ, ਉਹ ਭੂਤਨਿਆਂ ਦਾ ਘਰ ਹੈ, ਭੂਤਨਿਆਂ ਦਾ ਆਹ ਵਨ ਸਵਨੀ ਦੁਨੀਆ ਹੈ। ਮੈਨੂੰ ਕਿਸੇ ਬੰਦੇ ਨੇ ਸਵਾਲ ਕੀਤਾ ਵੀ ਗਿਆਨੀ ਜੀ ਤੁਸੀਂ ਬਾਣੀ ਪੜ੍ਹਦੇ ਹੋ, ਕਥਾ ਕਰਦੇ ਹੋ, ਭੂਤਨੇ ਵੇਖੇ ਨੇ? ਮੈਂ ਗੁਰਮੁਖੋਂ ਇੱਕਦਮ ਉਲਝ ਗਿਆ ਵੀ ਇਹਨੂੰ ਮੈਂ ਕੀ ਜਵਾਬ ਦਿਆਂ, ਵੀ ਮੇਰੇ ਕੋਲ ਕਿਹੜਾ ਕੈਮਰਾ ਵੀ ਮੈਂ ਭੂਤਨਿਆਂ ਦੀ ਫੋਟੋ ਲਾ ਲਵਾਂ, ਤੇ ਨਾ ਮੈਨੂੰ ਪਤਾ ਨਾ ਮੈਂ ਵੇਖੇ। ਉਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ, ਇੱਕਦਮ ਮੇਰੇ ਅੰਦਰ ਇਹ ਸ਼ਬਦ ਦੀ ਵਿਚਾਰ ਆ ਗਈ ਤੇ ਮੈਂ ਕਿਹਾ ਗੁਰਮੁਖਾ ਤੂੰ ਕਹਿੰਦਾ ਇੱਕ ਭੂਤਣਾ,
ਮੈਂ ਤੈਨੂੰ ਦੱਸ ਵਿਖਾ ਦੇਣਾ। ਕਹਿਣ ਲੱਗਾ ਗਿਆਨੀ ਜੀ ਉਹ ਕਿਵੇਂ? ਉਸੇ ਮੌਕੇ ਮੈਂ ਇਹ ਪੰਕਤੀ ਉਸ ਗੁਰਮੁਖ ਨਾਲ ਸਾਂਝੀ ਕੀਤੀ ਵੀ ਗੁਰਮੁਖਾ, ਜਿਹੜੇ ਘਰ ਵਿੱਚ ਆਏ ਗਏ ਨੂੰ ਪਾਣੀ ਧਾਣੀ ਆਪਾਂ ਨਹੀਂ ਪੁੱਛਦੇ, ਜੇਕਰ ਸਾਧ ਨਾ ਸੇਵੀਏ, ਜਿਹੜਾ ਆਏ ਗਏ ਨੂੰ ਪਾਣੀ ਨਹੀਂ ਪੁੱਛਦਾ, ਪ੍ਰਸ਼ਾਦਾ ਨਹੀਂ ਛਕਾਉਂਦਾ ਤੇ ਨਾ ਰੱਬ ਦਾ ਨਾਂ ਲੈਂਦਾ, ਉਹ ਵੇਖਣ ਨੂੰ ਭਾਵੇਂ ਮਨੁੱਖ ਜਾਪਦਾ ਪਰ ਅਸਲੀ ਭੂਤਨਾ ਹੈ। ਮੈਂ ਨਹੀਂ ਕਹਿੰਦਾ, ਬਾਣੀ ਦੀ ਪੰਕਤੀ ਹੈ, ਜੇਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾ ਏ। ਤੇ ਨਾਲ ਗੱਲ ਕਹਿੰਦਿਆਂ ਬੜਾ ਡਰ ਆਉਂਦਾ ਹੈ, ਕਹਿੰਦੇ ਉਹ ਘਰ ਨੀ ਉਹ ਕਰਮੜੀਆਂ ਹੀ, ਆਪਾਂ ਤਾਂ ਕਹਿੰਦੇ ਵੀ ਮੇਰੀ ਕੋਠੀ ਇਹ ਘਰ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਘਰ ਨਾ ਸਮਝ, ਤੂੰ ਸਮਝ ਵੀ ਇਹ ਮੜੀਆਂ ਨੇ, ਮਰਕਟ ਕਹਿੰਦੇ ਨੇ ਮੜੀਆਂ ਨੂੰ। ਜੇਕਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਾ ਏ, ਤੇ ਕਰ ਮਰਹਟ ਸਾਰਕੇ ਸਾਰਕੇ ਤੋਂ ਭਾਵ ਮੜੀਆਂ ਵਰਗੇ, ਭੂਤ ਬਸੇ ਤਿੰਨ ਮਾਏ, ਤੇ ਜਿੰਨੇ ਵੀ ਘਰ ਦੇ ਮੈਂਬਰ ਨੇ ਉਹਨਾਂ ਨੂੰ ਭੂਤਨਾ ਸਮਝ। ਇਹ ਤੁਸੀਂ ਕਹਿਣਾ ਵੀ ਗਿਆਨੀ ਜੀ ਨਵੀਂ ਗੱਲ ਕਾਢੀ, ਬੇਨਤੀ ਵੀ ਇਹ ਗੁਰਬਾਣੀ ਦੀ ਪੰਕਤੀ ਹੈ। ਤੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਸ਼ਲੋਕ ਦੇ ਵਿੱਚ ਤੇ ਮੁੜ ਕੇ ਪੌੜੀ ਵਿੱਚ ਉਹਨਾਂ ਖਿਆਲਾਂ ਨੂੰ ਰਿਪੀਟ ਕੀਤਾ ਹੈ। ਜਿਵੇਂ ਆਪਾਂ ਕਹਿੰਦੇ ਆਪਾਂ ਨੂੰ ਕੋਈ ਮਿੱਤਰ ਪਿਆਰ ਨਾਲ ਪ੍ਰੇਮ ਹੁੰਦਾ ਨਾ, ਉਹ ਆਪਾਂ ਨੂੰ ਜਿਵੇਂ ਆਪਣੀ ਸੰਸਾਰਕ ਬੋਲੀ ਵੀ ਭਾਈ ਸਾਹਿਬ ਕੀ ਹਾਲ ਨੇ, ਤੇ ਆਪਾਂ ਕਹਿੰਦੇ ਤੁਹਾਡਾ ਆਸਰਾ ਹੈ, ਇਹ ਆਮ ਆਪਾਂ ਵਰਦੇ ਹਾਂ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਜਿਹੜੇ ਸੰਤ ਨੇ ਨਾ, ਉਹਨਾਂ ਨੂੰ ਇੱਕ ਵਾਹਿਗੁਰੂ ਦਾ ਆਸਰਾ ਹੈ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਮਨੁੱਖੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਏਕ ਭਗਵਾਨ। ਗੁਰਮੁਖੋ ਮਨੁੱਖ ਨੂੰ ਕੋ ਮਨੁੱਖ ਚਾਰ ਦਿਨ ਦੇਵੇਗਾ, ਪੰਜ ਦਿਨ ਦੇਵੇਗਾ? ਆਪਾਂ ਧੀਆਂ ਪੁੱਤਰਾਂ ਵਾਲੇ ਹਾਂ, ਸਾਡਾ ਵੀ ਪੁੱਤਰ ਗਵਾਨ ਹੋਏ ਤੇ ਆਪਾਂ ਕਹਿੰਦੇ ਵੀ ਪੁੱਤਰਾ ਹੁਣ ਕਮਾ ਖਾ, ਹੁਣ ਆਪਣਾ ਭਾਰ ਚੁੱਕ ਜਿਹੜਾ ਸਾਡਾ ਪੁੱਤਰ ਹੈ। ਲੇਕਿਨ ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਉਹ ਗੁਰਮੁਖੋ ਅੱਠੇ ਪੈਰ ਉਹਨਾਂ ਗੁਰਮੁਖਾਂ ਦਾ ਓਟ ਆਸਰਾ, ਉਹਨਾਂ ਦੀ ਹਰ ਲੋੜ ਦੀ ਪੂਰਤੀ ਕਰਦਾ, ਤੇ ਨਾਲ ਹੀ ਸਾਨੂੰ ਪ੍ਰੇਰਣਾ ਦਿੱਤੀ ਗੁਰਮੁਖਾ ਇਹੋ ਜਿਹੇ ਸੰਤਾਂ ਦੀ ਸੰਗਤ ਕਰ ਤਾਂ ਕਿ ਤੇਰੀ ਕਲਿਆਣ ਵੀ ਹੋ ਜਾਏ। ਆਪਾਂ ਹੁਣੇ ਅਰਦਾਸ ਕਰਨੀ, ਜਦੋਂ ਆਪਾਂ ਅਰਦਾਸ ਕਰਦੇ ਹਾਂ ਸੁਣਦੇ ਹਾਂ ਤੇ ਲਫ਼ਜ਼ ਸੁਣਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰੇ ਨਾਮ ਚਿੱਤ ਆਵੇ। ਗੁਰਮੁਖੋ ਸ਼ਰਾਬੀ ਨੂੰ ਮਿਲਾਂਗੇ ਤੇ ਸ਼ਰਾਬ ਚੇਤੇ ਆਵੇਗੀ, ਜੁਆਰੀਏ ਨੂੰ ਮਿਲਾਂਗੇ ਤੇ ਜੂਆ ਚੇਤੇ ਆਵੇਗਾ, ਤੇ ਨਾਮ ਜਪਣ ਵਾਲਿਆਂ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਆਪਾਂ ਵਿਚਾਰਨਾ ਮਨ ਦੀ ਇਕਾਗਰਤਾ ਲਈ ਗੁਰੂ ਪਾਤਸ਼ਾਹ ਦੇ ਅੱਗੇ ਹਾੜਾ ਕੱਢੀਏ ਤੇ ਬੋਲੋ ਸਤਿਨਾਮ ਵਾਹਿਗੁਰੂ।

ਉਹ ਚੱਕੀ ਵਾਲੀ ਵੇਂਦਾ ਤੇ ਦੁੱਧ ਵਾਲੇ ਪਾਸੇ ਵੀ ਵੇਂਦਾ ਤੇ ਉਹਨੂੰ ਸੰਬੋਧਨ ਕਰਕੇ ਸ਼ਬਦ ਆ ਰਿਹਾ ਹੈ, ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੁਸ਼ਤ ਉੱਪਰ ਚਮਕ ਬਾਲ, ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਡੀਠ, ਮੱਠ ਸੋਟਾ ਲੱਕੜੀ ਤੇਰੇ ਪਰੇ ਪੀਠ, ਕਹੋ ਕਬੀਰ ਭੋਗ ਭਲੇ ਕੀਨ, ਮੱਤ ਕੋ ਮਾਰੇ ਈਂਟ ਨੇਮ। ਇਹ ਬਾਬੇ ਕਬੀਰ ਦਾ ਸ਼ਬਦ ਹੈ। ਇਹਦੇ ਅਰਥ ਕੀ ਨੇ? ਕੁੱਤਾ ਆਇਆ, ਉਹਨੇ ਛਿੱਕੇ ਵੱਲ ਤੱਕਿਆ, ਜਿਹੜੀ ਚੱਕੀ ਹੈ, ਚੱਕੀ ਨੂੰ ਜਦੋਂ ਚੱਟਿਆ ਨਾ ਆਟੇ ਨੂੰ, ਤੇ ਚੱਕੀ ਨੂੰ ਸਾਫ ਕਰਨ ਵਾਸਤੇ ਇੱਕ ਨਿੱਕਾ ਜਿਹਾ ਆਪਾਂ ਕੱਪੜਾ ਰੱਖਦੇ, ਹੁਣ ਤਾਂ ਚੱਕੀਆਂ ਹੈ ਨਹੀਂ, ਮੈਂ ਚੱਕੀਆਂ ਬਚਪਨ ਵਿੱਚ ਵੇਖੀਆਂ ਨੇ, ਮੇਰੇ ਸਾਡੇ ਘਰ ਚੱਕੀ ਹੁੰਦੀ ਸੀ, ਬੀਬੀਆਂ ਨੇ ਉੱਥੇ ਆਣ ਕੇ ਦਾਲਾਂ ਦੂਈਆਂ ਦਾਲਣੀਆਂ, ਆਟਾ ਪੀਟਣਾ, ਅੱਗੇ ਉਖੜੀਆਂ, ਮੈਂ ਆਪਣੇ ਘਰ ਉਖੜੀ ਵੇਖੀ ਜਿੱਥੇ ਬੀਬੀਆਂ ਨੇ ਆਣ ਕੇ ਝੋਨੇ ਨੂੰ ਕੁੱਟਣਾ ਤੇ ਚੌਲ ਕੱਢ ਕੇ ਲਿਜਾਣੇ। ਉਹ ਕੁੱਤੇ ਨੇ ਆਣ ਕੇ ਜਦੋਂ ਚੱਕੀ ਚੱਟੀ ਨਾ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਚਾਕੀ ਚਾਟੇ ਚੂਨ ਖਾਏ, ਚੱਕੀ ਨੂੰ ਚੱਕ ਕੇ ਤੂੰ ਆਟਾ ਖਾ ਲਿਆ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਮਿੱਤਰਾ ਰੱਬ ਦਾ ਵਾਸਤਾ ਹੀ ਆ, ਲੀਰ ਤਾਂ ਰਹਿਣ ਦੇ, ਭੜ ਕੇ ਚੱਕੀ ਫਿਰ ਸਾਫ ਕਰਨੀ ਹੈ। ਇੱਕ ਪਾਸੇ ਕੁੱਤੇ ਦੇ ਮੂੰਹ ਚ ਲੀਰ, ਇੱਕ ਪਾਸੇ ਬਾਬੇ ਕਬੀਰ ਦੇ ਹੱਥ ਲੀਰ ਹੈ, ਤੇ ਕਹਿੰਦੇ ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੀਥਰਾ ਕਾਂ ਲੈ ਜਾਏ, ਇਹ ਕਿੱਥੇ ਲਿਜਾਣਾ ਈ, ਛਿੱਕੇ ਪਰ ਤੇਰੀ ਬਹੁਤ ਡੀਠ, ਮਤ ਸੋਟਾ ਲੱਕੜੀ ਤੇਰੇ ਪਰੇ ਪੀਠ। ਮੈਂ ਤੈਨੂੰ ਬੇਨਤੀ ਕਰਨਾ, ਤੂੰ ਦੁੱਧ ਵਾਲੇ ਛਿੱਕੇ ਵੱਲ ਬੜਾ ਨਿਕਲਦਾ, ਤੇ ਮੈਂ ਚਾਹੁੰਦਾ ਤੇਰੀ ਇਨਸਲਟ ਨਾ ਹੋ ਜਾਏ, ਕਿਉਂ ਸੋਟੇ ਦਾ ਭਾਵਨਾ ਅਨਕੜਤ, ਤੁਹਾਨੂੰ ਕੋਈ ਸੋਟਾ ਨਾ ਮਾਰੇ, ਤੇ ਕੋਈ ਇੱਟ ਕਹਿੰਦੇ ਨੇ ਘੜੀ, ਤੇ ਢੀਮ ਕਹਿੰਦੇ ਅਨਕੜਤ, ਜਿਹੜੀ ਆਪਾਂ ਬਾਹਣੇ ਦੀ ਉਹਨੂੰ ਕਹਿੰਦੇ ਢੀਮ, ਤੇ ਘੜੀ ਨੂੰ ਕਹਿੰਦੇ ਇੱਟ। ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਨੂੰ ਕੋਈ ਸੋਟਾ ਨਾ ਮਾਰੇ, ਇੱਟ ਨਾ ਮਾਰਦੇ, ਢੀਮ ਨਾ ਮਾਰਦੇ, ਤੇ ਕਿਰਪਾ ਕਰਕੇ ਚਲੇ ਜਾਓ। ਉਹਨਾਂ ਨੂੰ ਕੁੱਤੇ ਰੱਬ ਦੀ ਹੁੰਦੀ ਦੀ ਹੈ, ਆਪਾਂ ਨੂੰ ਗੁਰਮੁਖੋ ਬੰਦੇ ਵਿੱਚ ਰੱਬ ਦੀ ਹੁੰਦੀ ਦੀਦੀ। ਸਾਡੇ ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਤੂੰ ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਸੰਤ ਨੇ ਨਾ, ਉਹ ਭਾਈ ਪਰਿਪੂਰਨ ਗੋਪਾਲ ਦੀ ਕੀਰਤੀ ਕਰਦੇ ਹਨ, ਉਹਦੀ ਵਡਿਆਈ ਕਰਦੇ ਨੇ। ਤੇ ਮੈਂ ਹੁਣੇ ਬੇਨਤੀ ਕੀਤੀ ਹੈ, ਜਿਹੜੇ ਸਵਾਸ ਲੈਂਦਿਆਂ, ਜਿਹੜੀ ਅੰਨ ਦੀ ਬੁਰਕੀ ਮੂੰਹ ਚ ਪਾਉਂਦਿਆਂ ਪਰਮਾਤਮਾ ਨੂੰ ਚੇਤੇ ਕਰਦੇ, ਉਹਨੂੰ ਸੰਤ ਕਹਿੰਦੇ ਹਨ। ਸਾਨੂੰ ਪੜਾਇਆ ਗਿਆ ਮਹਾਂਪੁਰਸ਼ਾਂ ਨੇ, ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀ, 27 ਵਿਸਾਖ ਨੂੰ ਬਾਬਾ ਵੀਰ ਸਿੰਘ ਰੰਗਾਬਾਦੀ ਨੂੰ ਸ਼ਹੀਦ ਕੀਤਾ, ਲੇਕਿਨ 26 ਵਾਲੇ ਦਿਨ ਤੇ ਰਾਤ ਨੂੰ ਬਾਬਾ ਸੁੱਤਾ ਨਹੀਂ। ਕਾਰਨ ਕਹਿਣ ਲੱਗੇ, ਗੁਰਮੁਖ ਆਪਾਂ ਨੂੰ ਕੱਲ ਨੂੰ ਲਾਹੌਰ ਤੋਂ ਮਾਰਨ ਵਾਸਤੇ ਆਉਣਾ ਬੰਦਿਆਂ ਨੇ, ਹੀਰਾ ਸਿੰਘ ਡੋਗਰਾ ਜਿਹੜਾ ਧਿਆਨ ਸਿੰਘ ਦਾ ਪੁੱਤ ਸੀ, ਉਹਨਾਂ ਨੇ ਆਪਾਂ ਨੂੰ ਮਾਰਨ ਲਈ ਆਉਣਾ, ਤੇ ਆਪਾਂ ਚੜ੍ਹਾਈ ਕਰ ਜਾਣੀ ਹੈ, ਤੇ ਸਾਡੇ ਚੜ੍ਹਾਈ ਕਰਨ ਤੋਂ ਬਾਅਦ ਮੁੜ ਕੇ ਪ੍ਰਸ਼ਾਦੇ ਪਾਣੀ ਦੀ ਉਹਨਾਂ ਨੂੰ ਪਰੇਸ਼ਾਨੀ ਆਵੇਗੀ, ਪਹਿਲਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਲਓ ਉਹਨਾਂ ਦੀ। ਉਹ ਮਾਰ ਲਈ ਆ ਰਹੇ ਨੇ, ਉਹਨਾਂ ਵਾਸਤੇ ਲੰਗਰ ਤਿਆਰ ਹੋ ਰਿਹਾ, ਤੇ ਨਾਲੇ ਕਹਿੰਦੇ ਵੀ ਜਿੰਨੇ ਖਾਲੀ ਭਾਂਡੇ ਨੇ ਇਹਨਾਂ ਵਿੱਚ ਗਰਮ ਪਾਣੀ ਕਰ ਲਓ, ਬੰਦਾ ਥੱਕਿਆ ਆਵੇ ਤੇ ਗਰਮ ਪਾਣੀ ਨਾਲ ਬੰਦਾ ਨਹਾਲੇ ਤੇ ਟਕੋਰ ਹੋ ਜਾਂਦੀ, ਥਕੇਵਾਂ ਲੈ ਜਾਂਦਾ। ਇਹ ਸਾਡਾ ਇਤਿਹਾਸ ਜੇ ਮੈਂ ਕੋਲ ਨੂੰ ਬਣਿਆ ਇਤਿਹਾਸ, ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਤੇ ਇੱਥੇ ਜਾ ਮੈਂ ਜਿਨ੍ਹਾਂ ਦੇ ਕੋਲੋਂ ਮੈਨੂੰ ਇਹ ਦਾਤ ਮਿਲੀ, ਸੰਤ ਬਾਬਾ ਕਰਤਾਰ ਸਿੰਘ ਲੁਧਿਆਣੇ, ਕਲਗੀਧਰ ਸਿੰਘ ਸਾਹਿਬ ਗਿਆਨੀ ਮਨਮੋਹਨ ਸਿੰਘ ਜੀ ਆਏ ਸਨ ਭਿੰਡਰਾਂ ਵਾਲੇ ਕਥਾ ਕਰਨ, ਤੇ ਮੈਂ ਕਥਾ ਸੁਣਨ ਗਿਆ, ਕਥਾ ਦਾ ਭੋਗ ਪਿਆ, ਤੇ ਜਦੋਂ ਮੈਂ ਮੁੜ ਕੇ ਆਇਆ ਤੇ ਮੈਨੂੰ 3 ਬਜ਼ੁਰਗ ਮਿਲ ਪਏ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਸੰਤ ਕਰਤਾਰ ਸਿੰਘ ਹੋਰਾਂ ਦਾ ਕੀ ਹਾਲ ਚਾਲ ਹੈ। ਸੁਭਾਵਕ ਮੈਨੂੰ ਨਹੀਂ ਸੀ ਪਤਾ ਵੀ 2 ਧੜੇ ਬਣੇ ਨੇ। ਉਹਨਾਂ ਚ ਇੱਕ ਬਜ਼ੁਰਗ ਨੇ ਇਹੋ ਜਿਹੇ ਮਾੜੇ ਸ਼ਬਦ ਕਹੇ ਵੀ ਗੁਰਮੁਖੋ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ ਸੰਤ ਕਰਤਾਰ ਸਿੰਘ ਦੇ ਪ੍ਰਤੀ, ਮੇਰੇ ਮੂੰਹ ਤੇ ਬਹੁਤ ਭੈੜੀਆਂ ਗਾਲਾਂ। ਹੁਣ ਗੁੱਸਾ ਤਾਂ ਮੈਨੂੰ ਆਵੇ ਤੇ ਬੰਦੇ ਉਹ 3 ਤੇ ਮੈਂ ਡਰਦਾ ਗਾਲਣਾ, ਕੱਲਾ ਹੁੰਦਾ ਤਾਂ ਸ਼ਾਇਦ ਮੈਂ ਚੰਬੜ ਜਾਂਦਾ, ਪਰ ਉਹ 3 ਸਨ, ਕਚੀਤੀਆਂ ਬੜੀਆਂ ਮੈਂ ਵੱਟੀਆਂ। 2 ਸਾਲਾਂ ਤੋਂ ਬਾਅਦ ਮੁੜ ਕੇ ਉਹ ਬੰਦਾ ਗੁਰਮੁਖੋ ਟਿੱਬਾ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਉਹ ਗਿਆ, ਉਹਨੂੰ ਉੱਚੇ

0: ਜਿਹੜੇ ਤੇ ਬਿਠਾਇਆ ਸੰਤ ਕਰਤਾਰ ਸਿੰਘ ਹੋਰਾਂ ਤੇ ਮੈਂ ਜਦੋਂ ਉਹਨਾਂ ਦੇ ਕੋਲ ਗਿਆ ਤੇ ਉਹ ਬੰਦਾ ਮੈਂ ਪਛਾਣ ਲਿਆ ਤੇ ਜੋ ਮੇਰੇ ਕੋਲ ਮਾੜੇ ਲਫ਼ਜ਼ ਸਨ ਮੈਂ ਵਰਤੇ ਤੇ ਮੈਨੂੰ ਇਸ਼ਾਰਾ ਕਰਕੇ ਕਹਿਣ ਲੱਗੇ ਕੀ ਗੱਲ। ਮੈਂ ਕਿਹਾ ਜੀ ਇਹਨਾਂ ਤੁਹਾਨੂੰ ਬੜੀ ਗਾਲਾਂ ਕੱਢੀਆਂ ਨੇ ਤੇ ਮੈਨੂੰ ਕਹਿੰਦੇ ਪੁੱਤ ਆਪਾਂ ਵੀ ਕੱਢੀਆਂ ਤੇ ਫਿਰ ਇਹਨਾਂ ਦਾ ਆਪਣਾ ਕੀ ਫਰਕ ਹੋਇਆ। ਹੁਣ ਮੌਕੇ ਦਾ ਗਵਾਹ ਹੈ ਤੇ ਆਪਾਂ ਕਹਿ ਤਾਂ ਸਕਦੇ ਵੀ ਗੁਰਮੁਖਾ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ। ਕਹਿਣ ਲੱਗੇ ਜੀ ਉਹਨਾਂ ਵੀ ਕੱਢੀਆਂ ਤੇ ਆਪਾਂ ਵੀ ਕੱਢੀਆਂ ਤੇ ਇਹਨਾਂ ਦਾ ਫਰਕ ਕੀ, ਮੇਰੀ ਹੱਡ ਬੀਤੀ ਜੇ ਆਪਾਂ ਤਾਂ ਖੜਾ ਨਹੀਂ ਛੱਡਦੇ। ਜਿਹੜੇ ਗੁਰਮੁਖ ਨੇ ਨਾ ਫਰਕ ਕਰ, ਇਹਨੂੰ ਸਾਦੀ ਜੀ ਉਦਾਹਰਨ ਦਿਆਂ, ਸ਼ੀਸ਼ੇ ਦੇ ਸਾਹਮਣੇ ਫੋਟੋ ਆ ਜਾਏ ਤੇ ਪਰਾਂ ਹੋ ਜੀ ਤੇ ਖਤਮ। ਇਹ ਕੈਮਰੇ ਦੇ ਵਿੱਚ ਜਿਹੜਾ ਅੱਗੋਂ ਦੀ ਲੰਘ ਜੇ ਆਪਾਂ ਉਹਨੂੰ ਕੈਪਚਰ ਕਰ ਲੈਂਦੇ ਹਾਂ। ਸਾਡੀ ਸੋਚ ਬੜਿਆਈ ਵਾਲੇ ਪਾਸੇ ਤੋਂ ਕੈਮਰੇ ਵਰਗੀ ਹੈ ਵੀ ਜਿਹਦੇ ਆਪਾਂ ਵੈਰ ਪੈ ਜਾਂਦੇ ਆਪਾਂ ਮਰਨ ਤੱਕ ਉਹਦਾ ਖੜਾ ਨਹੀਂ ਛੱਡਦੇ। ਲੇਕਿਨ ਜਿਹੜੇ ਗੁਰਮੁਖ ਨੇ ਨਾ ਉਹਨਾਂ ਦਾ ਜੀਵਨ ਸ਼ੀਸ਼ੇ ਵਰਗਾ, ਘੜੀ ਦੀ ਘੜੀ ਸਾਹਮਣੇ ਆਇਆ ਤੇ ਮੁੜ ਕੇ ਕਹਿਣਾ ਵੀ ਰੱਬ ਉਹਦਾ ਭਲਾ ਕਰੇ, ਉਹ ਆਪਣੇ ਘਰ ਤੇ ਆਪਾਂ ਆਪਣੇ ਘਰ। ਸੋ ਇਸ ਪ੍ਰਕਾਰ ਜਿਹੜੇ ਸੰਤ ਨੇ ਨਾ ਭਾਈ ਗੋਪਾਲ ਦੀ ਕੀਰਤੀ ਕਰਦੇ ਨੇ, ਹਰ ਇੱਕ ਤੇ ਦਇਆ ਕਰਦੇ ਨੇ ਔਰ ਉਹ ਸੱਤ ਨਾਲ ਜੁੜਨ ਕਰਕੇ ਉਹਨਾਂ ਦੀ ਕਿਰਿਆਣ ਹੋ ਗਈ ਹੈ। ਥੋੜਾ ਜਿਹਾ ਤੂੰ ਵੀ ਖੇਚਲ ਕਰ।
1: ਨਿਰਮਲੰ ਸੰਤ ਸੰਗੇਣ,
0: ਉਹਨਾਂ ਦੀ ਸੰਗਤ ਕਰਕੇ ਗੁਰਮੁਖਾ ਜਿਹੜੇ ਮਾੜੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਹਨ। ਮੈਂ ਕਥਾ ਤਕਰੀਬਨ ਮੇਰੇ ਮੂੰਹ ਤੇ ਚੜਿਆ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ। ਜਦੋਂ ਉਹਨੇ ਕਿਰਪਾ ਕਰਨੀ ਨਾ ਗੁਰਮੁਖੋ ਮਾੜੇ ਤੇ ਚੰਗੇ ਦਾ ਬਹਾਨਾ ਬਣਦਾ। ਜੇ ਆਪਾਂ ਮਾੜੇ ਪਾਸੇ ਗਏ ਨਾ ਤੇ ਮਾੜਾ ਬਹਾਨਾ ਬਣਿਆ, ਆਪਣਾ ਜੀਵਨ ਗਰਕ ਗਿਆ। ਜੇ ਵਾਹਿਗੁਰੂ ਦੀ ਕਿਰਪਾ ਤੇ ਸਾਡੇ ਵਾਸਤੇ ਚੰਗਾ ਬਹਾਨਾ ਬਣ ਗਿਆ। ਭਾਈ ਸਾਹਿਬ ਨੇ ਸ਼ਬਦ ਪੜਿਆ ਨਿਰਮਲੰਗ ਸੰਤ ਸੰਗੇਣ, ਸੰਤਾਂ ਦੀ ਸੰਗਤ ਕਰਕੇ ਬੰਦੇ ਦੀ ਜਿਹੜੀ ਅੰਦਰ ਦੀ ਮੈਲ ਹੈ ਨਾ ਉਹ ਲਹਿ ਜਾਂਦੀ ਹੈ। ਆਪਾਂ ਗੁਰਬਾਣੀ ਚ ਵੀ ਸ਼ਬਦ ਪੜ੍ਹਦੇ ਹਾਂ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇੜਤ ਬਹੁਤ ਨਿਹਾਲ। ਇਹ ਨਹੀਂ ਕਿ ਸੰਤ ਨੂੰ ਮਿਲਣ ਗਏ ਤੇ ਆਪਾਂ ਨੂੰ ਉਹਨਾਂ ਨੇ ਕੋਈ ਤਾਗਾ ਦਿੱਤਾ ਜਾਂ ਨਿੱਕੀਆਂ ਲਾਚੀਆਂ ਦਿੱਤੀਆਂ ਜਾਂ ਪਾਣੀ ਦਿੱਤਾ ਹੈ। ਅਕੋਰਡਿੰਗ ਟੂ ਗੁਰੂ ਕੀ ਬਾਣੀ ਕਹਿੰਦੇ ਉਹਦੇ ਵੇਖਣ ਦੇ ਨਾਲ ਹੀ ਬੰਦੇ ਦੇ ਦੁੱਖ ਕੱਟੇ ਜਾਂਦੇ ਨੇ, ਵੇਖਣ ਦੇ ਨਾਲ ਹੀ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦੇ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਇਹੋ ਜਿਹਾ ਮੌਸਮ ਹੈ ਤੇ ਮਹਾਤਮਾ ਤੁਰੇ ਜਾ ਰਹੇ ਨੇ ਤੇ ਉਹ ਆਜ਼ਾਦ ਥਾਂ ਵਿੱਚ ਬੇਸਵਾ ਦਾ ਘਰ ਹੈ ਗਣਕਾ ਦਾ, ਕਣੀਆਂ ਪੈ ਲਹਿ ਪਈਆਂ, ਦਰਵਾਜ਼ਾ ਖੁੱਲਾ ਹੋਣ ਕਰਕੇ ਮਹਾਤਮਾ ਉਹਦੇ ਘਰ ਚਲੇ ਗਏ। ਉਹ ਚੁਬਾਰੇ ਉੱਪਰ ਹੈ, ਉਹਨੇ ਆਪਣੇ ਸੰਸਕਾਰਾਂ ਦੇ ਸੁਭਾਅ ਦੇ ਮੁਤਾਬਕ ਆਖਿਆ ਉੱਪਰ ਆ ਜਾਓ। ਮਹਾਤਮਾ ਨੇ ਪਤਾ ਕੀ ਜਿੱਤਾ ਇਸ ਗੱਲ ਨੂੰ ਪੱਲੇ ਬੰਨਣਾ। ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਹੁਣੇ ਚਲੇ ਜਾਣਾ। ਇਹ ਜੇ ਸੰਤ ਜਿਹਨੇ ਵੇਸਵਾ ਨੂੰ ਹੀ ਧੀ ਆਖਿਆ। ਮੈਂ ਰੋਜ਼ ਥਾਂ ਥਾਂ ਤੇ ਕਥਾ ਕਰਨ ਜਾਣਾ ਤੇ ਇਹ ਗੱਲ ਮੈਂ ਆਮ ਦਰਾਉਣਾ, ਬੇਨਤੀ ਕਰਦਾ ਸੰਗਤ ਨੂੰ, ਅੱਜ ਆਪਾਂ ਇੰਨੇ ਨਿਗਰ ਗਏ ਹਾਂ ਆਪਾਂ ਸਕੇ ਭਰਾ ਦੀ ਧੀ ਨੂੰ ਵੀ ਆਪਣੀ ਧੀ ਨਹੀਂ ਕਹਿੰਦੇ। ਆਪਾਂ ਕਹਿੰਦੇ ਭਤੀਜੀ ਲੱਗਦੀ ਹੈ, ਦੂਰੋਂ ਲੱਗਦੀ ਹੈ ਦੂਰੋਂ। ਸਾਡਾ ਅੰਦਰ ਇੰਨਾ ਆਪਣੇ ਮਾਇਆ ਆ ਗਈ ਨਾ ਤੇ ਸਾਡੀ ਮਾਇਆ ਨੇ ਇੰਨੀ ਮੱਤ ਮਾਰ ਕੀਤੀ ਹੈ ਅਸੀਂ ਕਹਿੰਦੇ ਦੂਰੋਂ ਲੱਗਦੀ ਹੈ। ਮੈਂ ਪਿੰਡ ਦਾ ਰਹਿਣ ਜੰਮਿਆ ਪੜਿਆ, ਪਿੰਡ ਦੇ ਵਿੱਚ ਲੰਬੜਦਾਰ ਨੇ ਖੇਤ ਘੋੜੀ ਤੇ ਚੜ੍ਹ ਕੇ ਜਾਣਾ ਤੇ ਗਰੀਬਾਂ ਦਾ ਜਵਾਈ ਆ ਰਿਹਾ ਜਿਹੜਾ ਪਿੰਡ ਵਿਆਹਿਆ ਤੇ ਉਤਰਿਆ ਆਉਂਦਾ ਪੈਦਲ, ਗਰੀਬ ਜੋ ਹੈ ਵਿਚਾਰਾ, ਤੇ ਲੰਬੜਦਾਰ ਨੇ ਕਹਿਣਾ ਪਰਾਉਣਿਆਂ ਘੋੜੀ ਤੇ ਚੜ੍ਹਦਿਆ ਤੂੰ ਸਾਡੇ ਪਿੰਡ ਦਾ ਜਵਾਈ ਹੈ, ਮੈਂ ਆਪੇ ਆ ਜਾਂਗਾ ਤੂੰ ਸਾਡੇ ਪਿੰਡ ਢੁੱਕਾਂ ਹੈ। ਭਾਵ ਇਹ ਸੀ ਸਾਡਾ ਕਲਚਰ, ਗਰੀਬ ਦੀ ਧੀ ਵੀ ਸਾਡੀ ਧੀ, ਗਰੀਬ ਦਾ ਜਵਾਈ ਵੀ ਸਾਡਾ ਜਵਾਈ। ਪਰ ਅੱਜ ਗੁਰਮੁਖੋ ਅਸੀਂ ਤੰਗ ਦਿਲ ਹੋ ਗਏ, ਗੁਰੂ ਸਾਡੇ ਤੇ ਮਿਹਰ ਕਰਦੇ। ਮੈਂ ਤਾਂ ਅਰਦਾਸ ਹੀ ਕਰ ਸਕਦਾ ਨਾ, ਵੇਸਵਾ ਕਹਿੰਦੀ ਉੱਪਰ ਆ ਜਾਓ ਤੇ ਮਹਾਤਮਾ ਕਹਿੰਦੇ ਧੀਏ ਰਾਣੀ ਅਸੀਂ ਚਲੇ ਜਾਣਾ, ਦੋ ਚਾਰ ਪਲ ਮੇਲਾ ਆ ਮੀਂਹ ਰੁਕ ਗਿਆ ਚਲੇ ਜਾਣਾ। ਜਦੋਂ ਧੀ ਆਖਿਆ ਨਾ ਉਹਨੂੰ ਠੰਡ ਪੈ ਗਈ। ਥੱਲੇ ਆਈ, ਕਹਿਣ ਲੱਗੀ ਬਾਬਾ ਜੀ ਅੱਜ ਤੱਕ ਜਿੰਨੇ ਵੀ ਆਏ ਮੇਰੀ ਪੱਤ ਲੁੱਟਣ ਆਏ ਜੇ, ਮੈਨੂੰ ਧੀ ਕਿਸੇ ਨਹੀਂ ਆਖਿਆ, ਤੇ ਜੇ ਧੀ ਆਖਿਆ ਤੇ ਕੁਝ ਨਾ ਕੁਝ ਦੇ ਕੇ ਜਾਓ। ਮਹਾਤਮਾ ਕਹਿਣ ਲੱਗੇ ਬੱਚੀਏ ਮੇਰੀ ਜੇਬ ਚ ਪੈਸਾ ਹੋਏ ਨੀ ਕੋਈ ਨੀ, ਪਰ ਤੂੰ ਮੰਗ ਲਿਆ ਤੇ ਮੈਂ ਤੈਨੂੰ ਧੀ ਆਖਿਆ ਤੇ ਮੇਰਾ ਫਰਜ਼ ਬਣਦਾ ਹੈ, ਆਹ ਤੋਤਾ ਲੈ ਲਾ। ਜਿਹੜੀ ਮੈਂ ਸਾਗੀ ਸੁਣਾ ਰਿਹਾ ਨੇ ਇਹ ਭਾਈ ਗੁਰਦਾਸ ਨੇ 12 ਚ ਲਿਖੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਕਹਿੰਦੇ ਮਾਂ ਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਇਹਨੂੰ ਪੰਕਤੀ ਨੂੰ ਫੇਰ ਚਿੱਥਣਾ, ਮਾੜੀ ਮਤ ਵੇਖ ਕਰਕੇ ਵੀ ਉਹਦੇ ਤੇ ਦਇਆ ਕੀਤੀ। ਅੱਜ ਅਸੀਂ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਜਿਹੜੇ ਆਪਣੇ ਵੱਡੇ ਸਮਝਦੇ ਨੇ ਵੀ ਅਸੀਂ ਬਹੁਤ ਧਾਰਮਿਕ ਹਾਂ, ਸਾਨੂੰ ਸਾਡੇ ਸਾਹਮਣੇ ਸ਼ਰਾਬੀ ਹੋਵੇ ਨਾ ਤੇ ਆਪਾਂ ਕਹਿੰਦੇ ਪਰਾਂ ਹੋ ਜਾ ਮੇਰੇ ਮੱਥੇ ਨਾਲ ਲੱਗ, ਤੇਰਾ ਦਾੜੀ ਮੁੰਨੀ ਮੱਥੇ ਨਾਲ ਲੱਗ, ਇਹ ਅਸੀਂ ਗਲਤ ਹਾਂ। ਅਸੀਂ ਸ਼ਰਾਬੀ ਨੂੰ ਜੱਫੀ ਪਾ ਕੇ ਤੇ ਉਹਨੂੰ ਕਹਿਣਾ ਵੀ ਮਿੱਤਰਾ ਆਪਾਂ ਭਰਾ ਤੇ ਆਪਾਂ ਭਰਾ ਹੈ ਤੇ ਭਰਾ ਇਹੋ ਜੀ ਗਲਤ ਚੀਜ਼ ਖਾਂਦੇ ਚੰਗੇ ਨਹੀਂ ਲੱਗਦੇ, ਤੂੰ ਗੁਰੂ ਕਾ ਸਿੱਖ ਤੇ ਅੰਮ੍ਰਿਤ ਛਕ। ਹੁਣ ਡਾਕਟਰ ਇਹ ਆਖੇ ਵੀ ਮੈਂ ਮਰੀਜ਼ ਮੇਰੇ ਕੋਲ ਆਉਂਦਾ ਤੇ ਉਹ ਨੱਕ ਢੱਕ ਕਾਵੇ ਤੇ ਮੈਨੂੰ ਮੈਂ ਬਿਮਾਰ ਨਾ ਹੋ ਜਾ, ਤੇ ਡਾਕਟਰ ਕਾਹਦਾ ਹੈ? ਡਾਕਟਰ ਦੀ ਡਿਊਟੀ ਹੈ ਬਿਮਾਰ ਨੂੰ ਠੀਕ ਕਰਨਾ। ਅਸੀਂ ਜੇ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਾਂ, ਅਸੀਂ ਨਫ਼ਰਤ ਨਾ ਕਹੀਏ, ਅਸੀਂ ਬੁਰੇ ਨੂੰ ਜੱਫੀ ਪਾ ਕਰਕੇ ਉਹਦੀ ਬਰਿਆਈ ਛਡਾਈਏ ਭਾਈ ਭਾਈ ਗੁਰਮੁਖਾ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਗੁਰੂ ਗੋਬਿੰਦ ਸਿੰਘ ਦੇ ਮੂੰਹ ਤੇ ਦਾੜਾ, ਉਹਨਾਂ ਦੇ ਦਾਤਰੇ ਗਾਤਰੇ ਕਿਰਪਾਨ, ਉਹਨਾਂ ਦੇ ਤੇੜ ਕਛਹਿਰਾ, ਜਿਹੜਾ ਪਿਓ ਨਾਲ ਮਹਾਂਦਰਾ ਨਾਲ ਮਿਲੇ ਤੂੰ ਇਹ ਅੰਦਾਜ਼ਾ ਲਾ ਲਾ ਵੀ ਪਤਾ ਉਹਨੂੰ ਕੀ ਕਹਿੰਦੇ ਨੇ। ਆਪਾਂ ਕਹਿੰਦੇ ਫਲਾਣ ਦਾ ਪੋਤਾ ਮਹਾਂਦਰਾ ਮਿਲਦਾ, ਤੇ ਜੇ ਗੁਰੂ ਗੋਬਿੰਦ ਸਿੰਘ ਆਪਣਾ ਪਿਓ ਹੈ ਤੇ ਸਾਡਾ ਮਹਾਂਦਰਾ ਵੀ ਉਹੋ ਜਿਹਾ ਚਾਹੀਦਾ। ਕਹਿਣ ਦਾ ਭਾਵ ਹੇਠ ਸਿੰਜ ਨਾਥ ਸਿੰਧ ਚ, ਅਸੀਂ ਪਾਪ ਨੂੰ ਨਫ਼ਰਤ ਕਰਨੀ ਹੈ ਪਾਪੀ ਨੂੰ ਨਹੀਂ। ਜਿਹੜਾ ਅੱਜ ਦਾ ਪਾਪੀ ਹੈ ਨਾ ਕੌਡਾ ਰਾਖਸ ਦਾ ਨਾਂ ਅਮਰ ਹੋ ਗਿਆ, ਸੱਜਣ ਠੱਗ। ਕਦੇ ਪੜ੍ਹਨਾ ਭਾਈ ਮਨੀ ਸਿੰਘ ਦੀ ਲਿਖਤ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪਹਿਲੀ ਧਰਮਸਾਲ ਬੱਧੀ। ਧਰਮ ਦਾ ਲੇਬਲ ਹੈ ਲੇਕਿਨ ਧਰਮ ਨਹੀਂ, ਲੇਕਿਨ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਗੁਰਮੁਖੋ ਅਸਲੀ ਸੱਜਣ ਬਣ ਗਿਆ। ਜਦੋਂ ਮੈਂ ਸਾਖੀ ਸੁਣਾਉਂਦਾ ਨਾ ਤੇ ਮੈਨੂੰ ਸ਼ਰਮ ਆਉਂਦੀ ਹੈ ਆਪਣੇ ਆਪ ਚ, ਤੇ ਬੇਨਤੀ ਵੀ ਕਰਦਾ ਰਹਿਣਾ। ਸੱਜਣੇ ਇੱਕ ਸ਼ਬਦ ਸੁਣਿਆ ਗੁਰੂ ਪਾਤਸ਼ਾਹ ਕੋਲੋਂ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡੇਕੇ, ਕਹਿਣ ਲੱਗਾ ਜੀ ਮੈਂ ਭੁੱਲ ਗਿਆ, ਤੇ ਮੇਰੇ ਗੁਰਦੇਵ ਨੇ ਜੱਫੀ ਪਾ ਕੇ ਆ ਗਿਆ, ਗੱਲ ਤਾਂ ਸੱਜਣਾ ਇੰਨੀ ਹੈ ਜੇ ਭੁੱਲ ਗਿਆ ਤੇ ਕਰਤਾਰ ਤੇਰੇ ਤੇ ਭਲਾ ਕਰੇਗਾ। ਮੈਂ ਇਹ ਸਾਖੀ ਵਿੱਚ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਇਤਿਹਾਸ ਦੇ ਮੁਤਾਬਕ ਆਪਾਂ ਸੁਣਦੇ ਵੀ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਿਆ ਤੇ ਸੱਜਣ ਨੇ ਸੁਣਿਆ, ਉਹਦੀ ਕਾਇਆ ਬਦਲ ਗਈ। ਆਪਾਂ ਕਿੰਨੇ ਸੁਣੇ ਕਿੰਨੇ ਪੜ੍ਹੇ ਪਰ ਆਪਣੇ ਤੇ ਭੋਰਾ ਅਸਰ ਨਹੀਂ ਹੋਇਆ। ਮਾਫ਼ੀ ਦੇਣੀ ਲਫ਼ਜ਼ ਕੌੜਾ, ਠੱਗ ਅਸੀਂ ਠੱਗ ਉਹ ਨਹੀਂ ਜਿਹਨੇ ਇੱਕ ਸ਼ਬਦ ਸੁਣਿਆ ਤੇ ਤੋਬਾ ਕੀਤੀ। ਆਪਾਂ ਹਜ਼ਾਰਾਂ ਸ਼ਬਦ ਸੁਣੇ, ਲੋਕਾਂ ਨੂੰ ਸਿੱਖਿਆ ਨਹੀਂ ਦਿੱਤੀ, ਪਰ ਆਪਾਂ ਆਪ ਨਹੀਂ ਸੁਧਰੇ, ਆਪਣੇ ਅੰਦਰ ਝਾਤੀ ਮਾਰੀਏ ਠੱਗ ਅਸੀਂ ਹਾਂ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ, ਸਾਡੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਸੰਤ ਉਧਣ ਦਿਆਲ ਆਸਨ ਗੋਪਾਲ ਕੀਰਤਨੇ ਨਿਰਮਲ ਸੰਤ ਸੰਗੇਣ। ਉਹ ਬੇਨਤੀ ਕਰਨ ਲੱਗਾ ਸਾਂ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਉਹਦੀ ਮਾੜੀ ਮਤ ਵੇਖ ਕੇ ਵੀ ਇਹ ਨਹੀਂ ਆਖਿਆ ਪਰਾਂ ਹੋ ਜਾ, ਜਾਂ ਮਾੜੇ ਸ਼ਬਦ ਕਹੇ ਨੇ, ਉਹਨੂੰ ਧੀ ਆਖਿਆ ਹੱਥੋਂ ਉਸ ਨੂੰ ਦਿੱਤੋ ਸਤੋਤਾ। ਧੀਏ ਰਾਣੀਏ ਅੱਗੇ ਅੱਗੇ ਰਾਮ ਰਾਮ ਕਹੀ ਮਗਰ ਰਾਮ ਰਾਮ ਬੋਲੇਗਾ, ਬਹਾਨਾ ਬਣਦਾ ਨਾ। ਗਈ ਬਕੁੰਠ ਬਬਾਨ ਚੜ ਨਰਕੇ ਵਿੱਚ ਨਾ ਖਾਧੋ ਸਗੋਤਾ, ਬਕੁੰਠ ਦਾ ਭਾਵ ਉਹ ਜਗ੍ਹਾ ਜਿੱਥੇ ਕਿਸੇ ਪ੍ਰਕਾਰ ਦਾ ਦੁੱਖ ਹੀ ਹੈ ਨਹੀਂ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸਵੀਸ ਕਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਸ ਪ੍ਰਕਾਰ ਜਿਹੜੇ ਸੰਤ ਨੇ ਭਾਈ, ਉਹਨਾਂ ਦੀ ਸੰਗਤ ਕਰੇਗਾ ਨਾ ਜਿਹੜੀ ਤੇਰੇ ਅੰਦਰ ਦੀ ਮੈਲ ਹੈ ਲੈ ਜਾਏਗੀ। ਉਹਨਾਂ ਸੰਤਾਂ ਕੋਲ ਕੀ ਤਾਕਤ ਹੈ?
1: ਓਟ ਨਾਨਕ ਪਰਮੇਸ਼ੁਰ ਹੈ।
0: ਪਰਮੇਸ਼ੁਰ ਗੁਰਮੁਖੋ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਪਰਮ ਈਸ਼ਰ, ਈਸ਼ਰ ਦਾ ਭਾਵ ਸ਼ਕਤੀ ਤੇ ਪਰਮ ਦਾ ਭਾਵ ਹੈ ਸੁਪਰੀਮ, ਸੁਪਰੀਮ ਪਾਵਰ। ਈਸ਼ਰ ਕਈ ਤਰ੍ਹਾਂ ਦੇ ਨੇ, ਉਹ ਸੁਪਰੀਮ ਪਾਵਰ ਜਿਹੜਾ ਸਾਰਿਆਂ ਤੋਂ ਉੱਚਾ ਨਾ, ਉਸ ਪਰਮਾਤਮਾ ਦਾ ਕੇਵਲ ਤੇ ਕੇਵਲ ਉਹਨਾਂ ਨੂੰ ਉਹਦਾ ਓਟ ਆਸਰਾ ਹੈ, ਉਹਦੇ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ।
1: ਚੰਦਨ ਚੰਦ ਨਾ ਸਰਦ ਰੁੱਤ।
0: ਮਨੁੱਖੀ ਸੁਭਾਅ ਵੀ ਆਪਣੇ ਅੰਦਰ ਜਿਹੜਾ ਸ਼ੰਕਾ ਆਉਂਦਾ ਰਹਿੰਦਾ ਹੈ। ਵਿਜੇ ਰਾਮ ਪੰਡਿਤ ਨੇ ਬੇਨਤੀ ਕੀਤੀ ਪਾਤਸ਼ਾਹ, ਮਨ ਤਪਦਾ ਜਿਹਾ ਰਹਿੰਦਾ ਹੈ ਤੇ ਠੰਡਾ ਕਿਵੇਂ ਹੋਏਗਾ? ਤਾਂ ਉਸ ਵਿਜੇ ਰਾਮ ਨੂੰ ਸੰਬੋਧਨ ਕਰਕੇ ਗੁਰਦੇਵ ਕਹਿੰਦੇ ਵੀ ਗੁਰਮੁਖਾ, ਜਿਹੜੀ ਅਸਲੀ ਠੰਡ ਹੈ ਨਾ ਉਹ ਇਉਂ ਪਏਗੀ, ਚੰਦਨ ਚੰਦ ਨਾ ਸਰਦ ਰੁੱਤ। ਚੰਦਨ ਦੇ ਬਾਰੇ ਪ੍ਰਚਲਿਤ ਹੈ ਵੀ ਚੰਦਨ ਮੱਥੇ ਤੇ ਲਾ ਲਈਏ ਤੇ ਠੰਡ ਪੈ ਜਾਂਦੀ ਹੈ। ਜਿਹੜੀ ਸਰਦੀ ਹੈ ਇਹਦੇ ਨਾਲ ਵੀ ਆਪਾਂ ਠੰਡ ਮਹਿਸੂਸ ਕਰਦੇ ਹਾਂ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਨਾ ਚੰਦਨ ਦੇ ਨਾਲ ਤੇ ਨਾ ਸਰਦ ਮੌਸਮ ਦੇ ਨਾਲ, ਜਿਹੜੀ ਅੰਦਰ ਦੀ ਅੱਗ ਹੈ ਨਾ, ਕਾਮ ਕਹਿੰਦੇ ਨੇ ਅੱਗ ਨੂੰ, ਗਰਮੀ ਨੂੰ, ਨਾ ਚੰਦਨ ਦੇ ਨਾਲ ਤੇ ਨਾ ਸਿਆਲ ਦੀ ਠੰਡ ਦੇ ਨਾਲ, ਜਿਹੜੀ ਅੰਦਰ ਦੀ ਗਰਮੀ ਹੈ ਇਹ ਨਹੀਂ ਮਿਟਦੀ, ਇਹ ਕਿਵੇਂ

0: तेरे अंदर ठंड पै जाए। आप अरदास कई लफ्ज अजकल छड़ी जाने हैं। असी आम बजुर्गों के कोलों अरदास सुनी है, उन्हें कहना भी जिन्ना बीबिया भैणा ने मीर मनु की जेल दे विच सवा सवा मन के पीसने पीसे बच्चों के टोटे करा करके अपने गलों में हार पवाए, तिना बीबिया भैणा की कमाई का ध्यान धरके बोलू जी वाहेगुरु। मैं डॉक्टर जसवंत सिंह नेकी की पुस्तक पढ़ी अरदास, तुम पढ़िया जे कित बीबिया सवा मन जी दो तरह का मन, अजकल नवी पीढ़ी को पता नहीं, अगे दो तरह के मन सन, एक पक्का मन से कच्चा मन। जिहड़ा पक्का मन से 40 सिर का हुंदा सी, जिहड़ा कच्चा मन से 16 सिर का हुंदा सी। 16 सिर का कच्चा मन ते 40 का पक्का। उन्हां साडियां वडेरियां बीबियां भैणां मतावां नूं 20 सिर दाणे मिलने, भी शाम नूं इहदा आटा पीसो। ते खुराक की, चार बीबिया नूं एक रोटी। आपां तां चार खा जांदे ना, उन्हां चार बीबिया नूं एक रोटी मिलदी सी। आपां कहिंदे खन्नी, खन्नी दा भाव चौथा हिस्सा, रोटी दा चौथा हिस्सा, ते 20 सिर दाणे ते पानी दा एक प्याला। जिहड़ी बजुर्ग बीबी सी ना, उहनूं नौजवान बीबी कहिंदी भी बेबे तू पानी पी ला, मेरा शरीर कायम है, तेरी जबान ठिगदी, तू चढ़ाई ना कर जे ते मैं कढ जांगी, तू पानी पी ला। पानी पाई मिलिया पल, वह दूजी मां नूं कहिंदी है, ते मां कहिंदी ना धीए जिहड़ा तेरे कोल निक्का जिहा बाल बिलकदा ना, यह मैथों जरिया नहीं जांदा, तू मेरी भी चप्पा रोटी खा ला तां कि तेनूं भोरा दुध आ जाए ते बच्चा टिक जाए। ये साडा इतिहास जे आप हुण कित्थे चले गए हां। बीबिया अजे भी संतुष्ट ने, उन्हां पापियां ने उन्हां बीबिया के बच्चों के टोटे करके उन्हां दे गलां च हार पवाए। हार इतिहास ते आपां तां निक्की जी गल ते कहिंदे भी मेरा आ नहीं होया, मेरा आ नहीं होया। मेरे इत्थे सामने मैनूं गल कही तुसीं हस पैणा, मैनू कदे कथा करन को पिंड गया ते बंदा मूंह सिर गोल मोल ते गल्लां बड़ियां ज्ञान दियां उच्चियां करे भी जिहड़ियां मैं पोथियां च नहीं पढ़ियां, ते मैथों रिहा ना गया। मैं कहा भी गुरमुखा तू गल्लां तां बड़ियां ब्रह्म ज्ञान दियां करदा ते मूंह सिर तेरा चटमिया। कहिंदा ज्ञानी जी मैं गुरु रामदास नाल राज हां, यह मेरी हट बीती च मैं गुरु की जूरी च कह रहा। मैं हैरान हो गया, मैं क्या की गल। कहण लगा जी मैं 14 किलों के प्लाट कटे, मेरा प्लाट नहीं विकया। तो मैं क्या गुरु रामदास प्रॉपर्टी डीलर बन जाए, यह साड़ी करतूत दे, मेरी हट बीती है भी जे प्लाट विक जाए तो गुरु रामदास चंगा, तो ना विके तो नहीं। किहो जे सिख बीबिया के बच्चों के टोटे पार करके गलां च हार पवाए। उन्हें आख्या ए पी दात तेरी दतार, बाजा वाले भी कृपा की। उन्हें पापिया ने आख्या जी कसर है गई कोई, तुहाडे बच्चे भी टोटे कि। कहण लगी पापियो पहला मैं शहीद की पत्नी स, हुण मैं शहीद की मां बन गई, मेरी कुख सफली हो गई है। यह जे उन्हें गुरमुखा का जीवन, चंदन चंदन सरद रुत मूल न मिट ई काम, शीतल सीवे नानका जपंदड़ो हर नाम। परमात्मा का नाम लैण करके बीबिया ने बच्चों के टोटे कराए, गलों में हार पवाए, पर उन्होंने अंदर तैश नहीं आई, गर्मी नहीं आई, गुस्सा नहीं आया, क्रोध नहीं आया, क्योंकि उन्होंने अंदर नाम की अंश है।
1: पौड़ी चरण कमल की ओट उधरे सगल जान।
0: कहिंदे भी रब एक दा नहीं, रब सारिया का सांझा। सगल तो भाव सारे, जन तो भाव जिन्हां दे अंदर दासा भाव है, जेड़े नवाणे ने जिन्हां ने परिपूर्ण परमात्मा दे चरण कमलों का आसरा तक लिया, उन्हां सारिया की कल्याण हो गई। इत्थे हिंदू की गल नहीं, इत्थे सिख की गल नहीं, इत्थे होर की गल नहीं। आपां शब्द पढ़दे हां गुरु पंचम पातशाह दा आचार्या आंदे गोबिंद गोबिंद संग नाम दिओ मन लीणा, आड़ दाम को शीपरो होयो लखीणा, ਅੱਧੀ ਦਮੜੀ ਦਾ ਸ਼ੀਂਬਾ ਲੱਖਾਂ ਦਾ ਬਣ ਗਿਆ। ਇਹ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਬੁੰਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਰਾ ਪਯੋ ਗੁਣ ਗੀਰਾ। ਨੀਵੀਂ ਕੁਲ ਵਾਲਾ ਬਾਬਾ ਕਬੀਰ ਗੁਣਾਂ ਦਾ ਸਾਗਰ ਬਣ ਗਿਆ ਕਹਿਣ ਦਾ ਭਾਵ ਰੱਬ ਦੇ ਕਰ ਜਾਤ ਪਾਤ ਉੱਚਾ ਨੀਵਾਂ ਕਾਲਾ ਗੋਰਾ ਨਹੀਂ, ਸਾਰਿਆਂ ਦੇ ਵਿੱਚ ਉਹਦੀ ਜੋਟ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਜਿਨ੍ਹਾਂ ਨੇ ਉਹਦਾ ਨਾਂ ਲਿਆ ਨਾ ਭਾਵੇਂ ਕੋਈ ਹੈ ਸਾਰਿਆਂ ਦੀ ਕਲਿਆਣ ਹੋ ਗਈ।
1: ਸੁਣ ਪ੍ਰਤਾਪ ਗੋਬਿੰਦ ਨਿਰਭਉ ਭਾਈ ਮਨ,
0: ਪ੍ਰਤਾਪ ਤੋਂ ਭਾਵ ਪਰਮਾਤਮਾ ਦੀ ਵਡਿਆਈ ਸੁਣ ਕੇ ਉਹਨਾਂ ਦਾ ਮਨ ਬਖੌਫ ਹੋ ਗਿਆ। ਇਹ ਆਪਾਂ ਬਖੌਫ ਕਿਵੇਂ ਹੋਵਾਂਗੇ? ਨਿਰਭਉ ਜਪੇ ਸਗਲ ਭਉ ਮਿਟੇ। ਨਿਰਭਉ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਅੰਦਰ ਸਾਰੇ ਪਾਸਿਆਂ ਦਾ ਭਉ ਡਰ ਨਿਵਿਰਤ ਹੋ ਜਾਏਗਾ।
1: ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ,
0: ਜਿਨ੍ਹਾਂ ਨੇ ਗੁਰਮੁਖੋ ਨਾਮ ਧਨ ਨੂੰ ਇਕੱਠਿਆਂ ਕਰ ਲਿਆ ਨਾ ਉਹਦੇ ਚ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਆਉਂਦਾ। ਆਪਾਂ ਜਿੱਥੇ ਬੈਠੇ ਵਿਚਾਰ ਕਰ ਰਹੇ ਹਾਂ ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਇਹਦੀ ਵਿਆਖਿਆ ਕੀਤੀ ਸੀ। ਕਹਿੰਦੇ ਕਾਨਪੁਰ ਦੋ ਬਜ਼ੁਰਗ ਗੱਲਾਂ ਕਰਦੇ ਨੇ, ਇੱਕ ਮੁਸਲਮਾਨ ਹੈ ਇੱਕ ਹਿੰਦੂ ਹੈ। ਉਹ ਹਿੰਦੂ ਭਰਾ ਮੁਸਲਮਾਨ ਬਜ਼ੁਰਗ ਨੂੰ ਕਹਿਣ ਲੱਗਾ ਵੀ ਮੈਂ ਸਿੱਖਾਂ ਨੂੰ ਇੰਨੀ ਵਾਰ ਪਈ 84 ਦੇ ਵਿੱਚ ਪਰ ਮੈਂ ਕਿਸੇ ਨੂੰ ਮੰਗਦਿਆਂ ਨਹੀਂ ਵੇਖਿਆ। ਉਹ ਮੁਸਲਮਾਨ ਬਜ਼ੁਰਗ ਕਹਿੰਦਾ ਮਿੱਤਰਾ ਇਹਨਾਂ ਨਹੀਂ ਮੰਗਣਾ ਕਿਉਂਕਿ ਇਹਨਾਂ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ 20 ਰੁਪਈਆਂ ਦਾ ਸੌਦਾ ਕਰਦਿਆਂ ਆਪਣੇ ਬਾਪੂ ਕੋਲ ਚਪੇੜਾਂ ਖਾਧੀਆਂ ਨੇ ਨਾ ਉਹਦਾ ਬੈਲੈਂਸ ਇੰਨਾ ਜਮ੍ਹਾਂ ਹੋ ਗਿਆ ਵੀ ਗੁਰੂ ਨਾਨਕ ਦੀ ਕਮਾਈ ਮੁੱਕਦੀ ਨਹੀਂ। ਇਹ ਮਸਕੀਨ ਸਾਹਿਬ ਨੇ ਇਸ ਥਾਂ ਤੇ ਮੰਜੀ ਸਾਹਿਬ ਗੱਲ ਦੀ ਵਿਆਖਿਆ ਕੀਤੀ। ਕਹਿਣ ਦਾ ਭਾਵ ਕਿ ਬਾਕੀ ਦਾ ਜਿਹੜਾ ਧਨ ਹੈ ਨਾ ਉਹ ਖਾਂਦਿਆਂ ਖਾਂਦਿਆਂ ਘਟ ਜਾਂਦਾ ਲੇਕਿਨ ਨਾਮ ਇੱਕ ਅਜਿਹਾ ਧਨ ਹੈ ਵੀ ਇਹਨੂੰ ਕਿੰਨਾ ਵੀ ਵਰਤੀ ਜਾਈਏ ਇਹਦਾ ਘਾਟਾ ਨਹੀਂ ਪੈਂਦਾ, ਇਹ ਮੁੱਕਦਾ ਨਹੀਂ। ਪਰ ਕਿੰਨਾ ਨੂੰ? ਜਿਨ੍ਹਾਂ ਨੇ ਨਾਮ ਧਨ ਨੂੰ ਇਕੱਠਿਆਂ ਕੀਤਾ, ਸੰਚਿਆ ਤੋਂ ਭਾਵ ਇਕੱਠਿਆ ਕਰਨਾ।
1: ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ।
0: ਜਿਵੇਂ ਆਪਾਂ ਕਿੰਨੇ ਫਲਾਣੇ ਨੇ ਭਾਈ ਪੁੰਨ ਕੀਤੇ, ਉਹਨੂੰ ਤਾਂ ਕਦੇ ਜ਼ਿੰਦਗੀ ਚ ਦੁੱਖ ਵੇਖਿਆ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਨ੍ਹਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਦੇ ਵੱਡੇ ਕਰਮ ਨੇ ਉਹਨਾਂ ਨੂੰ ਸੰਤਾਂ ਦੀ ਸੰਗਤ ਮਿਲ ਗਈ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
0: ਅੱਠੇ ਪਰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਤਾਰਾ ਆਪਾਂ ਪਾਠ ਤਾਂ ਰੋਜ਼ ਕਰਦੇ ਹਾਂ, ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਇੱਕ ਇੱਕ ਸਵਾਸ ਲੈਂਦੇ ਹਾਂ ਪਰਮਾਤਮਾ ਨੂੰ ਚੇਤੇ ਕਰ। ਉਹ ਗੱਲ ਗੁਰਦੇਵ ਕਹਿੰਦੇ ਆਠ ਪਹਿਰ ਅੱਠੇ ਪਰ ਪਰਮਾਤਮਾ ਨੂੰ ਚੇਤੇ ਕਰ ਹਰ ਧਿਆਏ। ਹੁਣ ਤਾਂ ਕੰਮ ਬੜਾ ਸੌਖਾ ਹੈ, ਸਾਡੇ ਗੁਰਦੁਆਰੇ ਵਾਲੇ ਆਉਂਦੇ ਨੇ ਨਾ ਇੱਕ ਹੋਰ ਮਹਿਕਮਾ ਉਹ ਅੱਠੀਂ ਪਹਿਰੀ ਆਪਣਾ ਜੰਗਲਾ ਖੋਲਦਾ ਅੱਠੀਂ ਪਹਿਰੀ ਤੇ ਗੁਰਦੁਆਰੇ ਤਾਂ ਰੋਜ਼ ਹੀ ਉਹੋ ਜੀ ਆਸਾ ਦੀ ਵਾਰ ਉਹੀ ਜਪਜੀ ਸਾਹਿਬ। ਇੱਕ ਦਿਨ ਉੱਥੇ ਝਾੜੂ ਮਾਰਿਆ ਤੇ ਮੁੜ ਕੇ ਛੁੱਟੀਆਂ ਆ ਜਾਂਦੇ, ਤੁਸੀਂ ਸਮਝ ਗਏ ਮੇਰਾ ਇਸ਼ਾਰਾ। ਅੱਠੀਂ ਦਿਨ ਹੀ ਜਾਣਾ ਐਤਵਾਰ ਰੱਬ ਨੂੰ ਚੇਤੇ ਕਰਨਾ ਤੇ ਮੁੜ ਕੇ ਕਹਿਣਾ ਵੀ ਤੂੰ ਆਪਣੇ ਘਰ ਅਸੀਂ ਆਪਣੇ ਘਰ। ਲੇਕਿਨ ਗੁਰਮਤ ਕਹਿੰਦੀ ਵੀ ਗੁਰਮੁਖਾ ਉਹਨੂੰ ਅੱਠੇ ਪਰ ਧਿਆਨ ਧਰ ਧਿਆਰੀ ਦਾ ਜਦ ਸੁਣਨਾ ਕਰ। ਜਿਵੇਂ ਆਪਾਂ ਕਈ ਬੰਦੇ ਕਹਿੰਦੇ ਜਿਹੜੀ ਇੱਥੋਂ ਪੰਕਤੀ ਤੇ ਮੈਂ ਜ਼ਿਕਰ ਕਰਾਂ, ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਉਹ ਜਪਜੀ ਸਾਹਿਬ ਉਹ ਜਾਪ ਸਾਹਿਬ ਮਾੜਾ ਮੋਟਾ ਆਪਾਂ ਛੁੱਟੀ ਨਾ ਕਰ ਲਿਆ ਕਰੀਏ, ਜਾਂ ਨਵੇਂ ਬਾਣੀ ਹੋਵੇ ਛੁੱਟੀ ਨਾ ਕਰ ਲਿਆ ਕਰੀਏ। ਇਹਦਾ ਜਵਾਬ ਗੁਰਮੁਖੋ ਦ੍ਰਿਸ਼ਟਾਂਤ ਸਾਨੂੰ ਪੜ੍ਹਾਇਆ ਗਿਆ ਵੀ ਇੱਕ ਮਹਾਤਮਾ ਉਹ ਆਪਣੇ ਚੇਲਿਆਂ ਨੂੰ ਨਾਲ ਲੈ ਕਰਕੇ ਕੁੰਭ ਦੇ ਮੇਲੇ ਤੇ ਚਲੇ ਗਏ ਤੇ ਜੰਦਰਾ ਮਾਰ ਗਏ। ਜਦੋਂ ਉਹ 8 ਦਿਨਾਂ ਤੋਂ ਬਾਅਦ ਆਏ ਤੇ ਕਹਿਣ ਲੱਗੇ ਕਾਕਾ ਬਹਿ ਜਾਓ, ਤੇ ਚੇਲੇ ਕਹਿਣ ਲੱਗੇ ਜੀ ਪਹਿਲਾਂ ਕਮਰਾ ਸਾਫ਼ ਕਰ ਲਈਏ, ਅੰਦਰ ਧੂੜ ਪਈ। ਕਹਿਣ ਲੱਗੇ ਗੁਰਮੁਖੋ ਜੰਦਰਾ ਬੰਦ ਸੀ ਤੇ ਝਾੜੂ ਦੀ ਲੋੜ ਕਿਉਂ? ਕਹਿਣ ਲੱਗੇ ਜੀ ਮਿੱਟੀ ਘੱਟਾ ਹਵਾ ਵਿੱਚ ਹੁੰਦਾ ਤੇ ਰਲ ਜਾਂਦਾ। ਇਸੇ ਪ੍ਰਕਾਰ ਗੁਰਮੁਖੋ ਆਪਾਂ ਲੰਮੇ ਪਏ ਹੁੰਦੇ ਸੁੱਤੇ ਹੁੰਦੇ ਹਾਂ, ਜਿਹੜੇ ਸੰਸਕਾਰ ਨੇ ਉਹਨਾਂ ਦੇ ਰਾਹੀਂ ਆਪਣੇ ਅੰਦਰ ਨਿੰਦਿਆ ਕੂੜਾ ਚੁਗਲੀ ਜਿਹੜੀ ਆਪਣੇ ਅੰਦਰ ਜਮ੍ਹਾਂ ਹੁੰਦੀ ਰਹਿੰਦੀ ਹੈ, ਜਿਹੜਾ ਆਪਾਂ ਨਿਤਨੇਮ ਕਰਦੇ ਨਾ ਕਿ ਆਪਾਂ ਝਾੜੂ ਮਾਰਦੇ ਹਾਂ, ਝਾੜੂ ਝਾੜੂ ਰੋਜ਼ ਮਾਰਨਾ ਚਾਹੀਦਾ। ਇਸ ਕਰਕੇ ਇਹ ਝਾੜੂ ਮਾਰਨਾ ਤਾਂ ਕਿ ਜੋ ਸਾਡੇ ਅੰਦਰ ਪਾਪਾਂ ਵਿਕਾਰਾਂ ਦਾ ਕੂੜਾ ਇਹ ਚੁੱਕਿਆ ਜਾਏ। ਤੇ ਮੇਰੇ ਪਾਤਸ਼ਾਹ ਕਹਿੰਦੇ ਅੱਠੇ ਪੈਰ ਉਹਦਾ ਧਿਆਨ ਕਰ ਤੇ ਪਰਿਪੂਰਨ ਪਰਮਾਤਮਾ ਦਾ ਨਾਮ ਸੁਣਨਾ ਕਰ। ਜਿਹੜਾ ਸੁਣਨਾ ਨਾ, ਇਹਨੂੰ ਆਪਾਂ ਰੋਜ਼ ਪਾਠ ਕਰਦੇ ਹਾਂ। ਸੁਣਨਾ ਪੜ੍ਹਨ ਦੇ ਨਾਲੋਂ ਤਿੰਨ ਗੁਣਾ ਮਾਣ ਹੈ। ਸੁਣਤੇ ਪਨੀਤ, ਕਹਿਤੇ ਪਵਿੱਤ, ਪਵਿੱਤ ਪਵਿੱਤ ਈਕਲ ਟੂ ਪਨੀਤ। ਕਿਉਂਕਿ ਪੜ੍ਹਨ ਦੇ ਨਾਲੋਂ ਸੁਣਨਾ ਬੜਾ ਔਖਾ। ਆਪਾਂ ਕਈ ਵਾਰ ਗੱਲਾਂ ਕਰਦੇ ਆਪਾਂ ਕਹਿੰਦੇ ਭਾਈ ਸਾਹਿਬ ਦੁਬਾਰਾ ਗੱਲ ਕਹੋ, ਮੇਰਾ ਖਿਆਲ ਪਾਸੇ ਚਲਾ ਗਿਆ ਸੀ। ਸੁਣਨ ਵਾਸਤੇ ਖਿਆਲ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੱਠੇ ਪਰ ਧਿਆਨ ਕਰ ਔਰ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਤਾਂ ਇਹ ਤੇਰਾ ਮਨੁੱਖਾ

0: ਚਾਰੂ ਰਾਗ ਦੇ ਵਿੱਚ ਜਿੱਥੇ ਬਾਬੇ ਕਬੀਰ ਦਾ ਸ਼ਬਦ ਆਉਣਾ, ਇਹ ਤਾਂ ਲਿਖਿਆ ਕਿ ਬਾਬੇ ਕਬੀਰ ਦਾ ਸ਼ਬਦ ਬਾਅਦ ਵਿੱਚ ਆਉਣਾ ਤੇ ਪਹਿਲਾਂ ਬਾਬੇ ਨਾਮਦੇਵ ਦਾ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਆਮ ਕਰਕੇ ਜਦੋਂ ਆਪਾਂ ਗੁਰੂ ਸਾਹਿਬਾਨਾਂ ਤੋਂ ਬਾਅਦ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਸਾਹਿਬਾਨਾਂ ਤੋਂ ਬਾਅਦ ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਬੇ ਕਬੀਰ ਦੀ ਬਾਣੀ ਆਉਂਦੀ ਤਕਰੀਬਨ। ਔਰ ਇੱਥੇ ਦੂਜੇ ਨੰਬਰ ਤੇ ਆਉਣ ਕਰਕੇ ਗੁਰਦੇਵ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਕਬੀਰ ਦਾ ਸ਼ਬਦ ਆਵੇਗਾ ਪਰ ਅੱਗੇ ਜਾ ਕੇ ਆਏਗਾ, ਔਰ ਪਹਿਲਾ ਨਾ ਇਹ ਬਾਬੇ ਨਾਮਦੇਵ ਦਾ ਸ਼ਬਦ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਅਦਵੈਤ ਰੂਪੀ ਬ੍ਰਹਮ। ਇਹ ਤੁਸੀਂ ਕਹੋਗੇ ਵੀ ਗਿਆਨੀ ਜੀ ਦਵੈਤ ਕੀ ਹੁੰਦਾ? ਇਹ ਆਮ ਜਦੋਂ ਅਸੀਂ ਅਰਥ ਕਰਦੇ ਕੋਈ ਗਿਆਨੀ ਕਰੇ ਤੇ ਉਹ ਕਹਿੰਦਾ ਦਵੈਤ। ਇੱਕ ਅਦਵੈਤ ਰੂਪੀ ਬ੍ਰਹਮ ਤੋਂ ਭਾਵ ਹੈ ਗੁਰਮੁਖੋਂ ਅੰਦਰ ਝਾਤੀ ਮਾਰਿਆ ਜੇ ਆਪਣੇ ਅੰਦਰ ਪੈਰ ਪੈਰ ਤੇ ਦਵੈਤ ਹੈ। ਆਪਾਂ ਪੱਗਾਂ ਦੇ ਰੰਗਾਂ ਤੇ ਝਗੜੀ ਜਾਂਦੇ ਹਾਂ, ਆਪਣੇ ਅੰਦਰ ਲਾਕੀ ਦੀ ਦਵੈਤ ਹੈ, ਆਪਣੇ ਅੰਦਰ ਧਰਮ ਦੇ ਨਾਂ ਤੇ ਦਵੈਤ ਹੈ ਵੀ ਇਹਦਾ ਧਰਮ ਆਹ ਤੇ ਸਾਡਾ ਆਹ, ਅਸੀਂ ਚੰਗੇ ਹਾਂ। ਲੇਕਿਨ ਰੱਬ ਹੈ ਨਾ ਉਹਦੇ ਅੰਦਰ ਦਵੈਤ ਹੈ ਨਹੀਂ, ਤਾਂ ਕਿ ਅਦਵੈਤ। ਕਿਉਂ? ਆ ਸੂਰਜ ਰੱਬ ਦਾ ਦੀਵਾ ਜਗਦਾ ਨਾ, ਸੂਰਜ ਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ ਹੈ, ਮੰਦਰ ਤੇ ਵੀ ਪੈਂਦਾ ਹੈ, ਵੇਸਵਾ ਦੇ ਚਵਾਰੇ ਤੇ ਵੀ ਪੈਂਦਾ ਹੈ ਤੇ ਛੱਪੜ ਤੇ ਵੀ ਪੈਂਦਾ। ਰੱਬ ਦੇ ਕਰ ਕੋਈ ਦਵੈਤ ਨਹੀਂ, ਉਹਦੇ ਕਰ ਕੋਈ ਈਰਖਾ ਨਹੀਂ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ ਸਤਿਗੁਰ ਪ੍ਰਸਾਦ। ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਗੁਰਮੁਖੋਂ ਵਾਹਿਗੁਰੂ ਵੀ ਨਹੀਂ ਆਖਿਆ ਜਾਂਦਾ, ਜਦੋਂ ਗੁਰੂ ਕਿਰਪਾ ਕਰਦਾ ਤੇ ਤਾਂ ਅਦਵੈਤ ਰੂਪੀ ਬ੍ਰਹਮ ਦਾ ਆਪ

0: ਨਾਮ ਕਰਕੇ ਲਾੜੇ ਨੂੰ ਕਹਿੰਦੇ ਹਨ ਲਾੜਾ, ਦੁਲਾ ਲਾੜਾ। ਇੱਥੇ ਬਾਬਾ ਨਾਮਦੇਵ ਜੀ ਬੜੇ ਪਿਆਰ ਨਾਲ ਮੁਖਾਤਬ ਕਰਕੇ ਸਮਝਾਉਂਦੇ ਹੋ, ਲਾੜਿਆ ਉਸ ਪਰਿਪੂਰਨ ਪ੍ਰਮਾਤਮਾ ਦੀ ਸ਼ਰਨ ਪੈਣਾ ਕਰ, ਜਿਵੇਂ ਹੋਰ ਗੁਰਮੁਖ ਪਏ ਹਨ। ਕਿਵੇਂ ਪਏ ਨੇ? ਚਾਰ ਮੁਕਤ, ਇਹ ਗੁਰਮੁਖੋ ਚਾਰ ਸਿੱਧੀਆਂ ਨੇ। ਤੇ ਚਾਰ ਮੁਕਤੀਆਂ ਕਿਹੜੀਆਂ ਨੇ? ਸਲੋਕ, ਸਮੀਪ, ਸਰੂਪ ਤੇ ਸੁਯੁਜ, ਇਹਨਾਂ ਨੂੰ ਕਹਿੰਦੇ ਨੇ ਚਾਰ ਮੁਕਤੀਆਂ। ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਆਪਣਾ ਰੂਪ ਬਣਾਇਆ ਨਾ, ਆਪਣੇ ਵਰਗਾ ਪਰਾਵਾ, ਇਹਨੂੰ ਕਹਿੰਦੇ ਸਰੂਪ। ਜਿਵੇਂ ਗ੍ਰੰਥੀ ਸਿੰਘ ਗੁਰੂ ਪਾਤਸ਼ਾਹ ਤਾਬਿਆ ਬੈਠਾ, ਇਹਨੂੰ ਕਹਿੰਦੇ ਨੇ ਸਮੀਪ। ਤੁਸੀਂ ਸਾਰੇ ਸੰਗਤ ਨੂੰ ਬੈਠੇ ਹੋ, ਇਹਨੂੰ ਕਹਿੰਦੇ ਸਲੋਕ। ਸਲੋਕ, ਸਮੀਪ, ਸਰੂਪ ਤੇ ਸੁਯੁਜ, ਅਭੇਦ ਹੋ ਜਾਣਾ। ਔਰ ਇਸੇ ਪ੍ਰਕਾਰ ਗੁਰਮੁਖੋ ਸਿੱਧੀਆਂ ਕਿਹੜੀਆਂ ਨੇ? ਗਰਮਾ, ਲਗਮਾ, ਮਧਮਾ। ਆਪਣੇ ਆਪ ਨੂੰ ਬਹੁਤ ਛੋਟਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਭਾਰਾ ਕਰ ਲੈਣਾ, ਆਪਣੇ ਆਪ ਨੂੰ ਬਹੁਤ ਵੱਡਾ ਕਰ ਲੈਣਾ। ਇੱਕ ਮਹਾਤਮਾ ਮੈਂ ਸੁਣੇ ਨੇ, ਆ ਜਦੋਂ ਆਪਾਂ ਜਾਂਦੇ ਹਾਂ ਰਈਏ ਨੂੰ, ਮੈਨੂੰ ਪਿੰਡ ਦਾ ਨਾਮ ਭੁੱਲ ਗਿਆ, ਇੱਕ ਬਾਬਾ ਗੁਰਬਖਸ਼ ਸਿੰਘ ਹੋਏ ਨੇ, ਉਹਨਾਂ ਦੇ ਕੋਲ ਇਹ ਸਿੱਧੀਆਂ ਸਨ। ਉਹ ਆਪਣੇ ਆਕਾਰ ਨੂੰ ਵਧਾ ਵੀ ਲੈਂਦੇ ਸਨ ਤੇ ਆਪਣੇ ਆਕਾਰ ਨੂੰ ਛੋਟਾ ਵੀ ਕਰ ਲੈਂਦੇ ਸਨ। ਇਹ ਮੈਂ ਉੱਥੋਂ ਦੇ ਗੁਰਮੁਖਾਂ ਕੋਲ ਸੁਣਿਆ। ਇਸ ਪ੍ਰਕਾਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਨੂੰ ਚਾਰ ਮੁਕਤੀਆਂ ਵੀ ਮਿਲ ਗਈਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ। ਔਰ ਬੜਾ ਸਿੱਧਾ ਢੰਗ ਸਾਨੂੰ ਗੁਰੂ ਪੰਚਮ ਪਾਤਸ਼ਾਹ ਨੇ ਸਮਝਾਇਆ ਵੀ ਗੁਰਮੁਖਾ, ਇਹਨਾਂ ਚੱਕਰਾਂ ਤੋਂ ਬਚਣ ਲਈ ਇਉਂ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤੂੰ ਇਹਨਾਂ ਚੱਕਰਾਂ ਚ ਨਾ ਪਈ ਕਿਉਂਕਿ ਤੂੰ ਬੁੱਧਾ ਵਿਦਵਾਨ ਨਹੀਂ। ਪਰਮਾਤਮਾ ਦਾ ਸਿਮਰਨ ਕਾਰਨ ਆਪਣੇ ਆਪ ਹੀ ਬਰਕਤਾਂ ਆ ਜਾਣਗੀਆਂ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪਰਮਾਤਮਾ ਦੇ ਸਿਮਰਨ ਕਰਕੇ ਤੈਨੂੰ ਗਿਆਨ ਆ ਜਾਏਗਾ। ਇਹਦੀ ਮਿਸਾਲ ਜਦੋਂ ਆਪਾਂ ਜਾਣੇ ਹਰੀ ਕਿਉਂ ਤੇ ਰਾਹ ਚ ਆਉਂਦਾ ਪਿੰਡ ਨਸ਼ਹਿਰਾ ਪਰੂਆ, ਉੱਥੋਂ ਦਾ ਗੁਰਮੁਖ ਪਿਆਰਾ, ਉੱਥੇ ਗੁਰਦੁਆਰਾ ਬਣਿਆ ਹੈ, ਇਹ ਖੜੇ ਦਾ ਖਾਲਸਾ ਬਾਬਾ ਧੰਨਾ ਸਿੰਘ ਜੀ ਹੋਏ ਨੇ। ਜਿਹੜਾ ਹੰਕਾਰ ਹੈ ਨਾ, ਇਹ ਆਪਾਂ ਮੂੰਹ ਜਮਾਨੀ ਤਾਂ ਭਾਵੇਂ ਕਹੀ ਜਾਏ ਵੀ ਬੜੀ ਨਿਮਰਤਾ, ਪਰ ਅੰਦਰੋਂ ਹੰਕਾਰ ਨਹੀਂ ਜਾਂਦਾ। ਬਾਣੀ ਦੀ ਪੰਕਤੀ, ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਇਹ ਲੰਮਾ ਚੌੜਾ ਵਿਖਿਆਨ ਦਾ ਵੀ ਸਾਡੀ ਕੁੱਲ ਉੱਚੀ ਹੈ, ਮੈਂ ਵਿਦਵਾਨ ਹਾਂ, ਮੇਰੇ ਬਰਾਬਰ ਕੋਈ ਨਹੀਂ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚ ਗੱਲ ਆਉਂਦੀ ਹੈ, ਮੈਂ ਬੇਨਤੀ ਕਰਦਾ, ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੂਲੇ ਪ੍ਰਭ ਕੀ ਸ਼ਰਨ ਪਇਓ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਨੇ ਨਾ, ਉਹਨਾਂ ਕਿਤਾਬਾਂ ਨਹੀਂ ਪੜ੍ਹੀਆਂ, ਉਹਨਾਂ ਨੂੰ ਸਿੱਧੀਆਂ ਵੀ ਮਿਲ ਗਈਆਂ ਤੇ ਮੁਕਤੀ ਵੀ ਮਿਲ ਗਈ। ਮੈਂ ਉਦਾਹਰਣ ਦੇਣ ਲੱਗਾ, ਇੱਕ ਵਿਦਵਾਨ ਗੁਰੂ ਪਾਤਸ਼ਾਹ ਕੋਲ ਕਵੀ ਸਨ ਤੇ ਉਹਨੇ ਕਵਿਤਾ ਤਿਆਰ ਕੀਤੀ ਤੇ ਕਹਿਣ ਲੱਗਾ, ਜੀ ਮੈਂ ਕਵਿਤਾ ਤਿਆਰ ਕੀਤੀ ਹੈ, ਇਹ ਦੇਖੋ ਅਰਥ ਹੀ ਨਹੀਂ ਕਰ ਸਕਦਾ। ਗੁਰਦੇਵ ਕਹਿਣ ਲੱਗੇ, ਗੁਰਮੁਖ ਇਹ ਕਿਹੜੀ ਗੱਲ ਹੈ, ਇਹਦੇ ਅਰਥ ਆਮ ਬੰਦੇ ਕਰ ਲੈਣਗੇ, ਜਿਹਦੇ ਕੋਈ ਮਰਜ਼ੀ ਕਰਾ ਲਈਏ। ਕਹਿਣ ਲੱਗੇ, ਜੀ ਮੈਂ ਤੁਹਾਨੂੰ ਬੇਨਤੀ ਕਰਨਾ। ਹਜ਼ੂਰ ਸੇਵਾਦਾਰ ਨੂੰ ਕਹਿਣ ਲੱਗੇ ਵੀ ਗੁਰਮੁਖਾ ਜਿਹੜਾ ਘੋੜਿਆਂ ਦੀ ਲਿੱਦ ਇਕੱਠੀ ਕਰਦਾ ਨਾ, ਘੋੜਿਆਂ ਨੂੰ ਝਕਾ ਪਾਉਂਦਾ, ਧੰਨਾ ਸਿੰਘ ਨਸ਼ਹਿਰੇ ਵਾਲਾ ਉਹਨੂੰ ਬੁਲਾ ਕੇ ਲਿਆ। ਭਾਈ ਧੰਨਾ ਸਿੰਘ ਨੂੰ ਗੁਰੂ ਕਾ ਹੁਕਮਨਾਮਾ ਹੁਕਮ ਮਿਲਿਆ, ਉਸੇ ਮੌਕੇ ਉਹ ਆਪਣਾ ਝਾੜੂ ਛੱਡ ਕੇ ਤੇ ਕਹਿਣ ਲੱਗਾ ਪਾਤਸ਼ਾਹ ਹੁਕਮ ਕਰੋ। ਕਹਿਣ ਲੱਗਾ, ਜੀ ਪੰਡਿਤ ਵਿਦਵਾਨ ਤੈਨੂੰ ਕਹਿੰਦਾ ਵੀ ਅਰਥ ਕਰਨੇ ਨੇ। ਭਾਈ ਧੰਨਾ ਸਿੰਘ ਨੇ ਇੱਕ ਇੱਕ ਦੇ ਦਸ ਦਸ ਅਰਥ ਕੀਤੇ ਤੇ ਕਹਿਣ ਲੱਗਾ, ਗੁਰਦੇਵ ਕਹਿਣ ਲੱਗੇ ਵੀ ਧੰਨਾ ਸਿੰਘ ਤੂੰ ਛੰਦ ਪੜ੍ਹ। ਜਦੋਂ ਉਹਨੇ ਪੜ੍ਹਿਆ ਨਾ ਤੇ ਕਹਿੰਦਾ, ਜੀ ਮੈਨੂੰ ਅਰਥ ਨਹੀਂ ਆਉਂਦੇ। ਇਹ ਇਤਿਹਾਸ ਜੇ ਮਿਥਿਹਾਸ ਨਹੀਂ, ਭਾਵ ਜੇ ਗੁਰੂ ਕਿਰਪਾ ਕਰੇ ਅਗਿਆਨੀ ਗਿਆਨੀ, ਤੇ ਜੇ ਗੁਰੂ ਦੀ ਕਿਰਪਾ ਨਹੀਂ ਤੇ ਗੁਰਮੁਖੋ ਗਿਆਨੀ ਵੀ ਅਗਿਆਨੀ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਬਾਬਾ ਨਾਮਦੇਵ ਕਹਿੰਦੇ ਪਿਆਰਿਆ, ਜਿਹੜੇ ਪਰਮੇਸ਼ਰ ਦੀ ਸ਼ਰਨ ਪੈ ਗਏ ਨੇ ਉਹਨਾਂ ਨੂੰ ਚਾਰੇ ਮੁਕਤੀਆਂ ਤੇ ਚਾਰੇ ਸਿੱਧੀਆਂ ਦੀ ਪ੍ਰਾਪਤੀ ਹੋ ਗਈ।
1: ਮੁਕਤ ਭਇਓ ਚਾਹੂੰ ਜੁਗ ਜਾਣਿਓ।
0: ਇੱਥੇ ਬਸ ਨੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਉਹਨਾਂ ਨੂੰ ਮੁਕਤੀਆਂ ਵੀ ਮਿਲ ਗਈਆਂ ਤੇ ਚੌਂ ਯੁੱਗਾਂ ਦੇ ਵਿੱਚ ਉਹਨਾਂ ਨੂੰ ਲੋਕੀ ਚੇਤੇ ਕਰਦੇ ਹਨ। ਬਾਬਾ ਪ੍ਰਹਲਾਦ ਕਦੋਂ ਦਾ ਹੋਇਆ? 5000 ਵਰੇ ਤੋਂ ਉੱਪਰ ਸਮਾਂ ਹੋ ਗਿਆ ਤੇ ਆਪਾਂ ਨੂੰ ਬਾਬੇ ਪ੍ਰਹਲਾਦ ਦਾ ਪਤਾ ਹੈ। ਆਪਾਂ ਨੂੰ ਬਾਬੇ ਸਦਾਮੇ ਦਾ ਪਤਾ ਹੈ, ਆਪਾਂ ਨੂੰ ਬਾਬੇ ਬਿਦਰ ਦਾ ਪਤਾ ਹੈ, ਆਪਾਂ ਨੂੰ ਬੀਬੀ ਭੀਲਣੀ ਦਾ ਪਤਾ ਹੈ। ਇਸ ਪ੍ਰਕਾਰ ਮੁਕਤ ਭਇਓ ਚੌਹੂ ਜੁਗ ਜਾਣਿਓ, ਜਿਹੜੇ ਪਰਮਾਤਮਾ ਦੀ ਸ਼ਰਨ ਵਿਚ ਆ ਗਏ ਨੇ ਗੁਰਮੁਖੋ, ਚਾਰ ਯੁਗਾਂ ਵਿਚ ਉਨ੍ਹਾਂ ਨੂੰ ਲੋਕੀ ਚੇਤੇ ਕਰਦੇ ਨੇ, ਕਿਉਂਕਿ ਮੁਕਤੋਂ ਭਾਵ ਉਹ ਪਕੜ ਤੋਂ ਰਹਿਤ ਹੋ ਗਏ।
1: ਜਸ ਕੀਰਤ ਮਾਥੈ ਸ਼ਤਰ ਧਰਿਓ,
0: ਪਰਮਾਤਮਾ ਦੀ ਵਡਿਆਈ ਕਰਨ ਕਰਕੇ ਗੁਰਮੁਖ ਉਨ੍ਹਾਂ ਦੇ ਸਿਰ ਤੇ ਪਰਮਾਤਮਾ ਨੇ ਸ਼ਤਰ ਰੱਖਿਆ। ਆਪਣੇ ਕੋਲ ਇੱਕ ਉਦਾਹਰਣ ਹੈ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਹਾਂ, ਬਾਬੇ ਨਾਮਦੇਵ ਦੀ ਬਾਣੀ ਦੇ ਵਿੱਚ ਚੌਰ ਹੋ ਰਿਹਾ, ਬਾਬੇ ਕਬੀਰ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਬਾਬਾ ਫਰੀਦ ਦੀ ਬਾਣੀ ਤੇ ਚੌਰ ਹੋ ਰਿਹਾ ਹੈ, ਕਿਉਂਕਿ ਉਹ ਗੁਰਮੁਖ ਪਿਆਰੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਏ ਔਰ ਉਨ੍ਹਾਂ ਦੀ ਚਾਰ ਯੁਗਾਂ ਵਿੱਚ ਵਡਿਆਈ ਹੋਈ, ਉਹ ਪਕੜ ਤੋਂ ਰਹਿਤ ਨੇ, ਉਨ੍ਹਾਂ ਦੀ ਲੋਕੀ ਵਡਿਆਈ ਕਰਦੇ ਨੇ ਔਰ ਉਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਹਨ।
1: ਰਾਜਾ ਰਾਮ ਜਪਤ ਕੋ ਨਾ ਤਰਿਓ,
0: ਬਾਬਾ ਨਾਮਦੇਵ ਕਹਿੰਦੇ ਗੁਰਮੁਖ ਆਪਾਂ ਕਿਹਦੀ ਗੱਲ ਕਰੀਏ, ਜਿਹੜਾ ਸਾਰਿਆਂ ਦਾ ਰਾਜਾ, ਰਾਜੇ ਬਾਰੇ ਬਾਣੀ ਚ ਇੱਕ ਸ਼ਬਦ ਆਉਂਦਾ ਹੈ। 1902 ਦੇ ਵਿੱਚ ਗੁਰਮੁਖ ਇੱਕ ਦਿੱਲੀ ਸਰਬ ਧਰਮ ਸੰਮੇਲਨ ਹੋਇਆ, ਅੰਗਰੇਜ਼ਾਂ ਨੇ ਕੀਤਾ, ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਬੁਲਾਇਆ, ਆਪਣੇ ਸਿੱਖ ਭਾਈਚਾਰੇ ਵੱਲੋਂ ਸੰਤ ਅਧਰ ਸਿੰਘ ਬਸੂ ਵਾਲੇ ਵੱਲ ਡਿਊਟੀ ਲੱਗੀ ਵੀ ਤੁਸੀਂ ਬਾਬਾ ਜੀ ਜਾਣਾ, ਦਿੱਲੀ ਹੋਇਆ ਜੀ 1902 ਦੇ ਵਿੱਚ। ਬਾਬਾ ਅਧਰ ਸਿੰਘ ਨਾਲ ਸੰਪਰਕ ਕੀਤਾ ਤੇ ਉਹ ਕਹਿਣ ਲੱਗੇ, ਗੁਰਮੁਖੋ ਮੈਂ ਤਾਂ ਗੁਰੂ ਕਾ ਸਿੱਖ ਹਾਂ, ਲੇਕਿਨ ਮੈਂ ਇਕੱਲੇ ਨਹੀਂ ਆਉਣਾ, ਸਾਡਾ ਮਾਲਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਸੀਂ ਸ਼ਾਮਲ ਹੋਣ ਤਾਂ ਸਹਿਮਤ ਹਾਂ, ਪਰ ਸਾਡੇ ਆਉਣ ਦਾ ਤਰੀਕਾ ਵੀ ਅੱਗੇ ਨਿਸ਼ਾਨ ਸਾਹਿਬ ਹੋਵੇਗਾ, ਮਗਰ ਪੰਜ ਪਿਆਰੇ ਸਾਹਿਬਾਨ ਹੋਣਗੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਆਵੇਗਾ ਤੇ ਮੈਂ ਚੌਰ ਕਰਦਾ ਆਵਾਂਗਾ, ਜੇ ਮਨਜ਼ੂਰ ਹੈ ਤੇ ਕਰ ਲਓ, ਨਹੀਂ ਤੇ ਅਸੀਂ ਨਹੀਂ ਆਉਣਾ। ਅੰਗਰੇਜ਼ ਕਹਿਣਗੇ ਜੀ ਸਾਨੂੰ ਕੀ ਇਤਰਾਜ ਹੈ। ਉਸੇ ਢੰਗ ਦੇ ਨਾਲ ਅੱਗੇ ਨਿਸ਼ਾਨ ਸਾਹਿਬ ਵਾਲਾ ਗੁਰਮੁਖ ਲੱਗਾ, ਪੰਜ ਪਿਆਰੇ ਲੱਗੇ ਤੇ ਮਹਾਂਪੁਰਸ਼ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਸਨ ਹਾਥੀ ਦੇ ਉੱਪਰ, ਔਰ ਉਹਨਾਂ ਨੇ ਇੱਕ ਪੰਕਤੀ ਪੜ੍ਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਸਾਚਾਰ ਕੇ ਝੂਠੇ ਕਰ ਦਵਾਜਾ। ਹੁਣ ਉਹਨੂੰ ਅੰਗਰੇਜ਼ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹਨੇ ਜਾਜ ਨੇ ਪੁੱਛਿਆ ਵੀ ਬਾਬਾ ਕੀ ਕਹਿੰਦਾ। ਉਹ ਦੁਭਾਸ਼ੀਆ ਭਰਾ ਕਹਿਣ ਲੱਗਾ, ਜਿਹੜਾ ਟਰਾਂਸਲੇਟਰ ਸੀ ਉਹਨੇ ਆਖਿਆ ਜੀ ਇਹ ਕਹਿੰਦਾ ਵੀ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ, ਇਹ ਜਿਹੜੇ ਰਾਜੇ ਨੇ ਇਹ ਚਾਰ ਦਿਨ ਦੇ ਨੇ, ਇਹ ਬਾਣੀ ਦੀ ਪੰਕਤੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਮੈਂ ਸਿਆਸੀ ਨਹੀਂ ਤੇ ਨਾ ਮੈਂ ਲਾ ਕੇ ਕਹਿਣ ਲੱਗਾ ਜੇ ਆਹ ਤੁਸੀਂ ਆਪਾਂ ਮੁੱਖ ਮੰਤਰੀ ਵੇਹਨੇ ਆ ਨਾ, ਜਿਹੜਾ ਮੌਕੇ ਦਾ ਮੁੱਖ ਮੰਤਰੀ ਹੁੰਦਾ ਹੈ, ਜਦੋਂ ਉਹਨੇ ਸ਼ਹਿਰ ਚ ਆਉਣਾ ਚੌਂ ਪਾਸੀ ਨਾਕਾਬੰਦੀ ਵੀ ਉਹਨੇ ਆਉਣਾ, ਤੇ ਜਦੋਂ ਉਹਦਾ ਪੰਜ ਸਾਲ ਪੂਰੇ ਹੋ ਜਾਂਦੇ ਤੇ ਲਹਿ ਜਾਂਦਾ ਨਾ, ਮੁੜ ਕੇ ਕਦੇ ਤੁਰਿਆ ਫਿਰੇ ਕੋਈ ਨੀ ਜੇ ਰੋਕਦਾ ਫਲਾਨਾ ਆਇਆ ਹੈ, ਪੰਜਾਂ ਸਾਲਾਂ ਤੋਂ ਬਾਅਦ ਜੀਰੋ। ਲੇਕਿਨ ਜਿਹੜਾ ਰੱਬ ਹੈ ਨਾ ਉਹਦਾ ਅੱਠੇ ਪਰ ਰਾਜ ਹੈ, ਇਸੇ ਕਰਕੇ ਗਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਚਾਰ ਦਿਨ ਦੇ ਰਾਜੇ ਨੇ, ਬਲ ਖਤਮ। ਰਾਜਾ ਰਾਮ ਜਪਤ ਕੋ ਨਾ ਤਰਿਓ, ਜਿਹੜਾ ਸਾਰਿਆਂ ਦਾ ਰਾਜਾ ਤੇ ਰਮਿਆ ਹੋਇਆ ਪਰਮਾਤਮਾ ਨਾ, ਤੁਸੀਂ ਦੱਸੋ ਵੀ ਉਹਦਾ ਨਾਮ ਲੈਣ ਕਰਕੇ ਕਿਹੜਾ ਨੀ ਤਰਿਆ, ਭਾਵ ਸਾਰੇ ਦੇ ਸਾਰੇ ਤਰ ਗਏ ਨੇ, ਭਾਵੇਂ ਬਾਬਾ ਜੈ ਦੇਵ ਜੀ ਬ੍ਰਾਹਮਣ ਹੋਣ, ਭਾਵੇਂ ਬਾਬਾ ਫਰੀਦ ਜੀ ਮੁਸਲਮਾਨ ਹੋਣ, ਸਾਰੇ ਦੇ ਸਾਰੇ ਤਰ ਗਏ।
1: ਗੁਰ ਉਪਦੇਸ਼ ਸਾਧ ਕੀ ਸੰਗਤ,
0: ਇੱਕ ਤਾਂ ਇਹ ਹੈ ਵੀ ਗੁਰੂ ਦਾ ਉਪਦੇਸ਼ ਜਿਹੜਾ ਉਹਨੂੰ ਗ੍ਰਹਿਣ ਕਰਨਾ ਕਰ, ਉਪਦੇਸ਼ ਤੋਂ ਭਾਵ ਲਾਗੇ ਹੋ ਕੇ ਸੁਣ, ਤੇ ਸਾਧ ਕੀ ਸੰਗਤ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ, ਆਪਾਂ ਹੁਣੇ ਜ਼ਿਕਰ ਕਰ ਚੁੱਕੇ ਹਾਂ ਵੀ ਉਹ ਬੀਬੀ ਦਾ ਤੇ ਸਮਾਂ ਪੁਰਸ਼ਾਂ ਦਾ। ਸੋ ਇਸ ਪ੍ਰਕਾਰ ਇੱਕ ਗੁਰੂ ਦਾ ਉਪਦੇਸ਼ ਨੂੰ ਕਮਾ, ਇੱਕ ਸਾਧ ਸੰਗਤ ਕਰ, ਭਲੇ ਪੁਰਸ਼ਾਂ ਦੀ ਸੰਗਤ ਕਰ।
1: ਭਗਤ ਭਗਤ ਤਾ ਕੋ ਨਾਮ ਪਰਿਓ,
0: ਜਿਨ੍ਹਾਂ ਗੁਰਮੁਖ ਪਿਆਰ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਹਰੀ ਦੀ ਭਗਤੀ ਕੀਤੀ ਹੈ, ਉਹਨਾਂ ਸਾਰੇ ਲੋਕੀ ਭਗਤ ਕਹਿੰਦੇ ਨੇ। ਭਗਤ ਅਰਥ ਨਾਲ ਭੈ ਵਾਲੀ ਗਤੀ, ਜੇ ਆਪਾਂ ਨੂੰ ਪੁੱਛੇ ਨਾ ਭਗਤ ਅਰਥ ਕੀ ਹੈ, ਤੇ ਭਗਤ ਦਾ ਭਾਵ ਹੁੰਦਾ ਭੈ ਵਾਲੀ ਗਤੀ, ਜਿਹਨੂੰ ਆਪਾਂ ਪੁਰਾਣੇ ਬਜ਼ੁਰਗ ਬੋਲਦੇ ਸਨ ਰੱਬ ਦਾ ਖੌਫ ਕਰੋ, ਇਹ ਪੰਜਾਬੀ ਆਮ ਬੋਲੀ ਹੈ, ਰੱਬ ਦਾ ਖੌਫ ਕਰ। ਜਿਹੜੇ ਰੱਬ ਦਾ ਖੌਫ ਕਰਦੇ ਉਹਨੂੰ ਕਹਿੰਦੇ ਨੇ ਭਗਤ, ਭੈ ਵਾਲੀ ਗਤੀ। ਜਿਹੜੇ ਭੈ ਵਾਲੀ ਗਤੀ ਵਾਲੇ ਨੇ, ਜਿਹੜੇ ਡਰਦੇ ਨੇ, ਜਿਨ੍ਹਾਂ ਨੇ ਰਾਮ ਦਾ ਨਾਂ ਲਿਆ, ਭਾਵੇਂ ਧਰੂ ਹੈ ਭਾਵੇਂ ਕਬੀਰ ਹੈ, ਸਾਰੇ ਭਗਤ ਕਰਕੇ ਸਤਿਕਾਰ

0: ਇਹ ਪ੍ਰਾਰਥਨਾ ਜਿਵੇਂ ਆਪਾਂ ਨੂੰ ਪੰਜ ਕਕਾਰ ਆਪਾਂ ਪਾਉਂਦੇ ਹਾਂ, ਇਸੇ ਪ੍ਰਕਾਰ ਉਸ ਮੌਕੇ ਸੰਖ ਵਜਾਉਣਾ ਔਰ ਇਸੇ ਪਾਸੇ ਮਾਲਾ ਗਲ ਚੁਕਾਉਣੀ, ਤਿਲਕ ਲਾਉਣਾ ਔਰ ਚੱਕਰ ਆਦਿ ਇਹ ਬਣਾਉਣੇ, ਜਿਹੜਾ ਮੈਂ ਬਰਾਗੀ ਮਤ ਵਿੱਚ ਪੜ੍ਹਿਆ ਸੁਣਿਆ, ਉਹ 12 ਤਿਲਕ ਲਾਉਂਦੇ ਨੇ ਸਰੀਰ ਪਰ 12 ਤਿਲਕ, ਔਰ ਉਹਨਾਂ ਦੇ ਵੱਖ ਵੱਖ ਅੰਤਰੀ ਭਾਵ ਨੇ। ਆਪਾਂ ਗੁਰਮੁਖੋ ਚਿੰਨ੍ਹ ਤਾਂ ਧਾਰਨ ਕਰ ਲੈਂਦੇ ਹਾਂ, ਲੇਕਿਨ ਉਹਦੇ ਅੰਤਰੀ ਭਾਵ ਨੂੰ ਧਾਰਨ ਨਹੀਂ ਕਰਦੇ। ਜਿਹੜਾ ਮੱਥੇ ਤਿਲਕ ਲਾਉਣਾ ਨਾ ਨੱਕ ਦੇ ਉੱਪਰ, ਇਹਨੂੰ ਕਹਿੰਦੇ ਤਰਕੁੱਟੀ। ਪਤੰਜਲ ਸ਼ਾਸਤਰ ਦੇ ਮੁਤਾਬਕ ਇਹਦਾ ਅਰਥ ਇਹ ਹੈ ਵੀ ਆਪਣੇ ਮਨ ਨੂੰ ਸੰਕੋਚ ਕਰਕੇ ਜਦੋਂ ਇੱਥੇ ਖੋਲੇਗਾ ਲਾਵੇਗਾ ਨਾ, ਤੇ ਤੇਰੀ ਆਟੋਮੈਟਿਕਲੀ ਤਰਕੁੱਟੀ ਖੁੱਲ ਜਾਏਗੀ। ਇਸ ਪ੍ਰਕਾਰ ਸੰਖ, ਚੱਕਰ, ਮਾਲਾ, ਤਿਲਕ ਇਹ ਜਿਹੜੇ ਆਪਣੇ ਸਰੀਰ ਤੇ ਚਿੰਨ੍ਹ ਲਾਉਣੇ ਹਨ।
1: ਦੇਖ ਪ੍ਰਤਾਪ ਜਮ ਡਰਿਓ,
0: ਇਹਦਾ ਭਾਈ ਅਧਿਆਤਮਿਕ ਪਰਾ ਪ੍ਰਤਾਪ ਇਹ ਕਰਕੇ ਜਿਹੜਾ ਮੌਤ ਦਾ ਫਰਿਸ਼ਤਾ ਉਹ ਵੀ ਡਰ ਜਾਏਗਾ। ਪਰ ਇਹਦੇ ਨਾਲ ਇਹ ਮੈਂ ਬੇਨਤੀ ਕਰਦਿਆਂ ਕਿ ਇਕੱਲੇ ਧਾਰਮਿਕ ਚਿੰਨ੍ਹ ਧਾਰਨ ਨਾਲ ਕਰਨੀ ਬਣਨੀ, ਜਿੰਨਾ ਚਿਰ ਧਾਰਮਿਕ ਚਿੰਨ੍ਹਾਂ ਨੂੰ ਆਪਾਂ ਅਪਣਾਇਆ ਨਾ। ਮੇਰੇ ਨਾਲ ਅੰਦਾਜ਼ ਨਾ, ਮੈਨੂੰ ਮਾਫ਼ੀ ਦੇਣੀ, ਮੈਂ ਲਾ ਕੇ ਨਹੀਂ ਕਹਿ ਰਿਹਾ। ਆਪਾਂ ਕੜਾ ਪਾਇਆ ਤੇ ਕੜਾ ਪਾ ਕੇ ਆਪਾਂ ਪਰਾਏ ਤਨ ਤੇ ਧਨ ਵਾਲੇ ਪਾਸੇ ਨਿਗਾਹ ਕਰਦੇ ਤੇ ਕੜੇ ਦਾ ਮਤਲਬ ਖਤਮ ਹੋ ਗਿਆ। ਕੜਾ ਪਾਇਆ ਪਰਾਏ ਤਨ ਤੇ ਧਨ ਤੋਂ ਗੁਰੇਜ ਕਰਨਾ, ਕਿਰਪਾਨ ਪਾਈ ਹੈ ਤੇ ਕਿਰਪਾਨ ਪਾ ਕਰ ਕਿਰਪਾ ਕਰਨੀ ਹੈ, ਜ਼ੁਲਮ ਨਹੀਂ ਕਰਨਾ। ਕਸ਼ਹਿਰਾ ਪਾਇਆ ਸੀਲ ਜੱਤ ਕੀ ਕੱਛ ਪੈਰ ਪਕੜੋ ਹਥਿਆਰਾ। ਅਕਾਲ ਤਖ਼ਤ ਸਾਹਿਬ ਇੱਕ ਸ਼ਬਦ ਲਿਖਿਆ ਹੁੰਦਾ ਸੀ ਕਸ਼ਹਿਰੇ ਦਾ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ, ਪੂਤ ਇਹੀ ਪ੍ਰਣ ਧੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨੇ ਉਹ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਹੋਰ ਸੁਪਨੇ ਹੋ ਨਾ ਜਾਈਓ। ਪ੍ਰਤੱਖ ਤਾਂ ਕੀ ਜੇ ਕਸ਼ਹਿਰਾ ਪਾਇਆ ਤੇ ਗੁਰਮੁਖਾ ਸੁਪਨੇ ਦੇ ਵਿੱਚ ਵੀ ਪਰਾਏ ਮੰਜੇ ਤੇ ਬਹਿਣ ਤੋਂ ਗੁਰੇਜ ਕਰਨਾ। ਇਸ ਪ੍ਰਕਾਰ ਜਿਹੜੇ ਇਹ ਧਾਰਮਿਕ ਚਿੰਨ੍ਹ ਨੇ ਨਾ, ਜਿਨ੍ਹਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਅਪਣਾ ਕਰਕੇ ਉਹਨਾਂ ਤੇ ਅਮਲ ਕੀਤਾ ਹੈ, ਜਿਹੜਾ ਜਮ ਰਾਜਾ ਨਾ ਮੌਤ ਦਾ ਫਰਿਸ਼ਤਾ ਉਹ ਵੀ ਉਹਨਾਂ ਤੋਂ ਡਰਦਾ, ਕਿਉਂਕਿ ਆਪਾਂ ਰੋਜ਼ ਰਾਤ ਨੂੰ ਸੌਣ ਲੱਗਿਆ ਸ਼ਬਦ ਪੜ੍ਹਦੇ ਹਾਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਭਾਈ ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਪਰਮਾਤਮਾ ਦੀ ਵਡਿਆਈ ਹੁੰਦੀ, ਉੱਥੇ ਭੁੱਲ ਕੇ ਨਹੀਂ ਜਾਣਾ। ਨਾ ਤੇਰੀ ਖੈਰ ਹੈ ਤਾਂ ਨਾ ਮੇਰੀ ਖੈਰ ਹੈ।
1: ਨਿਰਭਉ ਭਾਈ ਰਾਮ ਬਲ ਗਰਜਿਤ,
0: ਕਹਿੰਦੇ ਭਾਈ ਉਹਨਾਂ ਦੇ ਅੰਦਰ ਖੌਫ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਭਉ ਮਿਟੇ, ਇਹ ਭੈ ਤਾਂ ਕਦੋਂ ਮਿਟੇਗਾ ਜਦੋਂ ਆਪਾਂ ਨਿਰਭਉ ਪਰਮਾਤਮਾ ਨੂੰ ਚੇਤੇ ਕਰ। ਨਿਰਭਉ ਭੈ ਰਾਮ ਬਲ ਗਰਜਿਤ, ਰਾਮ ਦੇ ਬਲ ਕਰਕੇ ਉਹ ਗੁਰਮੁਖ ਪਿਆਰੇ ਗੱਜਦੇ ਹਨ। ਸਾਡੇ ਕੋਲ ਉਦਾਹਰਣ ਹੈ, ਬਾਬਾ ਮਨੀ ਸਿੰਘ ਦੇ ਗੁੱਟ ਨੂੰ ਕੱਟਿਆ ਜਲਾਦ ਨੇ, ਤੇ ਬਾਬਾ ਮਨੀ ਸਿੰਘ ਕਹਿਣ ਲੱਗਾ ਭਲਿਆ ਆਪਣੇ ਮਾਲਕ ਦੀ ਹੁਕਮ ਦੀ ਪਾਲਣਾ ਕਰ। ਤੇਰੇ ਮਾਲਕ ਨੇ ਆਖਿਆ ਸੀ ਬੰਦ ਬੰਦ ਕੱਟਣਾ ਹੈ, ਤੇ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦਾ, ਗੁੱਟ ਤੋਂ ਕਿੱਥੋਂ ਹੁੰਦਾ, ਮੇਰੇ ਪੋਟੇ ਕੱਟ, ਇੰਨੇ ਬੇਖੌਫ ਨੇ। ਇਸ ਪ੍ਰਕਾਰ ਕਹਿੰਦੇ ਵੀ ਉਹ ਪਰਮੇਸ਼ਰ ਦੇ ਪਿਆਰੇ ਜਿਹਨਾਂ ਨਾਮ ਜਪਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਔਰ ਪਰਮਾਤਮਾ ਦੇ ਬਲ ਕਰਕੇ ਉਹ ਗੱਜਦੇ ਹਨ ਜਿਵੇਂ ਸ਼ੇਰ ਗੱਜਦਾ ਹੈ।
1: ਜਨਮ ਮਰਨ ਸੰਤਾਪ ਹਿਰਿਓ,
0: ਜਿਹੜਾ ਜੰਮਣ ਤੇ ਮਰਨ ਦਾ ਮਨ ਵਿੱਚ ਸੰਸਾ ਦੇ ਤਾਪ ਸੀ ਨਾ, ਇਹ ਉਹਨਾਂ ਦੇ ਅੰਦਰੋਂ ਜਾਂਦਾ ਹੋ ਗਿਆ, ਖਤਮ ਹੋ ਗਿਆ, ਇਹ ਖੋਲਿਆ ਪਰਮਾਤਮਾ ਨੇ ਹਿਰਿਆ ਤੋਂ ਭਾਵ ਅੰਗਰੇਜ਼ੀ ਦਾ ਅਰਥ ਕੀਤਾ ਟੂ ਸਨੈਚ, ਉਹਨਾਂ ਕੋਲ ਖੋਲਿਆ ਜਿਹੜਾ ਇਹ ਮਨ ਵਿੱਚ ਸੰਸਾ ਦੇ ਤਾਪ ਹੈ।
1: ਅੰਬਰੀਕ ਕਉ ਦੀਓ ਅਭੈ ਪਦ,
0: ਇਸੇ ਪ੍ਰਕਾਰ ਅੱਗੇ ਉਦਾਹਰਣ ਦਿੱਤੀ ਹੈ ਜਿਹੜੀਆਂ ਆਪਾਂ ਸ਼ਬਦ ਵਜਾ ਰਿਹਾ ਨਾ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਤੈਨੂੰ ਦੱਸਦੇ ਵੀ ਕੀ ਹੋਇਆ। ਬਾਬਾ ਨਾਮਦੇਵ ਜਿਹੜੀ ਈਰਖਾ ਨਾ ਗੁਰਮੁਖੋ, ਇਹ ਆਪਾਂ ਮੂੰਹ ਜ਼ਬਾਨੀ ਕਿੰਨੇ ਕਹੀ ਜਾਈਏ ਪਰ ਈਰਖਾ ਨੂੰ ਮੰਦਰੋਂ ਕੱਢਣਾ ਬੜਾ ਔਖਾ ਜੇ। ਇਹਦੀਆਂ ਡੂੰਘਾਂ ਜਿਹੜੀਆਂ ਜੜ੍ਹਾਂ ਨੇ ਬੜੀਆਂ ਡੂੰਘੀਆਂ ਨੇ, ਕੋਈ ਮੰਨੇ ਜਾਂ ਨਾ ਮੰਨੇ, ਮੈਂ ਤਾਂ ਆਪਣੇ ਜੀਵਨ ਦੇ ਆਧਾਰ ਤੇ ਕਹਾਂਗਾ, ਈਰਖਾ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਇੱਕ ਰਾਜਾ ਅਮਰੀਕ ਹੋਇਆ ਤੇ ਉਹਨਾਂ ਨੇ ਵਰਤ ਰੱਖਿਆ, ਤੇ ਉਹਨਾਂ ਦਾ ਧਾਰਮਿਕ ਤਰੀਕਾ ਵੀ ਜਿਹੜਾ ਵਰਤ ਰੱਖਦੇ ਨੇ, ਤੇ ਅਕਾਦਸ਼ੀ ਵਾਲੇ ਦਿਨ ਉਹ ਵਰਤ ਉਤਾਰਦੇ ਨੇ ਕਿਸੇ ਨੂੰ ਕੋਈ ਜਲ ਪਾਣੀ ਛਕਾ ਕੇ। ਕਈ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ, ਪ੍ਰਾਤਨ ਗ੍ਰੰਥਾਂ ਨੂੰ ਪੜ੍ਹੀਦਾ ਤਾਂ ਗੁਰਮੁਖ ਹੋਏਗਾ। ਦਰਬਾਸ਼ੇ ਨਾਮ ਦਾ ਮਹਾਂਪੁਰਖ ਹੋਇਆ, ਉਹਦੀ ਮਸ਼ਹੂਰੀ ਬੜੀ, ਪਰ ਗੁਰਮੁਖ ਗੁੱਸੇ ਨਾਲ ਭਰਿਆ ਪਿਆ ਸੀ, ਐਨ ਅੱਠੇ ਮੌਕੇ ਉਹਦਾ ਮੱਥੇ ਦੇ ਤਿਉੜੀਆਂ ਰਹਿੰਦੀਆਂ ਸਨ, ਈਰਖਾ ਤੇ ਗੁੱਸਾ। ਉਹਨੂੰ ਪਤਾ ਲੱਗਾ ਵੀ ਅਮਰੀਕ ਦਾ ਬੜਾ ਧਾਰਮਿਕ ਬੰਦਾ, ਰਾਜਾ ਤੇ ਦਾ ਸਤਿਕਾਰ, ਤੇ ਇਹਨੂੰ ਆਪਾਂ ਨੀਵੇਂ ਨਾ ਕਰੀਏ। ਉਹਦੇ ਕੋਲ ਗਿਆ, ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਯਾਦ ਰੱਖਣਾ ਮੇਰੀ ਗੱਲ ਨੂੰ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਅਸੀਂ ਜੇ ਮਨ ਦੇ ਮਾੜੇ ਹੋਵਾਂਗੇ ਤਾਂ ਸਾਨੂੰ ਸਾਰੇ ਮਾੜੇ ਦੱਸਣਗੇ, ਜੇ ਆਪਾਂ ਚੰਗੇ ਹੋਵਾਂਗੇ ਤਾਂ ਆਪਾਂ ਨੂੰ ਬਾੜਾ ਦੱਸਣਾ ਕੋਈ ਨਹੀਂ। ਇਹਨੂੰ ਆਮ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੜਾ ਬਾਬਾ ਅਮਰੀਕ ਰਾਜਾ ਸੀ ਤੇ ਇਹਦਾ ਬੜਾ ਮਾਨ ਸਨਮਾਨ ਸੀ ਤੇ ਏਡਾ ਉਹ ਦਰਵਾਸ਼ਾ ਸੀ, ਉਹਦੇ ਤੋਂ ਜੜਿਆ ਨਾ ਗਿਆ, ਉਹਦੇ ਕੋਲ ਗਿਆ ਤੇ ਕਹਿਣ ਲੱਗਾ ਰਾਜਾ ਮੈਨੂੰ ਪਤਾ ਲੱਗਾ ਵੀ ਤੂੰ ਵਰਤ ਰੱਖਿਆ। ਕਹਿੰਦਾ ਜੀ ਹਾਂ। ਤੇ ਕਹਿਣ ਲੱਗਾ ਫਿਰ ਗੁਰਮੁਖਾ ਅਸੀਂ ਤੇਰੇ ਕੋਲ ਰਵਾਂਗੇ ਤੇ ਸਾਡੀ ਸੰਗਤ ਕਰਕੇ ਤੇ ਮੁੜ ਕੇ ਵਰਤ ਤਾਰਨੀ। ਕਹਿਣ ਲੱਗਾ ਠੀਕ ਹੈ ਬਾਬਾ ਜੀ, ਬੜੀ ਕਿਰਪਾ ਕੀਤੀ ਜੇ। ਅਮਰੀਕ ਨੇ ਵਰਤ ਰੱਖਿਆ, ਦਰਵਾਸ਼ਾ ਇਸ਼ਨਾਨ ਕਰਨ ਚਲਾ ਗਿਆ ਤੇ ਜਾਣ ਕੇ ਲੇਟ ਹੋਇਆ ਵੀ ਜੇ ਤਾਂ ਉਹਨੇ ਵਰਤ ਤੋੜ ਲਿਆ ਤੇ ਮੈਂ ਸ਼ਰਾਪ ਦੇ ਦਿਆਂਗਾ, ਜੇ ਉਹਨੇ ਵਰਤ ਤੋੜ ਦਿੱਤਾ ਸ਼ਰਾਪ ਦੇ ਦਿਆਂਗਾ, ਤੇ ਜੇ ਨਾਮ ਤੋੜਿਆ ਤੇ ਦੁਆਦਸ਼ੀ ਹੋ ਜਾਏਗੀ, ਉਹਦਾ ਜਿਹੜਾ ਮਹਾਤਮਾ ਉਚਲਾ ਜਾਏਗਾ। ਹੁਣ ਰਾਜਾ ਅਮਰੀਕ ਇੰਤਜ਼ਾਰ ਕਰਦਾ ਵੀ ਬਾਬਾ ਦਰਵਾਸ਼ਾ ਜੀ ਮਹਾਂਪੁਰਸ਼ ਕਦੋਂ ਆਉਣ, ਜਿਹੜੇ ਨਾਲ ਦੇ ਉਹਦੇ ਸਲਾਹਕਾਰ ਸਨ ਧਾਰਮਿਕ, ਉਹਨਾਂ ਨਾਲ ਕਹਿਣ ਉਹਨਾਂ ਨਾਲ ਸਲਾਹ ਕੀਤੀ ਵੀ ਕਿਵੇਂ ਕਰੀਏ। ਕਹਿਣ ਲੱਗੇ ਤੂੰ ਇਉਂ ਕਰੋ, ਅਸੀਂ ਤੈਨੂੰ ਜੁਗਤੀ ਦੱਸਦੇ ਹਾਂ, ਤੂੰ ਜਲ ਦੇ ਨਾਲ ਆਪਣਾ ਵਰਤ ਉਤਾਰ ਲਾ, ਕਿਉਂਕਿ ਅੰਨ ਹੀ ਨਹੀਂ ਨਾ ਖਾਣਾ ਤੇ ਵਰਤ ਵੀ ਉਤਰ ਜਾਏਗਾ, ਤੇ ਉਹ ਅੰਨ ਵਾਲਾ ਜਿਹੜਾ ਉਹਨਾਂ ਦੀ ਚੱਕਰ ਹੈ ਵੀ ਅੰਨ ਖਾ ਲਿਆ ਤੇ ਵੱਧ ਟੁੱਟ ਗਿਆ ਤੇ ਭਾਰ ਪੈ ਗਿਆ, ਉਹ ਹੀ ਬਚ ਜਾਏਗਾ। ਕਹਿਣ ਲੱਗਾ ਠੀਕ ਹੈ। ਜਦੋਂ ਉਹਨੇ ਪਾਣੀ ਪੀ ਕੇ ਤੇ ਵਰਤ ਲੋੜਿਆ, ਦਰਵਾਸ਼ਾ ਮੁੜ ਕੇ ਆ ਗਿਆ ਐਨ ਗਰਮ ਵੀ ਤੂੰ ਵਰਤ ਤੋੜਿਆ, ਤੂੰ ਜੋ ਮਾੜੇ ਲਫ਼ਜ਼ ਕਹਿ ਸਕਦਾ ਸੀ ਕਹਿ। ਜਦੋਂ ਉਹਨੇ ਅਮਰੀਕ ਨੇ ਆਖਿਆ ਵੀ ਪਰਮਾਤਮਾ ਮੈਂ ਤਾਂ ਰੱਬ ਦਾ ਪਿਆਰਾ ਜਾਣ ਕੇ ਸਤਿਕਾਰ ਕੀਤਾ ਹੈ ਤੇ ਇਹ ਮੈਨੂੰ ਅਪ ਸ਼ਬਦ ਬੋਲਦੇ ਨੇ, ਤੂੰ ਕਿਰਪਾ ਕਰ। ਭਾਈ ਗੁਰਦਾਸ ਦੀਆਂ ਵਾਰਾਂ ਮੈਂ ਤੁਹਾਨੂੰ ਅੱਗੇ ਵੀ ਬਹੁਤ ਬੇਨਤੀ ਕੀਤੀ ਵੀ ਉਹਦੀ ਦਸਾਂ ਵਾਰ, ਜਿਹੜੀ ਦਸਵੀਂ ਵਾਰ ਨਾ, ਉਹਦੇ ਚ ਉਹਨਾਂ ਨੇ 30 ਮਹਾਂਪੁਰਸ਼ਾਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਇਹਨਾਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕ ਦਿਓ ਅਭੈ ਪਦ, ਜਿਹੜਾ ਦਰਵਾਸ਼ਾ ਸੀ ਜਦੋਂ ਇਹਨਾਂ ਦੇ ਗਲ ਪਿਆ ਅਮਰੀਕ ਦੇ, ਇਹਨੇ ਹੱਥ ਜੋੜ ਕੇ ਅਰਦਾਸ ਕੀਤੀ ਤੇ ਪ੍ਰਮਾਤਮਾ ਦਾ ਸਦਰਸ਼ਨ ਚੱਕਰ ਬਾਬੇ ਦੇ ਮਗਰ ਮਗਰ ਤੇ ਅੱਗੇ ਗਏ। ਬਾਬਾ ਉਹ ਜਿੱਥੇ ਵੀ ਜਾਂਦਾ ਤੇ ਮਗਰ ਮਗਰ ਸਦਰਸ਼ਨ ਚੱਕਰ। ਆਖਿਰਕਾਰ ਭਗਵਾਨ ਨੇ ਆਖਿਆ ਵੀ ਜੇ ਤੂੰ ਅਪਮਾਨ ਕੀਤਾ ਨਾ ਉਹਦੇ ਪੈਰੀਂ ਪੈ, ਔਰ ਇਹ ਅਮਰੀਕ ਦੇ ਆਣ ਕੇ ਪੈਰੀਂ ਪਿਆ। ਦਰਵਾਜ਼ਾ ਰਿਖੀ ਇਹਦਾ ਅਰਥ ਇਹ ਹੈ, ਅਮਰੀਕ ਕੋ ਦਿਓ ਅਭੈ ਪਦ, ਜਿਹੜਾ ਰਾਜਾ ਅਮਰੀਕ ਸੀ ਉਹਨੂੰ ਭੈ ਤੋਂ ਰਹਿਤ ਪਦਵੀ ਦਿੱਤੀ ਤੇ ਦਰਵਾਜ਼ਾ ਆਪਣੀ ਕਰਤੂਤ ਕਰਕੇ ਹੌਲਾ ਪੈ ਗਿਆ।
1: ਰਾਜ ਭਪੀਖਨ ਅਦਕ ਕਰਿਓ,
0: ਕਹਿੰਦੇ ਗੁਰਮੁਖਾ ਇਹ ਸਾਰੇ ਸ਼ਬਦ ਵਿੱਚ ਨਿਮਰਤਾ ਦਾ ਪ੍ਰਤੀਕ ਹੈ ਵੀ ਤੂੰ ਨਿਮਾਣਾ ਹੋ ਤੇ ਪਰਮਾਤਮਾ ਨਿਮਾਣਿਆਂ ਦਾ, ਜਿਹਦਾ ਕੋਈ ਨਹੀਂ ਉਹਦਾ ਪਰਮਾਤਮਾ। ਭਵੀਖਣ ਜਿਹੜਾ ਹੈ ਇਹ ਰਾਵਣ ਦਾ ਭਰਾ ਸੀ, ਜਦੋਂ ਇਹਨਾਂ ਦਾ ਜੰਗ ਹੋਇਆ ਰਾਵਣ ਦੇ ਰਾਮ ਚੰਦਰ ਮਹਾਰਾਜ ਦਾ, ਤੇ ਭਵੀਖਣ ਆਪਣੇ ਭਰਾ ਦੇ ਸੁਭਾਅ ਦੇ ਤੋਂ ਬਾਗੀ ਹੈ, ਉਹਦੇ ਨਾਲ ਸੰਸਕਾਰ ਨਹੀਂ ਮਿਲਦੇ, ਇਹ ਪਾਸੇ ਰਿਹਾ ਤੇ ਰਾਮ ਚੰਦਰ ਜੀ ਦੀ ਵਡਿਆਈ ਸੁਣ ਕਰਕੇ ਉਹਨਾਂ ਦੇ ਕੋਲ ਗਿਆ। ਉਹ ਕਹਿਣ ਲੱਗੇ ਆਓ ਲੰਕੇਸ਼ਵਰ, ਇਕਦਮ ਹੈਰਾਨ ਹੋ ਗਏ, ਕਹਿਣ ਲੱਗੇ ਜੀ ਲੰਕਾ ਤਾਂ ਮੇਰੇ ਭਰਾ ਕੋਲ ਤੇ ਮੈਂ ਲੰਕੇਸ਼ਵਰ ਕਿਦੋਂ। ਕਹਿਣ ਲੱਗੇ ਗੁਰਮੁਖਾ ਤੇਰੀ ਨਿਮਰਤਾ ਨੂੰ ਫਲ ਮਿਲੇਗਾ, ਜੰਗ ਹੋਇਆ ਰਾਵਣ ਦੀ ਮੌਤ ਹੋਈ ਔਰ ਉਸ ਭਪੀਖਣ ਨੂੰ ਰਾਜ ਮਿਲਿਆ, ਕਿਉਂ? ਕਿਉਂਕਿ ਉਹਨੇ ਭਗਵਾਨ ਨੂੰ ਨਮਸਕਾਰ ਕੀਤੀ, ਉਹਨੇ ਨਿਮਰਤਾ ਧਾਰਨ ਕੀਤੀ। ਕਹਿੰਦੇ ਇਸ ਪ੍ਰਕਾਰ ਉਹ ਮਨੁੱਖ ਬਾਬਾ ਅਮਰੀਕ ਔਰ ਇਸੇ ਪ੍ਰਪਾ ਭਪੀਖਣ ਇਹਨਾਂ ਨੂੰ ਰਾਜ ਭਾਗ ਮਿਲਿਆ ਕੇਵਲ ਤੇ ਕੇਵਲ ਨਿਮਰਤਾ ਕਰਕੇ, ਨਾਮ ਕਰਕੇ।
1: ਨੌ ਨਿਧ ਠਾਕੁਰ ਦਈ ਸੁਦਾਮੈ,
0: ਸੋਲਾ ਸੁਦਾਮਾ ਕ੍ਰਿਸ਼ਨ ਮਹਾਰਾਜ ਦਾ ਮਿੱਤਰ ਪਿਆਰਾ ਹੋਇਆ, ਉਹਨੂੰ ਨੌ ਨਿਧੀਆਂ ਦੀ ਪ੍ਰਾਪਤੀ ਹੋਈ। ਇਹਦੀ ਕਥਾ ਆਉਂਦੀ ਬਾਬੇ ਸੁਦਾਮੇ ਦੀ। ਬਾਬਾ ਸੁਦਾਮਾ ਤੇ ਭਗਵਾਨ ਕ੍ਰਿਸ਼ਨ ਇਹ ਇਕੱਠੇ ਵਿਦਿਆ ਪੜ੍ਹਦੇ ਸਨ, ਅਧਿਆਤਮਿਕ ਵਿਦਿਆ। ਹੁਣ ਤਾਂ ਬੜੀਆਂ ਸਹੂਲਤਾਂ ਨੇ, ਇਹ ਸਦਾਮਾ ਤੇ ਭਗਵਾਨ ਕ੍ਰਿਸ਼ਨ ਜਦੋਂ ਵਿਦਿਆਰਥੀ ਸਨ, ਇਹ ਬਾਹਰ ਬਾਲਣ ਲੈਣ ਵਾਸਤੇ ਗਏ ਲੰਗਰ ਲਈ, ਤੇ ਕਈਆਂ ਦਾ ਚਸਕਾ ਹੁੰਦਾ ਪੇਠੇ ਪਰ ਜਵਾਨ ਹਿਲਾਈ ਜਾਂਦੇ ਨੇ, ਕੁਝ ਨਾ ਕੁਝ ਮੂੰਹ ਚ ਪਾਈ ਜਾਂਦੇ ਨੇ। ਇਹਨੂੰ ਚੌਲ ਲਏ ਨੇ ਤੇ ਜੇਬ ਚ ਪਾ ਲੈ। ਜਦੋਂ ਕ੍ਰਿਸ਼ਨ ਮੁਖ ਭਗਵਾਨ ਦਾ ਮੂੰਹ ਸੱਜੇ ਖੱਬੇ ਹੁੰਦਾ ਤੇ ਮੂੰਹ ਚ ਪਾ ਲੈਂਦੇ ਨੇ ਤੇ ਚੱਬਦੇ ਨੇ, ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸਦਾਮਿਆ ਕੀ ਖਾਣਾ ਭਾਈ, ਜਿਹੜਾ ਚੱਬਦਾ ਕਿਤੇ ਬੁੱਕ ਮੈਨੂੰ ਵੀ ਦੇ ਦੇ, ਭੋਰਾ ਕ ਮੈਨੂੰ ਵੀ ਦੇ ਦੇ। ਤੇ ਸਦਾਮਾ ਕਹਿਣ ਲੱਗਾ, ਜੀ ਠੰਡ ਨਾਲ ਮੇਰਾ ਤਾਂ ਦੰਦੋ ਡਿੱਕਾ ਵੱਟਦਾ ਹੈ ਤੇ ਤੈਨੂੰ ਖਾਂਦਾ ਦੀਦਾ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਚੰਗਾ ਜੇ ਦੰਦੋ ਡਿੱਕਾ ਵੱਜਦਾ, ਦੰਦੋ ਡਿੱਕਾ ਵੱਜਦਾ ਹੀ ਰਹੇਗਾ। ਇਹ ਤੁਸੀਂ ਸਦਾਮੇ ਦੀ ਕਥਾ ਚ ਪੜ੍ਹਨ ਕੋਲ ਨਹੀਂ ਜਮੜਾਇਆ, ਸਮੇਂ ਦੇ ਨਾਲ ਵਿਦਿਆ ਪੜ੍ਹੀ। ਆਪੋ ਆਪਣੇ ਘਰਾਂ ਨੂੰ ਆਏ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਿਖਿਆ, ਬੇਪ ਸਦਾਮਾ ਆਲਸੀ, ਇਹ ਦਲਿਦਰੀ ਸੀ ਤੇ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਸਦਾਮੇ ਦੀ ਘਰਵਾਲੀ ਕਹਿਣ ਲੱਗੀ, ਤੂੰ ਉੱਠੇ ਪਰ ਕਹਿਣਾ ਵੀ ਮੇਰਾ ਉਹ ਬੋਜ਼ਮ ਫਰੈਂਡ ਹੈ, ਮੇਰਾ ਮਿੱਤਰ ਹੈ, ਦੋਸਤ ਹੈ, ਉਹ ਰਾਜ ਭਾਗ ਕਰਦਾ ਤੇ ਆਪਾਂ ਗਰੀਬੀ ਦੇ ਵਿੱਚ ਟਾਈਮ ਕੱਢਦੇ ਹਾਂ, ਤੇ ਆਪਣਾ ਕਦੇ ਜਾ ਕਰਕੇ ਬੇਨਤੀ ਕਰ। ਘਰਵਾਲੀ ਦੇ ਵਾਰ ਵਾਰ ਕਹਿਣ ਤੇ ਕਹਿੰਦੇ ਨੇ, ਸਦਾਮਾ ਜੀ ਤੁਰ ਪਏ ਲੈ ਕੇ ਤੰਦਲ ਚੱਬਿਓ ਨੂੰ, ਵਿਦਾ ਕਰੇ ਆਗੇ ਪਹੁੰਚਾਏ। ਹੁਣ ਚੌਲ ਲੈ ਕੇ ਗਏ ਤੇ ਇਹ ਵੀ ਆਪਾਂ ਪੜ੍ਹਦੇ, ਛੱਡ ਸੰਘਾਸਨ ਪਹੁੰਚਾ ਨਗਰ ਦੁਆਰਕਾ, ਛੱਡ ਸੰਘਾਸਨ ਹਰ ਜੀ ਆਏ। ਜਦੋਂ ਸਦਾਮਾ ਦੁਆਰਕਾ ਚ ਗਿਆ ਨਾ ਤੇ ਤਗੜੇ ਬੰਦਿਆਂ ਦੀ ਬੂਹ ਖੁੱਲਦਾ, ਤੂੰ ਕੌਣ ਹੈ ਬਈ, ਅੰਦਰ ਜਾਣ ਨਹੀਂ ਦਿੰਦੇ। ਇਹ ਸਦਾਮਾ ਬੂਹੇ ਅੱਗੇ ਖਲੋ ਗਿਆ ਤੇ ਜਿਹੜੇ ਸੇਵਾਦਾਰ ਸਨ ਕਹਿਣ ਲੱਗੇ, ਤੂੰ ਕੌਣ ਲੱਗਾ? ਉਹਨੂੰ ਕਹਿੰਦੇ ਵੀ ਤੇਰਾ ਮਿੱਤਰ ਯਾਰ ਆਇਆ ਹੀ। ਉਹਨਾਂ ਨੇ ਜਾ ਕਰਕੇ ਜਦੋਂ ਜਾ ਕੇ ਦੱਸਿਆ ਕਿ ਸਦਾਮਾ ਜੀ ਗਰੀਬੜਾ ਜਿਹਾ ਬੰਦਾ ਆਇਆ ਤੇ ਉੱਥੇ ਦੇਖਿਆ ਹੈ, ਪਹੁੰਚਾ ਨਗਰ ਦੁਆਰਕਾ, ਛੱਡ ਸੰਘਾਸਨ ਹਰ ਜੀ ਆਏ, ਆਪਣੇ ਆਸਣ ਨੂੰ ਛੱਡ ਕੇ ਤੇ ਭਗਵਾਨ ਕ੍ਰਿਸ਼ਨ ਬੂਹੇ ਅੱਗੇ ਆਏ ਔਰ ਉਹਨਾਂ ਦੇ ਚਰਨ ਧੋਤੇ, ਲੈ ਕੇ ਤੰਦਲ ਚੱਬਿਓ ਨੂੰ। ਜਿਹੜੇ ਚੌਲ ਸਨ ਕਹਿਣ ਲੱਗੇ, ਮਿੱਤਰਾ ਮੇਰੀ ਭਾਬੀ ਨੂੰ ਕੋਈ ਦਿੱਤਾ ਤੇ ਮੈਨੂੰ ਖਾਣ ਪੀਣ ਲਈ ਦੇ, ਜਿਹੜੇ ਚੌਲਾਂ ਤੋਂ ਕਦੇ ਇਨਕਾਰ ਕੀਤਾ ਸੀ ਅੱਜ ਚੌਲ ਦਿੱਤੇ, ਉਹਨੂੰ ਨਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਤੇ ਸਦਾਮੇ ਨੂੰ ਅੱਜ ਆਪਾਂ ਅੱਜ ਵੀ ਜਾਣਦੇ ਹਾਂ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਨ ਕਰਕੇ। ਹੈ ਗਰੀਬ ਲੇਕਿਨ ਭਗਵਾਨ ਕ੍ਰਿਸ਼ਨ ਦੀ ਸੰਗਤ ਕਰਕੇ ਅੱਜ ਵੀ ਆਪਾਂ ਸੁਦਾਮੇ ਨੂੰ ਚੇਤੇ ਕਰਦੇ ਹਾਂ। ਨਾ ਉਹਨੇ ਠਾਕਰ ਦਈ ਸੁਦਾਮੇ, ਜਿਹੜਾ ਠਾਕੁਰ ਤੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਾਂ, ਜਿਹੜੇ ਸਾਡੇ ਹਿੰਦੂ ਭਰਾ ਨੇ ਨਾ, ਉਹ ਜਿਹੜੀ ਮੂਰਤੀ ਦੀ ਪੂਜਾ ਕਰਦੇ ਉਹਨੂੰ ਕਹਿੰਦੇ ਠਾਕਰ, ਜਿਹੜੀ ਪੱਥਰ ਦੀ ਮੂਰਤੀ ਨੂੰ ਉਹਨੂੰ ਆਪਾਂ ਕਹਿੰਦੇ ਠਾਕਰ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਾਰੀ ਬਾਣੀ ਦੇ ਵਿੱਚ ਤੁਸੀਂ ਨੋਟ ਕਰਨਾ, ਧਿਆਨ ਨਾਲ ਪੜ੍ਹਨੀ, ਕੱਕੇ ਥੱਲੇ ਔਂਕੜ ਹੋਵੇਗਾ। ਕੱਕੇ ਥੱਲੇ ਔਂਕੜ ਦਾ ਭਾਵ ਹੁੰਦਾ ਜਿਹੜਾ ਤਿੰਨਾਂ ਕਾਲਾਂ ਚ ਰਹਿਣ ਵਾਲਾ ਠਾਕਰ ਹੈ, ਤੇ ਜੇ ਔਂਕੜ ਨਹੀਂ ਨਾ ਤੇ ਪੱਥਰ ਦੀ ਮੂਰਤੀ। ਇਹ ਖਾਸ ਕਰਕੇ ਨੋਟ ਕਰਨ ਵਾਲਾ, ਠਾਕਰ ਤੋਂ ਭਾਵ ਸੀ ਹੈ ਤੇ ਹੋਵੇਗਾ, ਉਹਦਾ ਤਿੰਨਾਂ ਕਾਲਾਂ ਵਾਲਾ ਪਰਮਾਤਮਾ ਨਾ ਉਹਨੇ ਨੌ ਨਿਧੀਆਂ ਦੇ ਦਿੱਤੀਆਂ।
1: ਧਰੂ ਅਟਲ ਅਜਹੋ ਨਾ ਡਰਿਓ,
0: ਕਹਿੰਦੇ ਪਰਮੋੜਾ ਧਰੂ ਭਗਤ ਹੈ, ਸਦੀਆਂ ਹੋ ਗਈਆਂ ਉਹ ਅਟਲ ਅੱਜ ਵੀ। ਕਿਉਂ? ਬੜੀ ਲੰਮੀ ਚੌੜੀ ਕਥਾ ਬਾਬੇ ਧਰੂ ਦੀ। ਅਤਾਨ ਪਦ ਰਾਧਾ ਹੋਇਆ, ਉਹਦੀਆਂ ਦੋ ਇਸਤਰੀਆਂ ਸਨ ਔਰ ਇਹ ਵੱਡੀ ਦੀ ਕੁੱਖ ਤੋਂ ਪਹਿਲਾਂ ਧਰੂ ਪੈਦਾ ਹੋਇਆ ਤੇ ਦੂਜੀ ਦੀ ਕੁੱਖ ਤੋਂ ਪਦਮ ਪੈਦਾ ਹੋਇਆ। ਜਿਹੜੀ ਮਤਰੇਈ ਮਾਂ ਆ, ਇਹ ਦੁਸ਼ਮਣ ਦੀ ਵੀ ਨਾਂ ਹੈ। ਭਾਈ ਗੁਰਦਾਸ ਜੀ ਕਹਿੰਦੇ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਪੁੱਤ ਨੂੰ ਪਿਆਰਾ ਪੁੱਤ ਪਿਆਰਾ ਲੱਗਾ ਤੇ ਪਿਓ ਨੇ ਉਹਨੂੰ ਗੋਦੀ ਚ ਬਿਠਾ ਲਿਆ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਤੋਂ ਜਰਿਆ ਨਾ ਗਿਆ, ਉਹਨੂੰ ਬਾਹੋਂ ਫੜ ਕੇ ਖਿੱਚ ਲਿਆ। ਉਹ ਸਾਡੇ ਵਰਗਾ ਨਹੀਂ ਸੀ, ਸੈਂਸੇਟਿਵ ਸੀ, ਤੀਖਣ ਬੁੱਧੀ ਵਾਲਾ ਸੀ। ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ, ਮਨ ਭਰਿਆ ਰੋਇਆ ਨਹੀਂ ਜਾਂਦਾ, ਬੁਲ ਫਰਕਦੇ ਨੇ। ਆਪਣੀ ਮਾਂ ਨੂੰ ਕਹਿਣ ਲੱਗਾ ਪੁੱਤ ਮਾਂ ਨੂੰ ਕਹਿਣ ਲੱਗਾ, ਬੇਬੇ ਤੂੰ ਰਾਣੀ ਨਹੀਂ, ਮੈਂ ਤਾਂ ਸਮਝਦਾ ਸਾ ਵੀ ਤੂੰ ਰਾਣੀ ਤੇ ਮੇਰਾ ਪਿਓ ਹੈ। ਆਪਣੇ ਚ ਆਇਆ ਬੈ ਗੁਰਮੁਖੋ, ਆਪਾਂ ਗਲਤੀ ਨੂੰ ਦੂਜਿਆਂ ਤੇ ਸੁੱਟਦੇ, ਆਪਣੀ ਗਲਤੀ ਨਹੀਂ ਮੰਨਦੇ। ਮੈਂ ਬਾਬੇ ਧਰੂ ਦੀ ਮਾਂ ਨੂੰ ਮੱਥਾ ਟੇਕਦਾ। ਉਹਨੇ ਆਪਣੇ ਤੇ ਭਾਰ ਲਿਆ, ਕਹਿਣ ਲੱਗੀ, ਪੁੱਤਰ ਹਾਂ ਮੈਂ ਰਾਣੀ, ਪਰ ਮੇਰੇ ਵਿੱਚ ਕਮੀ, ਮੈਂ ਰੱਬ ਦਾ ਨਾਂ ਨਹੀਂ ਲਿਆ, मेरे करके तेरी बेपती हुई है। डड्डो लिका मां पुछे तू सुहाणी है के सरिता, अगो जावन दी कहदी सुहाणी आ मैं जन्म दी, नाम ना भगती कर्म दृढ़िता पुत्रा, मैं राजे दी धी राजे दी राणी है, पर मेरे विच कमी मैं ना ही जपया। मन नूं इन्ना दुख होया, कहिंदी सुहाणी हां मैं जन्म दी, नाम ना भगती कर्म दृढ़िता। कहिंदा मां फिर किवें करिए, ते मां कहण लगी रब दा नां परमेश्वर आराधिए, जिदों होइए पत पनीता, बाहर चलिया करन ताप, मन बरागी पाया अतीता। मां दे गल कहण ते 5 साल का बच्चा घरों निकल गया, कहिंदा मैं रब दा नां लैणा। प्यो दा मत्था ठणका, कहण लगा निकम्मी ने काम खराब कर कत्या। उन्हें एकदम नौकरां नूं भजाया, प्यो नूं बांह फड़ो, उन्हूं कहा पुत्र इना गुस्सा, मैं तेरा प्यो हां, उब तेरी मां सी, अद्धा राज भाग लै। जदों अद्धे राज भाग की गल की ते ध्रुव कहिंदा हुण बापू मैं नहीं रहना, क्यों अजे तां मैं घरों तुरिया ते अद्धा राज भाग देना है, ते रब दा नां लिया ते पता नहीं की मिलेगा। इहदा भाव है स्टैंड ते कायम रहना। और आपां सारे जाणदे आम प्रचलित है कि सारा मंडल घूम जांदा है लेकिन ध्रुव घूमदा नहीं। ध्रुव तों भाव जिहड़ा स्टैंड ते कायम रहे। तो इहो गल इत्थे बाबा नामदेव जी कहिंदे ने, कहिंदे ने नौ नद ठाकर दई स्वामी ध्रुव अटल अजहो ना टरियो। जिहड़ा ध्रुव कहिंदे ओह अज भी अपने थां ते कायम है।
1: भगत हे तमारियो हर नाखस।
0: इसे प्रकार अरनाक दे कर पुत्र पैदा होया प्रहलाद, जिवें साडे अंदर मैं, वह कहिंदा लोकां च प्रचार करो जले हरनाग थले अरनाक्ष, ते रब जी ओह हंकार ना भावे, परमात्मा नूं हंकार नहीं चंगा लगता। परमात्मा ने उसे दे कर पुत्र पैदा किया, कहिंदा पिता जी तू मेरा पिता है, तू रब नहीं। जिन्हें दादा जी नूं पैदा किया रब ओह है, जिन्हें तेनू पैदा किया रब ओह है। ते वेखो बंदा मैं विच आके की करदा है, प्यो ने पुत नूं मारन वास्ते तलवार कढ ली, और उस प्यारे दी रखिया वास्ते, क्योंकि उन्हें वर लिया सी पे ना मैं अंदर मरा ना मैं बाहर मरा ना मैं दिने मरा ना मैं रात मरा। ते साडे आम कहावत है पिंडा विच हुण तां घट गया कम, बच्चे रोटी खानी ते कहना पुत दलीजा च ना खा, अंदर जां बाहर हो जा। उन्हूं दलीजा च अपने पट्टां ते बिठा करके ते नौं दे नाल नर सिंह उपर मनुख उपर शेर ते थले मनुख दा रूप धार के कहण लगा मित्रा वेख ला तू भर लिया सी भी मैनू ना मैं अंदर मरा ना मैं बाहर मरा, ऐन तू उत्ते अंदर दलीज दे विच, ना दिन है ना रात है ते ना हथियार ने, मैं तेनू नोआ ना पालन लगा ही। और उन्हूं मारिया, अगे मैं जाके बड़ी लंबी चौड़ी कथा है, कहिंदे तू मारिया ना, ते भगवान ने आख्या प्रहलाद कुछ मंग, कहण लगा फेर भी मेरा पिता सी, मेरे प्यो नूं मुक्त कर दे, ये मेरा फेर भी पिता सी। ते भगवान हस के कहण लगे भलिया तू तां प्यो दी गल करना है, जेड़े भगत ने उन्हां दी इक ही कुलां तर जांदियां तां तेरा प्यो ए तर ही गया। इस प्रकार इत्थे कहिंदे हन के भगत हेत मारियो हरनाक्ष, नरसिंह होए दे धरियो। नरसिंह दा रूप धार करके परमात्मा ने अपने प्यारे प्रहलाद दी रखिया वास्ते एक कर्म कीता, हरनाक्ष नूं मारना कीता।
1: नरसिंह रूप होए देह धरियो,
0: कहिंदे नरसिंह दा रूप धार करके देह धार के उन्हूं हरनाक्ष नूं मारना कीता।
1: नामा कहे भगत बस केशव,
0: सतगुरु पातशाह कहिंदे पहिड़ा परमात्मा ओह अपने भगतां दे वस है, मेरी बांधी भगत छड़ावै, बांधी भगत ना छूटे मोह है, एक समय मोह को गए बांधे तौफन मोह पे जवाब न होए।
1: अजहो बल के द्वार खरो,
0: इथों तक जेड़ा राजा बल सी एदे को करो अटाई धरती मांगी, ढाई कर्मा धरती मंगी, अपना वड्डा आकार बना लिया। ते राजा बल कहण लगा बाकी मेरे कोल नहीं, ता मेरे शरीर ते पैर रख दे, पर तू क्या सी मैं तेरे बूहे अगे रहांगा। ते बाणी कहिंदी अजे तक अज भी भगवान उस बल राजे दे बूहे अगे खलोता, क्योंकि साखियां बहुत

0: ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अति होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਮੈਂ ਨਾ ਹੀ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ।

ਖਾਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁੱਖ ਯੁਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਤਿੰਨ ਕਰਕੇ ਕੀਤੀ ਰਾਤ ਖਸਮ ਵਿਸਾ

ਰਾਗ ਗੁਜਰੇ ਮਹੱਲਾ ਚੌਥਾ ਫਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰੁ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜ ਪਿਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਹੁਕਮ ਯੁਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ
ਜੋ ਸੀ ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰਨ ਕਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਬ ਤਪਹ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਸ ਸਿਮਰਤ ਸਾਸਤ ਜੀ, ਕਰ ਕਿਰਿਆ ਖੜ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ। ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰਣੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮੋਹ ਪਗ ਨਹੀਂ ਚਾਲੈ, ਹਮ ਦਿਖਾ ਤਹਿ ਡੁਬਿਯਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਬਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਕਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਵਰ ਕਾਜ ਤੇਰਾ ਕਿਤੈ ਨ ਕਾਮ, ਮੇਰ ਸਾਧ ਸੰਗਤ ਭਾਈ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ
रंग माया कै रहा, जप तप संजम धर्म न कमाया, सेवा साधना जानिया हर राया। कहो नानक हम नीच करम, शरण परे की राख शर्मा। जप तप संजम धर्म न कमाया, सेवा साधना जानिया हर राया। कहो नानक हम नीच करम, शरण परे की राख शर्मा। एक ओंकार श्री वाहिगुरु जी की फतेह। पातशाही दसवीं कबियो बाच बेनती चाओ पई, खबरी करो हास दै रक्षा, पूर्ण होए चित की इच्छा। तब चरणन मन रहे हमारा, अपना जान करो प्रतपारा। हमरे दुष्ट समय तुम कावहो, आप हास दै मोहे बचावहो। सुखी बसे मोरो परवारा, सेवक सिख समय करतारा। मो रक्षा निज कर दै करियै, सब बैरन को आज संगरियै। पूर्ण होए हमारी आसा, तोर भजन की रहे प्यासा। तुम्हें छाड़ कोई अवर न त्याऊं, जो वर चाहो सो तुम ते पाऊं। सेवक सिख हमारे तारियै, चुन चुन सतर हमारे मारियै। आप हाथ दे मुझे वरियै, मरण काल का त्रास निवरियै। पूजो सदा हमारे पच्छा, श्री अस तुझु करियो रक्षा। राख लिहो मह राखन हारे, साहिब संत सहाय प्यारे। दीन बंद दुष्टन के हंता, तुम हो पुरी चतुर्दस कंता। काल पाए ब्रह्मा अवतरा, काल पाए शिवजु अवतरा। काल पाए कर विष्ण प्रकाशा, सकल काल का किया तमाशा। जमन काल जोगी शिव कियो, वेदराज ब्रह्मा जूथियो। जमन काल सब लोक सवारा, नमस्कार है ताहे हमारा। जमन काल सब जगत बनाया, देव दैत जक्षन पुजाया। आदंती कै अवतारा, सोई गुरु समझियो हमारा। नमस्कार तिस ही को हमारी, सकल प्रजा जिने आप सवारी। शिवकन को शिवगन सुख दियो, सतरन को पलमो बद कियो। कट कट की अंतर की जानत, भले बुरे की पीर पछानत। चीटी ते कुंचर सथूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, कट कट के पट पट की जानै। जब दुकरख करा करतारा, प्रजा धरत तब देह अपारा। जब करख करत हो कब हूँ, तुम मैं मिलत दे तर सब हूँ। जेते बदन सृष्ट सब तारै, आप अपनी बूझो चारै। तुम सब ही तेरत निरालम, जानत वेद भेद अरयालम। निरंकार निर्विकार निरलंब, आद नील नाद सांब।
ताका मूल उचारत भेदा, जाको भेव न पावत भेदा। ताको कर पाहन अनुमानत, महामूढ़ कछु भेद न जानत। महादेव कौ कहत सदा शिव, निरंकार का चीनत नह भेव। आप अपनी बुद्ध है जेती, वर्णत भिन्न भिन्न तह तेती। तुमरा लखा न जाए पसारा, किह विद सजा प्रथम संसारा। एक रूप अनूप सरूपा, रंग भयो राव कही भूपा। अंडज जेरज सेत जकीनी, उत्पुज खान बहर रच दीनी। कहूँ फूल राजा है बैठा, कहूँ सिमट भयो शंकर इकैठा। सगरी सृष्टि दिखाए अचंपव, याद जुगाद स्वरूप सजंपव। अब रक्षा मेरी तुम करो, सिख उबार सिख संगरो। दुष्ट जिते उठवा तो पाता, सकल मलेश करो रण काता। जे अस तुझता शरणी परे, तिनके दुष्ट दुख तो है मरे। पुरख जमन पग परे तिहारे, तिनके तुम संकट सब टारे। जो कल को एक बार त्याय है, ताकि काल निकट नह।

ਜਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰ ਦੁਆਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ।

ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੁ ਵਡ ਭਾਗੀ ਹੋ।

ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨਾ ਜੋਗ ਕੀ ਹੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ

0: ਸਤਿ
1: ਬੁੱਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ

ਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ।

ਨਰਹਿਤਦਾਨ ਬਾਬੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ

ਨੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ।

ਕਰੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋਹਾ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠੋ ਸ੍ਰੀ ਖੰਡ ਸਤਿਗੁਰ ਕੀਆ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੁ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਛੁ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਰਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ जिस पास बैठिया सोहिया।

ਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਦੇ ਰੱਖੈ ਆਪਣੇ ਕੋ। ਸਾਸ ਸਾਸ ਪ੍ਰਤਪਾਲੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਓਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ

मन बिलास पए साहिब के, अचरज देख बड़ाई, हर सिमर सिमर आनंद कर नानक।

मन बिलास पए साहिब के, अचरज देख बड़ाई।